0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.
3: Aaj pyar ki ho deal.
4: Deal bole to?
5: Heart, heart.
6: Ama yaar, sauda, sauda.
5: Oh ho.
3: Dono deal kara seal.
5: Tight, tight, very tight.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ
2: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ
3: ਦੇਸ਼ ਭਗਤੀ ਤੋਂ ਯਾਦ ਆ ਗਈ
4: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ
1: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ
3: ਉਹਦੀ ਬਾਰਡਰ ਚੱਲ ਰਹੀ ਹੈ
1: ਨਹੀਂ ਜੀ ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ
5: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
6: Bale bale bale.
5: Bale bale bale.
6: Thank you.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਬੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: Star Studio 18 and Panorama Studios Production present.
2: Nahi beti ke liye justice chahiye.
3: Mujhe justice nahi, badla chahiye.
1: Drishyam The Conclusion starring Ajay Devgan, Tabu, Shreya Saran, Jaydeep Alawat and many more.
4: Is baar khatra kab kaise aur kahan se aayega batana mushkil hai.
1: The end we've been waiting for. Drishyam The Conclusion in cinema 2nd October.
4: Kyunki kahani abhi khatam nahi hui hai. Aakhri hissa baki hai.
1: Overseas released by Zee Studios.
5: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਜੋ ਹਾਂਜੀ 1674 ਹੈ।
1: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: It's a unisex song.

0: ਰੇਡੀਓ। ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਰਨ ਨੂੰ ਆਪਾਂ ਅੱਗੇ ਤੋਰਦੇ ਹਾਂ, ਅੱਜ 5 ਤਰੀਕ ਹੈ, ਅਕਤੂਬਰ ਦਾ ਮਹੀਨਾ, ਸੋਮਵਾਰ ਦਾ ਦਿਨ, ਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਸੋਮਵਾਰ ਬੜਾ ਸੋਹਣਾ ਚੜਿਆ ਹੋਣਾ, ਤੁਸੀਂ ਵੀ ਸਾਹ ਲਿਆਉਣਾ ਸੁੱਖ ਦਾ ਕਿ ਸ਼ੁਕਰ ਹੈ, ਚਲੋ ਮੀਂਹ ਨਹੀਂ ਹੈ। ਤੇ ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆ ਰਿਹਾ ਹੋਣਾ, ਦਿਨ ਦੀ ਸ਼ੁਰੂਆਤ ਸੋਹਣੀ ਹੋ ਗਈ ਹੋਣੀ, ਕੰਮਾਂ ਕਰਨ ਨੂੰ ਤੁਰ ਗਏ ਹੋਣੇ, ਤੇ ਆਓ ਕਰਦੇ ਹਾਂ ਦਿਨ ਦੀ ਸ਼ੁਰੂਆਤ। ਹਾਂਜੀ ਮੈਲਬਨ ਦੇ ਨਾਲ
0: ਬਿਲਕੁਲ, ਤੁਸੀਂ ਛੁੱਟੀਆਂ ਤੋਂ ਸਿੱਧਾ ਮੀਂਹ ਵੱਲ ਨੂੰ ਮੋੜਤੀ ਗੱਡੀ, ਸਹੀ ਗੱਲ ਹੈ। ਵੈਸੇ ਛੁੱਟੀਆਂ ਦੇ ਵਿੱਚ ਮੀਂਹ ਵੀ ਪੈਂਦਾ ਹੀ ਰਿਹਾ ਹੈ ਨਾ, ਲਗਾਤਾਰ ਹੀ ਕੁਛ ਨਾ ਕੁਛ, ਹਰ ਇੱਕ ਪਾਸੇ ਕਿਤੇ ਬਹੁਤ ਜ਼ਿਆਦਾ ਤੇ ਕਿਤੇ ਘੱਟ, ਮਤਲਬ ਮੀਂਹ ਨੇ ਵੀ ਸਾਹ ਨਹੀਂ ਲਿਆ।
1: ਬਿਲਕੁਲ। ਅੱਛਾ ਇੱਕ ਚੀਜ਼ ਇਹ ਵੀ ਹੁੰਦੀ ਹੈ ਨਾ, ਜਿਵੇਂ 2 ਹਫ਼ਤੇ ਦੀ ਇੱਦਾਂ ਦੀ ਛੁੱਟੀਆਂ ਆਉਂਦੀਆਂ, ਪਹਿਲੇ ਹਫ਼ਤੇ ਤੇ ਆਪਾਂ ਇੱਦਾਂ ਹੀ ਉਸ ਦੇ ਵਿੱਚ ਰੱਖਦੇ ਹਾਂ, ਚਲੋ ਹੈ ਹਜੇ ਟਾਈਮ, ਹਜੇ ਤਾਂ ਸ਼ੁਰੂਆਤ ਹੀ ਹੋਈ ਹੈ। ਇਹ ਸੈਕਿੰਡ ਵੀਕ 'ਚ ਆ ਕੇ ਸਭ ਨੂੰ ਗਿਲਟ ਹੁੰਦਾ ਕਿ ਹੁਣ ਕਿੱਥੇ ਚੱਲੇ ਜਾਇਆ ਜਾਈਏ, ਬੱਚੇ ਨੂੰ ਕਿੱਥੇ ਐਤਕੀ, ਤੇ ਉਹ ਚੀਜ਼ ਸਕੋਪ ਹੀ ਨਹੀਂ ਰਿਹਾ।
0: ਹਾਂ ਖਾਸ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ, ਕਿਉਂਕਿ ਆਮ ਤੌਰ ਦੇ ਉੱਤੇ ਮੌਸਮ ਠੀਕ ਹੋ ਜਾਂਦਾ ਤੇ ਜ਼ਿਆਦਾਤਰ ਬਾਹਰ ਅੰਦਰ ਵਾਲੇ ਆਈ ਥਿੰਕ ਸਾਰਿਆਂ ਨੇ ਪ੍ਰੋਗਰਾਮ ਬਣਾਏ ਹੁੰਦੇ ਆ, ਕਿਉਂਕਿ ਇਨਡੋਰ ਤੇ ਫਿਰ ਬਹੁਤਾ ਕੁਛ ਜਿਹੜਾ ਉਹ ਸਿਆਲ ਤੋਂ ਇਕਦਮ ਬਾਹਰ ਨਿਕਲ ਕੇ ਤੇ ਹੁੰਦਾ ਵੀ ਆਪਾਂ ਬਾਹਰ ਆਊਟਡੋਰ ਗੇਮਸ ਵਗੈਰਾ ਹੈ ਨਾ ਬੱਚਿਆਂ ਨੂੰ ਲੈ ਕੇ ਜਾਈਏ ਜਾਂ ਕਿੱਦਾਂ। ਨਹੀਂ ਸੋਹਣੇ ਪਾਸੇ ਤੁਸੀਂ ਮੁੜੀ ਗੱਡੀ ਹੋ ਸਕਦਾ, ਫਿਰ ਬੜਿਆਂ ਦੇ ਪਲਾਨ ਜਿਹੜੇ ਆ ਇਸ ਵਜ੍ਹਾ ਦੇ ਕਰਕੇ ਵੀ ਧਰੇ ਧਰਾਏ ਰਹਿ ਗਏ ਹੋਣ ਜਾਂ ਰਹਿ ਜਾਂਦੇ ਹੋਣ, ਮੌਸਮ ਵੇਖ ਲਓ ਕਿੱਡਾ ਵੱਡਾ ਅਸਰ ਪਾਉਂਦਾ।
1: ਬਿਲਕੁਲ, ਹਰ ਇੱਕ ਚੀਜ਼ 'ਤੇ, ਤੁਹਾਡੀ ਲਾਈਫ 'ਤੇ, ਤੁਹਾਡੀ ਸਾਈਕੋਲੋਜੀ 'ਤੇ, ਹਰ ਇੱਕ ਚੀਜ਼ 'ਤੇ, ਖਾਣ ਪੀਣ 'ਤੇ, ਤੁਹਾਡੀ ਮਿਊਜ਼ਿਕ ਦੀ ਚੋਇਸ 'ਤੇ, ਮੈਨੂੰ ਲੱਗਦਾ ਹਰ ਇੱਕ ਚੀਜ਼ 'ਤੇ ਹੈ ਨਾ। ਕਈ ਵਾਰੀ ਆਪਾਂ ਖਿੱਜੇ ਖਿੱਜੇ ਹੁੰਦੇ ਅਤੇ ਪਤਾ ਨਹੀਂ, ਜਿਵੇਂ ਤੁਸੀਂ ਤੁਹਾਡੀ ਪਲੇਲਿਸਟ ਵੀ ਉੱਦਾਂ ਦੇ ਗਾਣੇ ਤੁਹਾਨੂੰ ਸੁਣਾਉਂਦੇ ਆਟੋਮੈਟਿਕਲੀ ਕਈ ਵਾਰੀ, ਮਤਲਬ। ਔਰ ਕਈ ਵਾਰੀ ਜਿਵੇਂ ਆਪਾਂ ਸਵੇਰੇ ਸਵੇਰੇ ਸ਼ੁਰੂਆਤ ਕਰਦੇ ਹਾਂ, ਸ਼ਬਦ ਵੀ ਕਈ ਵਾਰੀ ਆਪਾਂ ਡਿਪਰੈਸਡ ਹੁੰਦੇ ਤੇ ਸ਼ਬਦ ਵੀ ਮੋਟੀਵੇਸ਼ਨ ਵਾਲੇ ਕਈ ਵਾਰੀ ਆਟੋਮੈਟਿਕਲੀ ਪਲੇ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਹਾਂ
0: ਜਾਂ
1: ਆਪਾਂ ਕਨੈਕਟ ਕਰ ਲੈਂਦੇ ਉਹਦੇ ਨਾਲ ਕਿਸੇ ਵੀ।
0: ਹਾਂ ਇਹ ਜ਼ਿਆਦਾ ਵਾਜਬ ਹੈ ਤੁਹਾਡੀ ਗੱਲ ਕਿ ਜਦੋਂ ਆਪਾਂ ਉੱਦਾਂ ਦੇ ਮੂਡ 'ਚ ਹੁੰਦੇ ਹਾਂ ਤਾਂ ਆਪਾਂ ਹਰ ਇੱਕ ਚੀਜ਼ ਦੇ ਵਿੱਚੋਂ ਆਪਣੇ ਟਾਈਪ ਦਾ ਕੁਛ ਨਾ ਕੁਛ ਲੱਭ ਲੈਂਦੇ ਹਾਂ, ਹੈ ਨਾ। ਅਤੇ ਵੈਸੇ ਗੁਰਬਾਣੀ ਜਦੋਂ ਆਪਾਂ ਸੁਣਦੇ ਹਾਂ, ਸ਼ਬਦ ਕੀਰਤਨ ਜਦੋਂ ਆਪਾਂ ਸੁਣਦੇ ਹਾਂ, ਤਾਂ ਇੱਕ ਤੁਸੀਂ ਜਦੋਂ ਵੀ ਵੇਖੋਗੇ ਤੁਹਾਨੂੰ ਇੱਕ ਖਾਸੀਅਤ ਤੁਹਾਨੂੰ ਇਹ ਲੱਗੂਗੀ ਕਿ ਉਦੋਂ ਤੁਹਾਨੂੰ ਸਮਝ ਵਧੇਰੇ ਆਉਂਦੀ, ਤੁਹਾਨੂੰ ਲੱਗਦਾ ਅੱਛਾ ਮੇਰੇ ਲਈ ਆ,
1: ਬਿਲਕੁਲ
0: ਆਹ ਚੀਜ਼ ਹੈ ਨਾ, ਵੀ ਇੱਥੇ ਕਿ ਜੇ ਆਹ ਮੈਨੂੰ ਹੌਸਲਾ ਦੇਣ ਦੇ ਲਈ ਮੈਨੂੰ ਸੁਣਾਈ ਗਈ ਆ। ਅਤੇ ਜਦਕਿ ਆਪਾਂ ਪਹਿਲਾਂ ਚਾਹ ਹੀ ਇੰਨੇ 'ਚ ਹੁੰਦੇ ਹਾਂ, ਖੁਸ਼ ਹੁੰਦੇ ਹਾਂ ਜਦੋਂ ਆਪਾਂ ਆਪਣਿਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁੱਝੇ ਹੁੰਦੇ ਹਾਂ ਕਿ ਸਾਨੂੰ ਇੰਨਾ ਧਿਆਨ ਨਾਲ ਸੁਣਨ ਦਾ ਮੌਕਾ ਨਹੀਂ ਮਿਲਦਾ ਕਦੇ।
1: ਹਾਂਜੀ ਬਿਲਕੁਲ। ਕਈ ਔਰ ਅਕਸਰ ਜਦੋਂ ਇਕੱਲੇ ਤੁਸੀਂ ਗੱਡੀ ਚਲਾ ਰਹੇ ਹੋ ਜਾਂ ਇਕੱਲੇ ਬੈਠੇ ਹੋ, ਉਦੋਂ ਤੁਸੀਂ ਇੱਕ, ਮਤਲਬ ਉਹ ਰਸਤ ਤੁਹਾਨੂੰ ਜ਼ਿਆਦਾ ਮਿਲਦਾ ਹੈ ਕਿਉਂਕਿ ਤੁਸੀਂ, ਮਤਲਬ ਇਕੱਲੇ ਹੁੰਦੇ ਹੋ ਨਾ, ਤੁਹਾਡਾ ਮੈਨੂੰ ਲੱਗਦਾ ਧਿਆਨ ਜ਼ਿਆਦਾ ਲੱਗਦਾ
0: ਜੀ।
1: ਉਹ ਵੀ ਹੈ,
0: ਸੋ ਇਹ ਵੀ ਫਰਕ ਪੈਂਦਾ। ਵੈਸੇ ਤੁਸੀਂ ਵੀ ਦੱਸਿਓ ਸਾਰੇ ਸੁਣਨ ਵਾਲੇ ਕਿ ਤੁਹਾਨੂੰ ਕੀ ਲੱਗਦਾ ਮੌਸਮ ਦੇ ਨਾਲ ਫਰਕ ਪੈਂਦਾ ਵਾ ਤੁਹਾਨੂੰ, ਜਦੋਂ ਮੌਸਮ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਜਾਂ ਠੰਡ ਬਹੁਤ ਜ਼ਿਆਦਾ ਹੁੰਦੀ ਆ, ਜਾਂ ਫਿਰ ਕਹਿ ਲਓ ਮੀਂਹ ਪੈ ਰਿਹਾ ਵਾ, ਜਾਂ ਫਿਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ, ਜਾਂ ਫਿਰ ਕਿਣ ਮਿਣ ਹੋ ਰਹੀ ਆ। ਵੇਖੋ ਇਹਦੇ ਮੀਂਹ 'ਚ ਵੀ ਕਿੰਨੀਆਂ ਵਰਾਇਟੀਆਂ ਨੇ,
1: ਕਿੰਨੀਆਂ ਵੇਰੀਏਸ਼ਨ ਹੈ। ਹੁਣ ਜਿਹੜੀ ਕਿਣ ਮਿਣ ਹੈ, ਮੈਨੂੰ ਲੱਗਦਾ ਉਹ ਹੋਰ ਜ਼ਿਆਦਾ ਡਿਪਰੈਸਿੰਗ ਲੱਗਦੀ ਕੀ ਹੈ, ਜਾਂ ਇੱਕ ਵਾਰ 'ਚ ਪੈ ਕੇ ਹਟੇ ਸਾਈਡ ਕਿ ਸਾਰਾ ਦਿਨ ਨਾ, ਜਿਵੇਂ ਕਹਿੰਦੇ ਸਪ੍ਰਿੰਕਲ ਜੇ, ਮਤਲਬ ਉਹ ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਬੰਦਾ ਜਾਵੇ ਤੇ ਜਾਂ ਇੱਕ ਪਾਸੇ ਹੋਵੇ ਤੇਜ਼ ਹੋ ਕੇ ਹਟ ਜਾਏ।
0: ਤੁਹਾਨੂੰ ਕਿਹੜੀ ਪਸੰਦ ਹੈ ਵੈਸੇ? ਇੱਕ ਹੁੰਦੀ ਆ ਪੰਜਾਬੀ 'ਚ ਦੱਸਾਂ ਤਾਂ, ਇੱਕ ਹੁੰਦੀ ਭੂਰ, ਇੱਕ ਹੁੰਦੀ ਹੈ ਕਿਣ ਮਿਣ, ਇੱਕ ਹੁੰਦਾ ਮੀਂਹ, ਤੇ ਵਿੱਚ ਵਿਚਾਲੇ ਹੋਰ ਵੀ ਹੋਣਗੀਆਂ, ਚਲੋ ਬਾਕੀ ਫਿਲ ਕਰਿਓ ਸਾਰੇ,
1: ਤੇ
0: ਇੱਕ ਹੁੰਦੀ ਮੋਲੇਧਾਰ।
1: ਅੱਛਾ ਇਹ ਕੀ ਹੈ ਚੌਥੀ?
0: ਸਭ ਤੋਂ ਜਿਹੜੀ, ਮਤਲਬ ਐਂ ਲੱਗਦਾ ਨੀ ਤੁਹਾਨੂੰ ਵੀ ਓਏ ਹੋਏ,
1: ਮਤਲਬ ਹਿੰਦੀ 'ਚ ਕਹਿੰਦੇ ਮੁਸਲਾਧਾਰ
0: ਸ਼ਾਇਦ। ਹਾਂ, ਤੇ ਤੁਸੀਂ ਮਾੜਾ ਜਿਹਾ ਨਿਕਲੇ ਗੱਡੀ ਤੱਕ ਜਾਂਦੇ ਹੋ ਤੇ ਤੁਸੀਂ ਐਂ ਲੱਗਦਾ ਬਾਲਟੀ ਭਰ ਭਰ ਕੇ ਕੋਈ ਰੋਡ ਰੋ ਨਹੀਂ ਰਿਹਾ ਹੈ ਨਾ। ਤੇ ਵੈਸੇ ਇਹਦੇ ਦਰਮਿਆਨ ਹੋਰ ਵੀ ਕੈਟੇਗਰੀਆਂ, ਸਾਰਿਆਂ ਦੇ ਲਈ ਇੱਕ ਸ਼ਬਦ ਹੋਵੇ ਮੀਂਹ, ਪਰ ਆਪਾਂ ਉਸ ਚੀਜ਼ ਨੂੰ ਮੰਨ ਲਿਆ ਕਿ ਇੱਕ ਦਰਮਿਆਨਾ ਜਾ, ਠੀਕ ਠਾਕ ਜਾ,
1: ਵੀ ਨਾ ਹੋਏ ਕਿ ਤੁਹਾਨੂੰ ਸਮਝ ਹੀ ਨਾ ਅੱਗੇ ਕਰੇਗੀ ਬੰਦਾ,
0: ਹੈ
1: ਨਾ। ਕਿ ਬਿਲਕੁਲ ਕਈ ਵਾਰੀ ਹੁੰਦਾ ਨਾ, ਜਿਵੇਂ ਸਪੈਸ਼ਲੀ ਮੇਰੇ ਲਈ ਤੇ, ਮਤਲਬ ਮੈਂ ਬਹੁਤ ਡਰ ਜਾਂਦੀ ਹਾਂ ਜੇ ਮੈਂ ਡਰਾਈਵ ਕਰ ਰਹੀ ਹਾਂ ਔਰ ਬਹੁਤ ਜ਼ਿਆਦਾ ਤੇਜ਼ ਮੀਂਹ ਆ ਜਾ, ਕਿਉਂਕਿ ਦਿਖਦਾ ਹੀ ਨਹੀਂ, ਵੈਸੇ ਹੀ ਆਪਾਂ ਚਸ਼ਮਾ ਲਗਾ ਕੇ ਡਰਾਈਵ ਕਰਦੇ ਹਾਂ।
0: ਇਹਦੇ ਦਰਮਿਆਨ ਇੱਕ ਹੋਰ ਕੈਟੇਗਰੀ ਮੈਨੂੰ ਯਾਦ ਆਈ, ਉਹ ਹੁੰਦਾ ਸ਼ਰਾਟਾ।
1: ਅੱਛਾ, ਉਹ ਕੀ ਹੈ
0: ਸ਼ਰਾਟਾ? ਮਤਲਬ ਇੱਕਦਮ ਥੜ ਥੜ ਥੜ ਥੜ ਥੜ, ਉਸ ਤੋਂ ਬਾਅਦ 'ਚ ਫਿਰ ਸ਼ਾਂਤ ਜਿਹਾ ਹੋ ਗਿਆ ਕੰਮ। ਮਤਲਬ ਸ਼ਾਂਤ ਨਹੀਂ, ਮਤਲਬ ਵੀ ਇੱਕ
1: ਤੁਹਾਨੂੰ ਲੱਗੇਗਾ
0: ਐਵਰੇਜ ਜਿਹਾ ਮੀਂਹ ਪੈ ਰਿਹਾ, ਅਤੇ ਉਹਦੇ ਦਰਮਿਆਨ ਇੱਕ ਮਤਲਬ ਤਕੜਾ ਅੱਛਾ ਖਾਸਾ ਸ਼ਰਾਟਾ, ਉਸ ਤੋਂ ਬਾਅਦ ਮਤਲਬ ਕੁੱਡ ਵੀ ਇੱਕਦਮ ਠੀਕ ਵੀ ਹੋ ਸਕਦਾ ਜਾਂ ਫਿਰ ਉਹ ਘੱਟ ਵੀ ਸਕਦਾ ਵਾ ਜਾਂ ਮਾੜੀਆਂ ਮੋਟੀਆਂ ਕਣੀਆਂ 'ਤੇ ਵੀ ਆ ਸਕਦਾ, ਪਰ ਇੱਕਦਮ ਜਿਹੜਾ ਹੈ ਨਾ, ਮਤਲਬ ਤੁਸੀਂ ਕਹਿੰਦੇ ਵੀ ਹਲੇ ਤੇ ਕੋਈ
1: ਛੋਟੀ ਬੇਟੀ ਕੱਲ ਪਰਸੋਂ ਕਹਿੰਦੀ ਸੀ, ਮਮਾ ਸਟੋਪ ਸੇਇੰਗ ਵੈਨ ਆਈ ਵਾਜ਼ ਡਾਰਵਿਨ, ਆਈ ਫੀਲ ਜੈਲਸ, ਕਿਉਂਕਿ ਉਹ ਹੋਈ ਨਹੀਂ ਸੀ। ਉਹ ਹਰ ਵਾਰੀ ਕਹਿੰਦੀ ਹੈ ਆਈ ਫੀਲ ਮਿਸਿੰਗ ਵੈਨ ਯੂ ਸੇ ਡਾਰਵਿਨ। ਨੀਅਰ ਬਾਏ ਲੱਗਦਾ ਨਾ, ਤੇ ਇਹ ਵੀ ਕਿੰਨਾ ਇੱਕ ਫਰਕ ਹੈ ਜਗ੍ਹਾ ਜਗ੍ਹਾ ਦਾ। ਤੇ ਉਸ ਦਿਨ ਮੈਂ ਨਿਕਲੀ ਆ ਘਰੋਂ ਵਧੀਆ, ਆਪਾਂ ਮੈਪ ਲਗਾਇਆ ਕੋਨਫੀਡੈਂਸ ਨਾਲ ਕਿ ਹਾਂ ਇਕੱਲੇ ਡਰਾਈਵ ਕਰਕੇ ਜਾਵਾਂਗੇ। ਮਤਲਬ ਮੈਂ ਨਿਕਲੀ ਆ ਥੋੜਾ ਜੇ, ਮਤਲਬ ਅੱਧ ਵਿਚਾਲੇ ਵੀ ਨੀ, ਮਤਲਬ 10 ਮਿੰਟ ਦੀ ਡਰਾਈਵ ਕਰ ਲੈਣੀ ਜਿਹੜਾ ਤੁਸੀਂ ਹੁਣੇ ਨਾ ਲਿਆ। ਮੈਂ
0: ਸ਼ਰਾਟਾ
1: ਪਤਾ ਨੀ ਕਿੱਥੇ, ਮੈਂ ਕਿਹਾ ਮਤਲਬ ਇੰਨੀ ਤੇਜ਼ ਕਿ ਸਭ ਕੁਝ ਦੇਖ ਦਿਸਣਾ, ਮਤਲਬ ਹਟ ਗਿਆ, ਮੈਨੂੰ ਸਮਝ ਨਾ ਲੱਗੇ ਕਿ ਮੈਂ ਕਰਾਂਗੀ। ਉਹ ਤੋਂ ਮੈਂ ਮਤਲਬ ਬਿਲਕੁਲ ਹੀ ਭੁੰਦ ਲਾ ਗਈ, ਮੈਂ ਕਿਹਾ ਹੁਣ ਤੇ ਪਤਾ ਨੀ ਕਿੱਥੇ ਜਾ ਕੇ।
0: ਉਹ ਇੱਕਦਮ ਤੁਹਾਨੂੰ ਲੱਗਦਾ ਜਿੱਦਾਂ ਵਾਈਪਰ ਵੀ ਛਦਾਈ ਜੀ ਹੋ ਗਏ ਹੁੰਦੇ।
1: ਕਈ ਵਾਰੀ ਹੁਣ ਮੇਰੇ ਵਰਗਾ ਜਿਵੇਂ ਐਨਕਾ ਲਾਏਗਾ, ਐਨਕਾ ਹਟਾ ਕੇ ਦੇਖੇਗਾ ਕਿ ਵਿਜ਼ਿਬਿਲਿਟੀ ਤੇਜ਼ ਹੋ ਜਾ। ਮਤਲਬ ਉਹ ਚੀਜ਼ ਇੰਨੀ, ਮਤਲਬ ਮੈਨੂੰ
0: ਆ ਵੀ ਠੀਕ ਹੈ ਨਾ ਮੀਂਹ ਚ ਐਨਕਾ
1: ਜਿਹੜੀ ਨਜ਼ਰ ਵਾਲੀ।
0: ਅੱਛਾ ਅੱਛਾ,
1: ਖਤਰਨਾਕ ਸੀ ਨਾ ਉਹ, ਹਜੇ ਤੱਕ ਮੈਨੂੰ ਨੀ ਭੁੱਲਦਾ ਉਹ ਸੀਨ।
0: ਨਹੀਂ ਚਲੋ ਅੱਜ ਕੱਲ ਨਾ ਹੁਣ ਚਲੋ ਟੈਕਨੋਲੋਜੀ, ਥੈਂਕ ਯੂ ਟੈਕਨੋਲੋਜੀ, ਵੀ ਉਹਦੇ ਵਿੱਚ ਕੀ ਹੁੰਦਾ ਵੀ ਉਹ ਜਿੱਦਾਂ ਜਿੱਦਾਂ ਮੀਂਹ ਵੱਧ ਘੱਟ ਹੁੰਦਾ ਵਾ ਉਹ ਐਡਜਸਟ ਕਰ ਲੈਂਦੇ ਸਪੀਡ, ਹੈ ਨਾ, ਜਿਹੜੇ ਵਾਈਪਰ ਹੁੰਦੇ ਆ। ਤੇ ਪਹਿਲੀਆਂ ਦੇ ਵਿੱਚ ਤੇ ਤੁਸੀਂ
1: ਆਪ ਪਹਿਲੇ ਵਾਲੀ ਤੇ ਮੇਰੀ
0: ਕਈ ਵਾਰੀ ਬੜਾ ਦਫੜੀ ਜੀ ਪੈ ਜਾਂਦੀ ਹੁੰਦੀ
1: ਕਿਹੜੀ ਗੱਡੀ ਉਸ ਦੇ ਵਿੱਚ, ਤੇ ਕਈ ਵਾਰੀ ਵਿੱਚ ਵਾਈਪਰ ਚੱਲਣੋ ਹੀ ਬੰਦ ਹੋ ਜਾਂਦਾ ਸੀ
0: ਸ਼ੁਰੂ ਸ਼ੁਰੂ ਵਾਲੀਆਂ ਗੱਡੀਆਂ ਚ, ਜਦੋਂ ਆਪਾਂ ਸ਼ੁਰੂ ਸ਼ੁਰੂ ਚ ਲੈਂਦੇ ਆ
1: ਉਹੀ ਨਾ, ਉਦੋਂ ਤੇ ਇਹ ਲੱਗਦਾ ਸ਼ੁਕਰ ਰੱਬਾ ਗੱਡੀ ਮਿਲੀ ਹੈ ਨਾ, ਕੰਮ ਤੇ ਬੱਸ ਦੇ ਵਿੱਚ ਧੱਕੇ ਖਾ ਕੇ ਨਹੀਂ ਜਾਣਾ ਪਏਗਾ।
0: ਨਹੀਂ ਚਲੋ ਜੋ ਵੀ ਜਿਹੜੀ ਵੀ ਸਟੇਜ ਤੇ ਜੋ ਵੀ ਮਿਲਦਾ,
1: ਬਹੁਤ ਉਹਦਾ ਉਸ ਟਾਈਮ ਵੀ ਉਹਦਾ ਸ਼ੁਕਰਾਨਾ ਹੀ ਕੀਤਾ ਸੀ, ਸ਼ੁਕਰ ਰੱਬਾ ਬਸ ਦਾ ਟਾਈਮਿੰਗ ਔਰ ਇਹ ਸਾਰਾ ਕੁਝ।
0: ਉਹਦਾ ਨਵੀਂ ਨਾਲੋਂ ਵੀ ਜ਼ਿਆਦਾ ਚਾਹ ਹੁੰਦਾ
1: ਬਿਲਕੁਲ। ਔਰ ਤੁਸੀਂ ਇਕੱਲੇ ਚਲਾ ਰਹੇ ਹੋ, ਤੁਹਾਨੂੰ ਲੱਗਦਾ ਤੁਸੀਂ ਸ਼ਹਿਨਸ਼ਾਹ ਹੋ ਨਾ ਰੋਡ ਤੇ, ਤੁਹਾਨੂੰ
0: ਉਦੋਂ ਤੁਹਾਨੂੰ ਲੱਗਦਾ ਵੀ ਤੁਸੀਂ ਹੈਗੀ ਹੈ ਪੁਰਾਣੀ ਆ, ਪਰ ਮੈਨੂੰ ਚਮਕਾ ਲੈਣਾ ਤੇ ਲੱਗਦਾ ਵੀ ਆ ਵੀ ਜਿੱਦਾਂ ਮੈਂ ਚਮਕਾ ਲਈ, ਹੈ ਨਾ, ਥੋੜੇ ਦੇਰ ਬਾਅਦ ਤੁਹਾਨੂੰ ਲੱਗਣ ਲੱਗ ਪੈਂਦਾ ਵੀ ਇਹਨੂੰ ਤੇ ਤੁਸੀਂ ਬਹੁਤ ਸੋਹਣੀ ਬਣਾ ਲਿਆ, ਸਟੀਅਰਿੰਗ ਦੇ ਉੱਤੇ ਤੁਸੀਂ ਲੈ ਕੇ ਪਾ ਲਓਗੇ ਕੁਛ ਨਾ ਕੁਛ, ਹੈ ਨਾ, ਹੋਰ ਕਵਰ ਜਿਹਾ ਤੁਸੀਂ ਸੀਟ, ਅੱਛਾ ਸੀਟ ਮਾੜੀ 'ਚ ਕਰੈਕ ਆਏ ਕੋਈ ਗੱਲ ਨਹੀਂ, ਹੈ ਨਾ, ਉਹਦੇ ਉੱਤੇ ਵੀ ਲੈ ਕੇ ਤੇ ਉਹ ਸ਼ਾਰਟ ਸ਼ੂਟ ਜਾ ਕੇ ਤੇ ਉਹ ਪਤਾ ਕਰਕੇ ਤੇ ਉਹ ਵੀ ਉਹਦੇ ਉੱਤੇ ਪਾ ਲਈਦਾ ਵਾ, ਤੇ ਫਿਰ ਆਪਣੇ ਆਪ ਨੂੰ ਕਹੀਦਾ ਦੇਖਾ ਸੀਟਾਂ ਵੀ ਠੀਕ ਹੋ ਗਈਆਂ।
1: ਅੱਛਾ, ਉਹ ਅੱਗੇ ਦਾ ਜਿਹੜਾ ਮਤਲਬ ਗੱਡੀ ਵਧੀਆ ਸੀਗੀ, ਉੱਥੇ ਅੱਗੇ ਦਾ ਡੈਸ਼ਬੋਰਡ, ਮੈਂ ਪਹਿਲਾਂ ਵੀ ਦੱਸਿਆ ਸੀ ਨਾ ਉੱਥੇ ਗਰਮੀ ਇੰਨੀ ਤੇਜ਼ ਪੈਂਦੀ ਹੈ ਕਿ ਉਹ ਡੈਸ਼ਬੋਰਡ 'ਚ ਵੀ ਨਾ ਮਤਲਬ ਤਰੇੜਾਂ ਕਰੈਕ ਇੰਨੇ ਜ਼ਿਆਦਾ, ਤੇ ਉਹਨੂੰ ਵੀ ਕਵਰ ਕਰ ਲਿਆ ਸੀ ਵੈਲਵੇਟ ਦਾ ਲਗਾ ਕੇ, ਸੋਹਣਾ ਜਿਹਾ ਕੀ ਉਹਨਾਂ ਦਿਖੇ।
0: ਹਾਂ ਤੇ ਬਸ ਹੋ ਗਿਆ ਫਿਰ ਕੀ,
1: ਬਸ ਫਿਰ ਹੋਰ ਕੀ ਚਾਹੀਦਾ,
0: ਹੋਰ ਕੀ ਰਹਿ ਗਿਆ, ਇਹੋ ਹੀ ਹੁੰਦਾ ਵਾ,
1: ਤੇਲ ਚਾਹੀਦਾ ਹੈ ਗੱਡੀ 'ਚ
0: ਨਵੀਂ। ਅੱਛਾ, ਉੱਥੇ ਇੰਨੀ ਜ਼ਿਆਦਾ ਗਰਮੀ ਜਿੱਦਾਂ ਤੁਸੀਂ ਦੱਸਦੇ ਹੁੰਦੀ ਤੇ ਉੱਥੇ ਗੈਸ ਵੀ ਪਾਉਣ ਦੀ ਫਿਰ ਪ੍ਰੋਬਲਮ ਆਉਂਦੀ ਹੋਣੀ ਕਿ ਹੁੰਦੀ ਨਹੀਂ ਗੈਸ ਉੱਥੇ, ਗੈਸ ਵਾਲੀਆਂ ਗੱਡੀਆਂ ਘੱਟ ਹੀ ਫਿਰ ਵਰਤੋਂ, ਕਿਉਂਕਿ ਇੱਥੇ ਵੇਖੀਦਾ ਜਦੋਂ ਈਵਨ ਵਿਕਟੋਰੀਆ 'ਚ ਵੀ ਗਰਮੀ ਜ਼ਿਆਦਾ ਹੁੰਦੀ ਹੈ ਤੇ ਗੈਸ ਫਿਲ ਹੀ ਨਹੀਂ ਹੁੰਦੀ ਕਈ ਵਾਰੀ, ਕਈ ਵਾਰੀ ਕਿ ਜ਼ਿਆਦਾਤਰ ਨਹੀਂ ਫਿਲ ਹੁੰਦੀ।
1: ਦਿਮਾਗ ਲਗਾ ਰਹੀ ਹਾਂ, ਮੈਨੂੰ ਤੇ ਮਤਲਬ ਮੈਂ ਨਹੀਂ ਨੋਟ ਕੀਤਾ ਸੀ ਇਸੇ ਹੋਰ ਹੈ,
0: ਮੈਂ ਕਿਹਾ ਤੁਸੀਂ ਇੰਨਾ 'ਚ ਰਹੇ ਹੋ ਉੱਥੇ,
1: ਬਾਕੀ ਆਪਾਂ ਆਪਣੀ ਚੀਜ਼ਾਂ 'ਤੇ ਧਿਆਨ ਦਿੰਦੇ
0: ਜਾਓ ਪਰਾਂ।
1: ਤੇ ਵਾਕਈ ਮਤਲਬ ਮੈਂ ਤੇ ਆਪਾਂ ਕਿਸ ਪਾਸੇ ਚੱਲੇ ਸੀਗੇ, ਹਾਂ ਮਤਲਬ ਸ਼ਰਾਟਾ ਉਹ ਐਗਜ਼ਾਮਪਲ ਹੋ, ਤੇ ਜਿਹੜਾ ਤੁਸੀਂ ਦੂਜਾ ਕੀ ਕਿਹਾ, ਹਾਂ ਸ਼ਰਾਟੇ ਦੇ ਵਿੱਚ ਇੱਕ ਹੋਰ ਇਹ ਆਉਂਦਾ
0: ਕਿਹੜਾ
1: ਕਿ ਜਦੋਂ ਮੁੰਬਈ 'ਚ ਸੀਗਾ ਸੀ, ਹੁਣ ਮੁੰਬਈ ਵੀ ਆ ਗਿਆ ਦੇਖੋ, ਹੁਣ ਐਕਸਪੀਰੀਅੰਸ ਮਤਲਬ ਕਿੱਥੇ ਕਿੱਥੇ ਧੱਕੇ ਬੰਦੇ ਨੇ ਕਹਿ ਰਹੇ, ਉੱਥੇ ਇਹ ਚੀਜ਼ ਹੈ ਕਿ ਮੀਂਹ ਕਈ ਵਾਰ, ਇਹ ਚੀਜ਼ ਤਾਂ ਖੈਰ ਇੱਥੇ ਵੀ ਹੁੰਦੀ, ਕਈ ਵਾਰੀ ਇੱਕ ਇਲਾਕੇ 'ਚ ਹੋਇਆ ਜਾ ਕੇ ਹਟਿਆ ਮੀਂਹ, ਤੇ ਦੂਜੇ ਇਲਾਕੇ 'ਚ ਐਵੇਂ ਕਿ ਮੀਂਹ ਵਰਗੀ ਤਾਂ ਕੋਈ ਚੀਜ਼ ਸੀਗੀ ਨਹੀਂ, ਧੁੱਪ ਬੜੀ ਸੋਹਣੀ ਨਿਕਲੀ ਹੈ। ਤੇ ਉੱਥੇ ਕੀ ਹੁੰਦਾ ਸੀਗਾ, ਹੁਣ ਤੁਸੀਂ ਟ੍ਰੇਨਾਂ 'ਚ ਧੱਕੇ ਖਾਂਦੇ ਹੋ ਨਾ, ਟ੍ਰੇਨਾਂ 'ਚ ਸਫ਼ਰ ਕਰਦੇ ਹੋ, ਹੁਣ ਮੰਨ ਲਓ ਇੱਕ ਸਟੇਸ਼ਨ ਤੋਂ ਤੁਸੀਂ ਉਤਰੇ ਹੋ ਟ੍ਰੇਨ ਤੋਂ, ਤੇ ਉੱਥੇ ਬਹੁਤ ਤੇਜ਼ ਮੀਂਹ ਹੈ ਤੇ ਤੁਸੀਂ ਬ੍ਰਿਜ ਤੋਂ ਅਗਲੇ ਪਲੈਟਫਾਰਮ ਤੇ ਜਾਣਾ ਹੈ। ਹਮੇਸ਼ਾ ਇਹ ਹੁੰਦਾ ਸੀਗਾ, ਇੱਕ ਤੋਂ ਉਤਰ ਕੇ ਫਿਰ ਬ੍ਰਿਜ ਚੜ ਕੇ ਅਗਲੇ ਤੋਂ ਤੁਹਾਨੂੰ ਦੂਜੀ ਗੱਡੀ ਮਿਲੇਗੀ, ਤੇ ਉਨੀ ਦੇਰ ਚ ਤੁਸੀਂ ਪੂਰੇ ਭਿੱਜ ਜਾਣਾ ਤੇ ਤੁਸੀਂ ਬਾਕੀਆਂ ਨੂੰ ਦੇਖਣਾ। ਉਹ ਬਿਲਕੁਲ ਵਧੀਆ ਇੱਕਦਮ, ਉਹਨਾਂ ਦੇ ਬਿਲਕੁਲ ਬਿਨਾਂ ਕਰੀਜ਼ ਦੇ ਕੱਪੜੇ ਸਾਰੇ, ਮਤਲਬ ਇੰਨੀ ਪ੍ਰੋਪਰ, ਤੇ ਤੁਸੀਂ ਕਿਉਂਕਿ ਤੁਸੀਂ ਭਿੱਜ ਜਾਂਦੇ ਸੀ ਨਾ,
0: ਉਹ ਕਿਉਂ ਨਹੀਂ ਭਿੱਜਦੇ?
1: ਉਹ ਪਹਿਲਾਂ ਦੇ ਖੜੇ ਹੋਏ ਸੀ ਨਾ।
0: ਹਾਂ ਮੈਂ ਕਿਹਾ ਖੜੇ ਤੇ ਦੱਸੋ ਨਾ ਨਾਲ,
1: ਮੈਂ ਇਮੇਜਿਨ ਕਰਕੇ ਆ ਮੇਨ ਗੱਲ ਤੁਹਾਨੂੰ ਉੱਥੇ ਪਹੁੰਚਾ ਦਿੰਦਾ।
0: ਨਹੀਂ ਉਹ ਨਹੀਂ ਭੇਜਦੇ,
1: ਨਹੀਂ ਉਹਨਾਂ ਕੋਲ ਕੋਈ ਸਪੈਸ਼ਲ ਉਹ ਨਹੀਂ ਸੀਗੀ, ਕੀ ਕਹਿੰਦੇ ਉਹਨੂੰ, ਸਪੈਸ਼ਲ ਪਾਵਰ ਨਹੀਂ ਸੀ, ਉਹ ਪਹਿਲਾਂ ਦੇ ਖੜੇ ਹੁੰਦੇ ਆ।
0: ਵੈਸੇ ਬਾਕੀ ਵੀ ਥਾਂ ਥਾਂ ਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਤੁਸੀਂ ਵੇਖਿਆ ਹੋਊਗਾ, ਤੁਸੀਂ ਤੁਹਾਡੇ ਉੱਤੇ ਮੀਂਹ ਪਿਆ ਜਾਂ ਤੁਸੀਂ ਮੀਂਹ ਦਾ ਐਕਸਪੀਰੀਅੰਸ ਕੀਤਾ, ਤੁਸੀਂ ਜਿੱਦਾਂ ਬੋਂਬੇ ਆ ਹਨਾ, ਮਹਾਰਾਸ਼ਟਰ ਹੋ ਗਿਆ, ਫਿਰ ਚਲੋ ਉਹਨੂੰ ਆਪਾਂ ਵਿੱਚੋਂ ਕੱਢ ਦਿੰਦੇ ਕਿਉਂਕਿ ਉੱਥੇ ਵੀ ਨਾ, ਚਲੋ ਅਗੇਨ ਮਤਲਬ ਜਿਹੜਾ ਕੇਰਲਾ ਤੇ ਗੋਆ ਹੈ ਨਾ,
1: ਜਿਵੇਂ ਟ੍ਰੋਪੀਕਲ ਵਾਲਾ ਕਹਿੰਦੇ,
0: ਉੱਥੇ ਮੀਂਹ ਤੁਹਾਨੂੰ ਬਹੁਤ ਵਧੀਆ ਲੱਗਦਾ, ਤੁਹਾਡਾ ਦਿਲ ਨਹੀਂ ਕਰਦਾ ਵੀ ਤੁਸੀਂ ਮੀਂਹ ਦੇ ਵਿੱਚੋਂ ਤੁਸੀਂ ਭੱਜ ਕੇ ਤੇ ਥੱਲੇ ਜਲ ਜੋ ਕਿਤੇ ਛੱਡ ਦੇ, ਤੁਹਾਡਾ ਜੀ ਕਰਦਾ ਵੀ ਤੁਸੀਂ ਮੀਂਹ ਚ ਰਹੋ।
1: ਹਾਂ ਮੁੰਬਈ ਦੀ ਬਾਰਿਸ਼ ਵੀ ਲੋਕੀ ਕੰਪਲੇਨ ਕਰਦੇ ਆ ਪਰ ਬਹੁਤ ਸੋਹਣੀ ਲੱਗਦੀ,
0: ਤੇ ਮੁੰਬਈ ਦੀ ਵੀ ਬਾਰਿਸ਼ ਜਿਹੜੀ ਆ ਜਦੋਂ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦੀ ਤੇ ਉਹ ਤੁਸੀਂ ਤੁਹਾਨੂੰ ਉਹ ਤੰਗ ਨਹੀਂ ਕਰਦੀ ਹਨਾ, ਤੁਸੀਂ ਜਿੱਦਾਂ ਤੁਹਾਨੂੰ ਲੱਗਦਾ ਵੀ ਠੀਕ ਆ, ਮਤਲਬ ਇੱਕ ਕੋਸਾ ਕੋਸਾ ਜਿਹਾ ਇੱਕ ਮੌਸਮ ਹੈ ਉਹਦੇ ਵਿੱਚ ਤੁਹਾਡੇ ਉੱਤੇ ਮੀਂਹ ਪਈ ਜਾ ਰਿਹਾ, ਕੋਈ ਕੋਈ ਉਹਦੇ ਨਾਲ ਕੋਈ ਉਹ ਨਹੀਂ ਹੈ। ਹੁਣ ਇੱਥੇ ਜਿਹੜਾ ਵਾ ਇੱਥੇ ਤੁਸੀਂ ਵੇਖੋ ਤੇ ਤੁਹਾਡੇ ਉੱਤੇ ਮੀਂਹ ਪੈਂਦਾ ਤੇ ਤੁਸੀਂ ਇੰਨਾ ਮਤਲਬ ਸੂਦ ਜਿਹਾ ਫੀਲ ਨਹੀਂ ਕਰਦੇ। ਤੁਸੀਂ
1: ਡਾਰਵਿਨ ਦੇ ਵਿੱਚ ਵੀ ਮੀਂਹ ਜਦੋਂ ਮਤਲਬ ਇਹ ਲਾਈਟਨਿੰਗ ਉੱਤੇ ਬਿਜਲੀ ਦੀ ਬੜੀ ਵਾਰਨਿੰਗ ਆਉਂਦੀ ਹੁੰਦੀ ਸੀ ਤੇ ਜਦੋਂ ਮਤਲਬ ਇੱਦਾਂ ਹੁੰਦਾ ਸੀ ਨਾ, ਮੈਂ ਚਾਈਲਡ ਕੇਅਰ ਵੀ ਜੋਬ ਕੀਤੀ ਉੱਥੇ ਵੀ ਤੇ ਉੱਥੇ ਅਲਾਊ ਹੁੰਦਾ ਸੀਗਾ ਬੱਚਿਆਂ ਨੂੰ ਮੀਂਹ 'ਚ ਨਹਾਉਣ ਵਾਸਤੇ, ਇੰਨਾ ਮਜ਼ਾ ਆਉਂਦਾ ਸੀਗਾ ਕਿਉਂਕਿ ਮੀਂਹ ਨੇ ਪੈਣਾ। ਹੁਣ ਦੇਖ ਲਿਆ ਵੈਦਰ ਫੋਰਕਾਸਟ ਆਪਾਂ ਕਿ ਅੱਜ ਤੇ ਮੀਂਹ ਹੈ, ਹੁਣ ਸਾਰਾ ਦਿਨ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਖਾਸ ਕਰਕੇ ਅੰਦਰ ਨਹੀਂ ਰੱਖ ਸਕਦੇ ਪੂਰੇ ਟਾਈਮ ਕਿਉਂਕਿ ਉਹ ਉਹਨਾਂ ਨੇ ਬੋਰ ਹੋ ਜਾਣਾ ਹੈ ਨਾ, ਰੂਟੀਨ ਉਹਨਾਂ ਦਾ ਜਿਹੜਾ ਰੀਡਿੰਗ ਵਾਲਾ ਪਾਰਟ ਕਰਾ ਕੇ ਤੁਸੀਂ ਫਿਰ ਉਹਨਾਂ ਨੂੰ ਬਾਹਰ ਹੀ ਨਿਕਾਲਣਾ। ਫਿਰ ਸਾਨੂੰ ਅਲਾਊ ਹੁੰਦਾ ਸੀਗਾ ਕਿ ਤੁਸੀਂ ਵੀ ਉਹਨਾਂ ਨਾਲ ਭਿੱਜ ਸਕਦੇ ਹੋ, ਤੁਸੀਂ ਲੋਕਰ 'ਚ ਆਪਣੇ ਸਪੇਅਰ ਕਲੋਥਸ ਰੱਖ ਦਿਓ ਜਾਂ ਫਿਰ ਤੁਸੀਂ ਉਹ ਬਨਿੰਗਸ ਵਾਲੇ ਵੱਡੇ ਵੱਡੇ ਛਤਰੀਆਂ ਲੈ ਕੇ ਉਹਨਾਂ ਦੇ ਅੱਗੇ ਪਿੱਛੇ ਹੁੰਦੇ ਰਹੋ ਤੇ ਇੰਨਾ ਮਜ਼ਾ ਆਉਂਦਾ ਸੀ ਬੱਚੇ ਇੰਨਾ ਇੰਜੋਏ। ਹੁਣ ਉਹੀ ਚੀਜ਼ ਜੇ ਇੱਥੇ ਇੱਥੇ ਦੀ ਇੱਕ ਮਿੰਟ ਹੀ ਆਪਾਂ ਭੇਜ ਨਹੀਂ ਸਕਦੇ ਕਿਉਂਕਿ ਇੱਥੇ ਦੀ ਜਮਾਂ ਹੀ ਮਤਲਬ
0: ਐਕਸਪੀਰੀਅੰਸ ਉੱਥੋਂ ਦੇ ਉਹਦਾ ਰੀਜ਼ਨ ਇੱਕ ਇਹ ਵੀ ਆ, ਖਾਸ ਤੌਰ ਦੇ ਉੱਤੇ ਜਿਹੜੀ ਇਹ ਵਾਲੀ ਬੈਲਟ ਹੈ ਨਾ ਕੇਰਲਾ ਵਾਲੀ, ਇੱਧਰ ਕੀ ਆ ਕਿ ਉਹ ਹੁਣ ਪੰਜਾਬ 'ਚ ਆਪਾਂ ਤੁਸੀਂ ਕੋਈ ਇਹ ਸੁਣ ਕੇ ਕਹੂਗਾ ਵੀ ਲੈ ਪੰਜਾਬ ਦਾ ਕਿੱਡਾ ਵਧੀਆ ਮੀਂਹ ਆ, ਪਰ ਹੁਣ ਰੀਸੈਂਟ ਜੇ ਕਿਸੇ ਨੇ ਐਕਸਪੀਰੀਅੰਸ ਕੀਤਾ ਤੇ ਤੁਸੀਂ ਮੰਨ ਲਓ ਚਿੱਟੇ ਕੱਪੜੇ ਪਾਇਆ, ਮੀਂਹ ਪਊਗਾ ਤੁਹਾਡੇ ਕੱਪੜੇ ਗੰਦੇ ਹੋ ਜਾਣਗੇ, ਉਹ ਹਵਾ 'ਚੋਂ ਹੀ ਮੀਂਹ ਦੇ ਵਿੱਚੋਂ ਹੀ ਜਿਹੜੀ ਧੂੜ ਮਿੱਟੀ ਆ ਪੋਲੂਸ਼ਨ ਆ ਉਹ ਤੁਹਾਡੇ ਕੱਪੜੇ ਖਰਾਬ ਕਰਦਾ ਵਾ, ਉੱਥੇ ਇਹ ਚੀਜ਼ ਨਹੀਂ ਹੈਗੀ,
1: ਉੱਥੇ ਹਿਊਮਿਡਿਟੀ ਕਰਕੇ ਮੈਨੂੰ ਲੱਗਦਾ ਮੋਇਸਚਰ ਹੈ।
0: ਹਾਂ ਉੱਥੇ ਹਿਊਮਿਡਿਟੀ ਜਾ ਵੀ ਆ ਤੇ ਆਈ ਥਿੰਕ ਗ੍ਰੀਨਰੀ ਬਹੁਤ ਜ਼ਿਆਦਾ,
1: ਗ੍ਰੀਨਰੀ ਬਹੁਤ ਜ਼ਿਆਦਾ,
0: ਇਸ ਵਜ੍ਹਾ ਕਰਕੇ ਵੀ ਸ਼ਾਇਦ ਉੱਥੇ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਜਿੱਦਾਂ ਇੱਥੇ ਤੇ ਕਹਿ ਲਓ ਤੁਸੀਂ ਵੀ ਉਹ ਕਾਲਾ ਤੁਹਾਨੂੰ ਦੀਦਾ ਹੈ ਨਾ ਤੁਹਾਡੇ ਮਤਲਬ ਗੱਡੀਆਂ ਤੇ ਲੀੜੇ ਕੱਪੜਿਆਂ ਤੇ, ਤੇ ਉੱਥੇ ਥੋੜ੍ਹਾ ਜਿਹਾ ਬਚਾਅ ਆ, ਥੋੜ੍ਹਾ ਨਹੀਂ ਕਾਫੀ ਬਚਾਅ ਆ, ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਨਾਲੇ ਇਹ ਨਾ ਆਈ ਥਿੰਕ ਡਿਪੈਂਡ ਕਰੂਗਾ ਮੌਸਮ 'ਤੇ ਵੀ ਸ਼ਾਇਦ ਕਿ ਕਿੰਨੀ ਕੁ ਠੰਡ ਆ ਕਿੰਨੀ ਕੁ ਗਰਮੀ ਆ ਉਸ ਹਿਸਾਬ ਦੇ ਨਾਲ ਵੀ। ਮੰਨ ਲਓ ਜੇ ਆਹ ਵਾਲੇ ਦਿਨ ਹੋਣਗੇ ਕੋਈ ਜਾਂ ਫਿਰ ਥੋੜ੍ਹਾ ਪਿੱਛੇ ਚੱਲ ਜਾਓ ਸਤੰਬਰ ਅਕਤੂਬਰ ਦਾ ਮਹੀਨਾ, ਤੇ ਉਦੋਂ ਤੇ ਇੱਥੇ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਜਾਂ ਫਿਰ ਕੇਰਲਾ ਵਗੈਰਾ ਇੱਧਰਲੇ ਪਾਸੇ ਜੇਕਰ ਮੀਂਹ ਪੈ ਰਿਹਾ ਵਾ ਤਾਮਿਲਨਾਡੂ ਵੀ ਈਵਨ ਉਹਦੇ 'ਚ ਆ ਜਾਂਦਾ, ਸੋ ਜੇ ਇਸ ਬੈਲਟ 'ਚ ਮੀਂਹ ਪੈ ਰਿਹਾ ਤੇ ਉਹ ਬਹੁਤ ਵਧੀਆ ਤੁਹਾਨੂੰ ਲੱਗਦਾ।
1: ਹਾਂਜੀ ਹਾਂ ਕਿਉਂਕਿ ਉੱਥੇ ਠੰਡ ਤੇ ਪੈਂਦੀ ਨਹੀਂ ਹੈ ਤੇ ਉਹ ਮਤਲਬ ਉਹ ਪਾਣੀ ਵੀ ਵਾਕਈ ਤੁਸੀਂ ਜਿਵੇਂ ਕਿਹਾ ਨਾ ਕੋਸਾ ਕੋਸਾ ਜਿਹਾ, ਉਹ ਤੁਹਾਨੂੰ ਚੁੱਭਦਾ ਨਹੀਂ, ਤੁਹਾਨੂੰ ਬਲਕਿ ਸੂਦਿੰਗ ਜਿਹਾ ਲੱਗਦਾ ਕਿ ਹਾਂ ਰਿਲੈਕਸਿੰਗ ਲੱਗਦਾ ਕਿ ਹਲਕਾ ਜਿਹਾ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਭਿੱਜ ਮਤਲਬ ਬਾਹਰ ਨਿਕਲੋ ਮੀਂਹ 'ਚ ਨਹਾਓ, ਮਜ਼ਾ ਆਉਂਦਾ ਤੁਹਾਨੂੰ, ਵਧੀਆ ਲੱਗਦਾ।
0: ਜਦੋਂ ਤੁਸੀਂ ਇੱਕ ਹੋਰ ਚੀਜ਼ ਵੇਖੀ ਹੋਊਗੀ ਜਦੋਂ ਆਪਾਂ ਕਿਸੇ ਰੁੱਖ ਦੇ ਥੱਲੇ ਮੀਂਹ 'ਚ ਲੰਘਦੇ ਹਾਂ ਤੇ ਉਹਦੇ ਸਾਈਡਾਂ ਤੋਂ ਤੁਹਾਡੇ ਉੱਤੇ ਪਾਣੀ ਡਿੱਗਦਾ ਤੇ ਉਹ ਰੁੱਖ ਦਾ ਜਿਹੜਾ ਘੱਟਾ ਮਿੱਟੀ ਆ ਉਹ ਵੀ ਤੁਹਾਡੇ ਉੱਤੇ ਪੈਂਦਾ ਹਨਾ, ਪਰ ਉੱਥੇ ਉਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਹਿਸਾਬ ਦੇ ਨਾਲ ਨਹੀਂ ਆ, ਕਿਉਂਕਿ ਉਹ ਸ਼ਾਇਦ ਇਸ ਕਰਕੇ ਵੀ ਆ ਕਿਉਂਕਿ ਮੀਂਹ ਜ਼ਿਆਦਾ ਪੈਂਦੇ ਆ, ਅਤੇ ਉਹ ਤੋਂ ਪਿਆ ਹੀ ਰਹਿੰਦਾ ਮਤਲਬ ਲਗਾਤਾਰ ਹੀ ਮੀਂਹ ਪਈ ਜਾਣਾ ਅਤੇ ਫਿਰ ਉਹ ਚੀਜ਼ ਜਿਹੜੀ ਉਹ ਧੁੱਪ ਜਾਂਦੀ ਆ। ਹੁਣ ਜਿੱਥੇ ਮੀਂਹ ਕਦੇ ਕਦਾਂ ਹੀ ਪੈਣਾ ਉਹਨੇ ਸਾਰਾ ਘੱਟਾ ਧੋ ਕੇ ਤੁਹਾਡੇ ਉੱਤੇ ਹੀ ਪਾਉਣਾ। ਚਲੋ ਅੱਜ ਮੀਂਹ ਦੀਆਂ ਗੱਲਾਂ ਚੱਲ ਰਹੀਆਂ ਅਤੇ ਤੁਸੀਂ ਵੀ ਮੀਂਹ ਦੀਆਂ ਗੱਲਾਂ ਸਾਡੇ ਨਾਲ ਕਰਿਓ ਸਾਂਝੀਆਂ ਕਿ ਤੁਹਾਨੂੰ ਵੀ ਲੱਗਦਾ ਕਿ ਮੀਂਹ ਜਿਹੜਾ ਉਹ ਸਾਡੇ ਸੁਭਾਅ ਦੇ ਉੱਤੇ ਅਸਰ ਪਾਉਂਦਾ, ਸਾਡੇ ਕੰਮਾਂ ਕਾਰਾਂ ਦੇ ਉੱਤੇ ਤਾਂ ਪਾਉਂਦਾ ਹੀ ਆ, ਪਰ ਤੁਹਾਡੇ ਕੰਮ ਦੇ ਉੱਤੇ ਕਿੱਦਾਂ ਪਾਉਂਦਾ, ਚਲੋ ਉਹ ਤੁਸੀਂ ਪਲੱਸ ਜਿੱਦਾਂ ਕਿਤੇ ਉਹਦਾ ਮੀਂਹ ਤੁਹਾਨੂੰ ਯਾਦ ਹੋਵੇ ਵੀ ਆਹ ਮੀਂਹ ਜਿਹੜਾ ਇੱਥੇ ਗੁੱਡਿਆ,
1: ਕਿਉਂਕਿ ਮੀਂਹ ਦਾ ਮਤਲਬ ਮੈਨੂੰ ਲੱਗਦਾ ਮੀਂਹ ਦਾ ਕਨੈਕਸ਼ਨ ਆਪਾਂ ਜਿਵੇਂ ਕੱਲ੍ਹ ਤੁਸੀਂ ਕੰਮਾਂ ਕਾਰਾਂ 'ਤੇ ਕੀਤੀ ਨਾ, ਡੈਫੀਨੇਟਲੀ ਫਰਕ ਪੈਂਦਾ। ਹੁਣ ਭਾਵੇਂ ਇੱਕ ਜਿਹੜੀ ਮਤਲਬ ਜਿਹੜੇ ਬੱਚਿਆਂ ਨੂੰ ਛੱਡਣਾ, ਸਿਰਫ ਮਤਲਬ ਇੱਕ ਕਹਿ ਲਓ ਕੀ ਕਹਾਂਗੇ ਆਪਾਂ, ਹੋਮ ਮੇਕਰ, ਮੈਂ ਖੁਦ ਹੀ ਭੁੱਲ ਗਈ, ਭਾਵੇਂ ਉਹਨਾਂ ਦੀ ਗੱਲ ਕਰੀਏ, ਭਾਵੇਂ ਕਿਸੇ ਨੂੰ ਕੋਈ ਰੋਡ ਸਾਈਡ ਵਰਕ ਕਰਦਾ, ਕੋਈ ਲੈਂਡਸਕੇਪਿੰਗ ਦਾ ਕੰਮ ਕਰਦਾ, ਜਾਂ ਭਾਵੇਂ ਕੋਈ ਕੁਰੀਅਰ ਦਾ ਕੰਮ ਕਰਦਾ, ਲਾਈਕ ਯੂ ਨੇਮ ਇਟ, ਹੈ ਨਾ, ਕੋਈ ਵੀ ਪ੍ਰੋਫੈਸ਼ਨ ਦੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਮੌਸਮ ਬਹੁਤ ਮਤਲਬ ਡਿਪੈਂਡ ਕਰਦਾ ਉਹਨਾਂ ਦੇ ਕਿ ਉਹਨਾਂ ਦਾ ਕੰਮ ਅੱਜ ਕਿਸ ਤਰੀਕੇ ਨਾਲ ਹੋਏਗਾ। ਕਈਆਂ ਦਾ ਔਰ ਟ੍ਰੈਫਿਕ ਇੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਮੀਂਹ ਦੇ ਵਿੱਚ ਸਪੈਸ਼ਲੀ, ਹੈ ਨਾ, ਆਪਾਂ ਨੂੰ ਟ੍ਰੈਫਿਕ ਜ਼ਿਆਦਾ ਦਿਖਦਾ, ਆਪਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਤਲਬ ਇੱਕ ਨਾ ਰੋਡ 'ਤੇ ਇੱਕ ਅਲੱਗ ਜਿਹੀ ਕਸ਼ਮਕਸ਼ ਜਿਹੀ ਹੁੰਦੀ ਹੈ ਕਿ ਯਾਰ ਅੱਜ ਕੀ ਹਿਸਾਬ ਕਿਤਾਬ ਹੈ। ਕਈ ਵਾਰੀ ਮਤਲਬ ਰੋਡ ਦੇ ਗੱਡੇ ਕਹਿ ਸਕਦੇ ਹੋ, ਕਈ ਵਾਰੀ ਐਵੇਂ ਵੀ ਨਾ, ਮਤਲਬ ਮੈਨੂੰ ਲੱਗਦਾ ਮੀਂਹ ਦੇ ਵਿੱਚ ਰੋਡਸ ਦੇ ਵਿੱਚ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਆ।
0: ਤੁਸੀਂ ਗੱਡਿਆਂ ਦੀ ਗੱਲ ਕੀਤੀ, ਅੱਜ ਕੱਲ੍ਹ ਕਾਫ਼ੀ ਜ਼ਿਆਦਾ ਵੈਸੇ ਖੱਡੇ ਹਿੰਦੀ ਚ ਗੱਡੇ ਆਈ ਥਿੰਕ ਹਿੰਦੀ ਚ ਗੱਡੇ ਕਹਿੰਦੇ ਹਨ, ਆਪਾਂ ਖੱਡੇ ਕਹਿੰਦੇ ਹਨ, ਅਤੇ ਈਵਨ ਵਿਕਟੋਰੀਆ 'ਚ ਕਾਫ਼ੀ ਰੌਲਾ ਪੈ ਰਿਹਾ ਇਸ ਚੀਜ਼ ਦਾ, ਖਾਸ ਤੌਰ ਦੇ ਉੱਤੇ ਜਿਹੜੇ ਖੇਤਰੀ ਇਲਾਕੇ ਨੇ ਕਿ ਉਹਨਾਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਜਗ੍ਹਾ ਜਗ੍ਹਾ ਖੱਡੇ। ਅਤੇ ਮੈਂ ਵੀ ਇਸ ਵਾਰੀ ਐਕਸਪੀਰੀਅੰਸ ਕੀਤਾ, ਆਹ ਹੁਣ ਪਿਛਲੇ ਦਿਨ ਹੀ 2 ਕੁ ਦਿਨ ਦਿੱਲੀ ਮੈਂ ਵੀ ਗਿਆ ਸੀ, ਅਤੇ ਮੈਂ ਵੀ ਐਕਸਪੀਰੀਅੰਸ ਕੀਤਾ ਕਿ ਕਾਫ਼ੀ ਨੇ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹੀ ਜਿੱਦਾਂ ਤੁਸੀਂ ਗਾਣੇ ਵਾਲੀ ਗੱਲ ਕੀਤੀ ਆ ਵੀ ਹੁਣ ਜਦੋਂ ਸੁਣ ਰਹੇ ਹਾਂ ਆਪਾਂ ਖਬਰਾਂ ਦੇ ਵਿੱਚ, ਤੇ ਫਿਰ ਉਹ ਮਹਿਸੂਸ ਵੀ ਹੋਣ ਲੱਗ ਪਿਆ, ਦਿਖਣ ਵੀ ਲੱਗ ਪਿਆ, ਜਾਂ ਫਿਰ ਉਹ ਹੈਗੇ ਹੀ ਆ ਹੁਣ। ਕਾਫੀ ਕਾਫੀ ਸਮੱਸਿਆ ਵਾ, ਖਾਸ ਤੌਰ ਤੇ ਹੁਣ ਮੀਂਹ ਪੈ ਰਿਹਾ ਹੈ,
1: ਨੋਟਿਸ ਵੀ ਨਹੀਂ ਕਰਦੇ ਫਿਰ ਜਦੋਂ ਇੱਥੇ ਹੁੰਦਾ, ਜਿਵੇਂ ਤੁਸੀਂ ਕਹਿ ਰਹੇ ਪਹਿਲਾਂ ਖਬਰਾਂ 'ਚ ਤੁਸੀਂ ਸੁਣਿਆ, ਹੁਣ ਤੁਸੀਂ ਖੁਦ ਗਏ, ਤੁਹਾਨੂੰ ਰਿਅਲਾਈਜ਼ ਹੋਇਆ, ਹੁਣ ਜਦੋਂ ਤੁਸੀਂ ਗੱਲ ਕਰ ਰਹੇ ਹੋ ਤੇ ਮੈਨੂੰ ਵੀ ਯਾਦ ਆ ਰਿਹਾ ਕਿ ਹਾਂ ਮੈਂ ਵੀ ਗੱਡੇ ਫੀਲ ਕੀਤਾ,
0: ਹੈ ਨਾ, ਉਦਾਂ ਆਪਾਂ ਨਹੀਂ ਉਹ ਚੀਜ਼ਾਂ ਧਿਆਨ ਦੇ ਵਿੱਚ ਨਹੀਂ ਆਉਂਦੀਆਂ। ਤੇ ਇੱਥੇ ਸਾਨੂੰ ਸ਼ੁਰੂ ਵਿੱਚ ਸਾਨੂੰ ਤੇ ਇਹੋ ਹੀ ਲੱਗਦਾ ਰਿਹਾ ਵੀ ਨਹੀਂ ਇਹੋ ਜਿਹੇ ਦੇਸ਼ਾਂ ਦੇ ਵਿੱਚ ਨਹੀਂ ਸੜਕਾਂ ਟੁੱਟਦੀਆਂ, ਹੈ ਨਾ, ਇੱਥੇ ਨਹੀਂ ਇੱਦਾਂ ਦਾ ਕੁਝ ਹੁੰਦਾ। ਪਰ ਹੁਣ ਉਹ ਕਹਿ ਲਓ ਤੁਸੀਂ ਕਿ ਛੋਟਾ ਜਿਹਾ ਵੀ ਕੁਛ ਆ ਤੇ ਉਹ ਵੀ ਸਾਨੂੰ ਵੱਡਾ ਲੱਗਦਾ ਵਾ ਵੀ ਨਹੀਂ
1: ਵਿਗੜ ਗਿਆ
0: ਇੱਥੇ ਕਿੱਦਾਂ,
1: ਵਿਗੜ ਗਿਆ
0: ਜਿੱਥੇ ਆਪਾਂ ਰਹਿੰਦੇ ਹੌਲੀ ਹੌਲੀ ਉੱਦਾਂ ਦੇ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੇ ਆਪਾਂ ਸੋਲ ਹੋ ਜਾਂਦੇ ਹਾਂ, ਹੌਲੀ ਹੌਲੀ ਉੱਦਾਂ ਦੀਆਂ ਆਪਾਂ ਫੈਸਿਲਿਟੀਆਂ ਭਾਲਦੇ ਹਾਂ। ਅਤੇ ਸਾਨੂੰ ਮਤਲਬ ਖਾਸ ਤੌਰ ਦੇ ਉੱਤੇ ਤੁਹਾਡੀ ਸੋਚ ਹੀ ਹੈ ਨਾ, ਜੋ ਤੁਸੀਂ ਸੋਚ ਲਓ, ਜੇ ਤੁਸੀਂ ਇਹ ਸੋਚ ਲਓ ਵੀ ਇੱਥੇ ਸਾਰਾ ਕੁਛ A1 ਚਾਹੀਦਾ ਸਾਨੂੰ ਜਾਂ ਇੱਥੇ A1 ਹੁੰਦਾ ਆ, ਤੇ ਫਿਰ ਉਹਦੇ ਵਿੱਚ ਤੁਸੀਂ ਨਿੱਕੀ ਜਿਹੀ ਵੀ ਚੀਜ਼ ਕੋਈ ਟੇਢੀ ਮਿਲਦੀ ਤੇ ਤੁਹਾਨੂੰ ਲੱਗਦਾ ਨਹੀਂ ਨਹੀਂ,
1: ਪਰਫੈਕਸ਼ਨ ਦੀ ਹੈਬਿਟ ਹੋ ਜਾਂਦੀ ਨਾ ਆਪਾਂ ਨੂੰ, ਇੱਦਾਂ ਲੱਗਦਾ ਕਿ ਯਾਰ ਇੱਥੇ ਹਰ ਚੀਜ਼ ਟਿਪ ਟੌਪ ਹੈ, ਇਹ ਕਿਵੇਂ ਹੋ ਗਿਆ, ਐਕਸੈਪਟੇਬਲ ਹੀ ਨਹੀਂ ਹੈ।
0: ਤੁਸੀਂ ਇੰਡੀਆ ਚਲ ਜਾਓ, ਹਾਂ, ਤੇ ਉੱਥੇ ਤੁਹਾਨੂੰ ਕੋਈ ਮੰਨ ਲਓ ਕੋਈ 1-2 ਕਿਲੋਮੀਟਰ ਤੱਕ ਤੇ ਟੋਟਾ ਤੁਹਾਨੂੰ ਪਿੰਡ ਨਾਲ ਸਹੀ ਮਿਲ ਜੂਗਾ, ਤੁਸੀਂ ਕਹਿੰਦੇ ਯਾਰ ਸੜਕਾਂ ਬੜੀਆਂ ਟੌਪ ਦੀਆਂ ਬਣਾ ਦੀਆਂ ਸਰਕਾਰ ਨੇ, ਜਦ ਕੋ ਹੋ ਸਕਦਾ ਵੀ ਉਹ ਇੱਕ ਛੋਟਾ ਜਿਹਾ
1: ਪੈਚ ਹੋਵੇ,
0: ਪੈਚ ਹੋਵੇ, ਹੈ ਨਾ, ਕਿਉਂਕਿ ਤੁਸੀਂ ਉੱਥੇ ਉਸ ਹਿਸਾਬ ਦੇ ਨਾਲ ਤੁਸੀਂ ਗਿੱਜੇ ਹੋ। ਜਿੱਦਾਂ ਸਪੇਨ ਤੋਂ ਸੇਠੀ ਸਾਹਿਬ ਵੀ ਕਹਿ ਰਹੇ, ਕਹਿੰਦੇ ਮੀਂਹ ਕਾਫ਼ੀ ਪੈ ਰਿਹਾ ਸਪੇਨ ਦੇ ਵਿੱਚ, ਅਤੇ ਈਵਨ ਹੜਾਂ ਵਰਗੀ ਸਥਿਤੀ ਬਣੀ ਆ ਖਾਸ ਤੌਰ 'ਤੇ। ਮੈਂ ਵੀ ਵੇਖ ਰਿਹਾ ਸੀ ਆਪਣਾ ਸੇਠੀ ਸਾਹਿਬ ਕਿਹੜਾ ਵਾ ਤੁਹਾਡੇ ਵਲੇਸੀਆ, ਤੁਸੀਂ ਕਿੱਥੇ ਪੈਂਦੇ ਹੋ, ਕਿਹੜਾ ਤੁਹਾਡਾ ਕਿਹੜਾ ਇਲਾਕਾ ਵਾ, ਵਲੇਸੀਆ ਅਤੇ ਅੰਦਲੂਸੀਆ ਇੱਦਾਂ ਕਰਕੇ ਕਈ ਇਲਾਕੇ ਜਿਹੜੇ ਕਾਫ਼ੀ ਜ਼ਿਆਦਾ ਕਹਿੰਦੇ ਉੱਥੇ ਸਮੱਸਿਆ ਆਈ ਆ। ਤੁਹਾਡੇ ਇਲਾਕੇ ਦੇ ਵਿੱਚ ਆਸ ਕਰਦੇ ਹਾਂ ਵੀ ਸਭ ਠੀਕ ਠਾਕ ਹੋਊਗਾ, ਕਾਫ਼ੀ ਕਹਿੰਦੇ ਨੇ ਕਿ ਹਿਸਟੋਰੀਕਲ ਕਈ ਥਾਵਾਂ ਦੇ ਉੱਤੇ ਮਤਲਬ ਨਹੀਂ ਮਤਲਬ ਇੰਨਾ ਜ਼ਿਆਦਾ ਹਿਸਟਰੀ 'ਚ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਇੰਨੇ ਸਾਲਾਂ ਤੋਂ,
1: ਹਾਂ,
0: ਉੱਦਾਂ ਦੀਆਂ ਖ਼ਬਰਾਂ ਚੱਲ ਰਹੀਆਂ ਸੀ ਵੀ ਹਾਂਜੀ ਰਿਕਾਰਡ ਤੋੜ ਮੀਂਹ ਪਿਆ ਵਾ, ਕਾਫ਼ੀ ਦਰਿਆ ਜਿਹੜੇ ਨੇ ਉਹ ਉਛਲੇ ਨੇ, ਸ਼ਹਿਰ ਸੜਕਾਂ ਘਰਾਂ ਦੇ ਵਿੱਚ ਈਵਨ ਪਾਣੀ ਜਿਹੜਾ ਉੱਥੋਂ ਨਿਕਲ ਕੇ ਅਤੇ ਦਾਖਲ ਹੋ ਗਿਆ, ਕਈ ਸੜਕੀ ਆਵਾਜਾਈ ਵੀ ਜਿਹੜੀ ਆ ਉਹ ਗੱਡੀਆਂ ਵੀ ਰੁੜੀਆਂ ਦਿਖਾਈ ਦੇ ਰਹੀਆਂ ਸੀ। ਅਤੇ ਬਾਕੀ ਤੁਸੀਂ ਦੱਸਿਓ ਕੀ ਹਾਲਾਤ ਨੇ ਤੁਹਾਡੇ ਇਲਾਕੇ ਦੇ ਵਿੱਚ? ਰਾਜ ਖੁਸ਼ੀ ਹੈ, ਸਭ ਹਾਈਵੇ ਵਗੈਰਾ ਕਹਿੰਦੇ ਕਿ ਬੰਦ ਪਏ ਆ, ਅਤੇ ਵੇਖ ਲਓ ਅਲੱਗ ਅਲੱਗ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਰਦਾ ਹੀ ਰਹਿੰਦਾ, ਹੈ ਨਾ। ਪਹਿਲੀਆਂ 'ਚ ਸਾਨੂੰ ਇੰਨਾ ਨਹੀਂ ਪਤਾ ਲੱਗਦਾ ਅਤੇ ਆਪਾਂ ਕਹਿੰਦੇ ਨਹੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਹੋ ਗਿਆ, ਪਰ ਸ਼ਾਇਦ ਪਹਿਲਾਂ ਵੀ ਹੁੰਦਾ ਰਹਿੰਦਾ ਹੋਊਗਾ,
1: ਹੁੰਦਾ ਹੋਣਾ, ਪਰ ਇੰਨਾ ਗਲੋਬਲਾਈਜ਼ ਨਹੀਂ ਸੀ ਨਾ ਆਪਣੇ ਕੋਲ ਕਿ ਹਰ ਇੱਕ ਚੀਜ਼ ਆਪਾਂ ਨੂੰ ਪਤਾ ਲੱਗ ਜਾਏ ਟਾਈਮ ਟੂ ਟਾਈਮ। ਹੁਣ ਤਾਂ ਐਟ ਅ ਟਾਈਮ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਕਿ ਕਿੱਥੇ ਕੀ ਚੱਲ ਰਿਹਾ, ਪਹਿਲਾਂ ਪਤਾ ਹੀ ਨਹੀਂ ਚੱਲਦਾ ਸੀ ਤਾਂ ਆਪਾਂ ਨੂੰ ਲੱਗਦਾ ਸੀ ਆਲ ਇਜ਼ ਵੈਲ।
0: ਤੁਸੀਂ ਆਪਣਾ ਤੁਸੀਂ ਲਾ ਲਓ ਕੋਈ 5-7 ਸਾਲ 10 ਸਾਲ ਪਹਿਲਾਂ ਦਾ ਤੁਸੀਂ ਲਾ ਲਓ, ਤੁਹਾਨੂੰ ਕੋਈ ਆਈ ਥਿੰਕ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੋਊਗਾ ਵੀ ਸਪੇਨ 'ਚ ਕੀ ਚੱਲ ਰਿਹਾ ਜਾਂ ਪਤਾ ਨਹੀਂ ਲੱਗਦਾ ਹੋਊਗਾ, ਹੈ ਨਾ, ਜਾਂ ਅਮਰੀਕਾ 'ਚ ਕੀ ਚੱਲ ਰਿਹਾ ਵਾ, ਜਾਂ ਜੇ ਕੋਈ ਬਹੁਤ ਵੱਡਾ ਈਵੈਂਟ ਕੋਈ ਵਾਪਰ ਜੇ ਤਾਂ ਹਾਂ ਉਹ ਚੀਜ਼ ਜ਼ਰੂਰ ਦੇਖ ਪੈਂਦੀ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਹੁਣ ਜਿੱਦਾਂ ਸੇਠੀ ਸਾਹਿਬ ਉੱਥੋਂ ਸਵੇਰੇ ਸਵੇਰੇ ਜੁੜੇ ਆ, ਸਾਰਾ ਕੁਛ ਦੱਸ ਦਿੰਦੇ, ਕਹਿੰਦੇ ਵੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ। ਕੱਲ੍ਹ ਸੀਗੀ ਸ਼ਾਇਦ ਇਹ, ਅਤੇ ਮਤਲਬ ਐਮਰਜੈਂਸੀ ਜੇਕਰ ਤੁਹਾਨੂੰ ਹੈਗੀ ਤਾਂ ਫੇਰ ਹੀ ਤੁਸੀਂ ਸਾਨੂੰ ਤੰਗ ਪਰੇਸ਼ਾਨ ਕਰੋ, ਕਾਲ ਕਰੋ। ਸੋ ਕਾਫੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਆਈ ਥਿੰਕ ਕੱਲ੍ਹ ਦੀਆਂ ਸੀਗੀਆਂ ਇਹ, ਅੱਜ ਸ਼ਾਇਦ ਹੋ ਸਕਦਾ ਕਿ ਠੀਕ ਹੋਵੇ ਸਾਰਾ ਕੁਛ। ਅਤੇ ਕਹਿੰਦੇ ਕਿ ਬਾਈ ਜੀ ਅੱਛਾ ਬਾਰਸੀਲੋਨਾ ਕੋਲ ਹੋ ਤੁਸੀਂ, ਓਕੇ ਓਕੇ, ਬਾਰਸੀਲੋਨਾ ਕਲੱਬ ਦੇ ਕਰਕੇ ਆਪਾਂ ਜਾਣਦੇ ਹਾਂ ਵੈਸੇ, ਤਾਂ ਚਲੋ ਉੱਦਾਂ ਨਹੀਂ ਕੋਈ ਵਾਹ ਵਾਸਤਾ, ਅਤੇ ਚਲੋ ਆਪਾਂ ਇਹੋ ਅਰਦਾਸ ਕਰਦੇ ਹਾਂ ਕਿ ਸਭ ਰਾਜ ਖੁਸ਼ੀ ਹੋਵੇ, ਸਭ ਠੀਕ ਹੋਵੇ, ਅਤੇ ਸਾਰੇ ਪਾਸੋਂ ਸੋਹਣੇ ਸੋਹਣੇ ਸੁਨੇਹੇ ਹੋਣ। ਥੈਂਕ ਯੂ ਗੁਰਜੀਤ ਜੀ, ਕਹਿੰਦੇ ਨੇ ਕਿ ਗਾਣਾ ਬਹੁਤ ਵਧੀਆ ਸੀ, ਅਤੇ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਅਤੇ ਰਮਨਦੀਪ ਸੀਜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ, ਬਿਊਟੀਫੁੱਲ ਸੌਂਗ, ਅਤੇ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਤੁਹਾਡੇ ਗਾਣੇ,
1: ਧੰਨਵਾਦ,
0: ਥੈਂਕ ਯੂ ਥੈਂਕ ਯੂ। ਅਤੇ ਸ਼ਰਾਟਾ ਰੇਨ, ਆਲਵੇਜ਼ ਗੁੱਡ ਸ਼ੋ, ਥੈਂਕ ਯੂ, ਮਿਹਰਬਾਨੀ ਜੀ ਤੁਹਾਡੀ, ਅਤੇ ਮੈਸੇਜ ਸਾਨੂੰ ਕਰ ਰਹੇ ਨੇ ਕਵਲਜੀਤ ਜੀ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਮੇਰੇ ਆ ਕਹਿੰਦੇ ਕਿ ਕਰੀ ਪਲਾਂਟ ਦੇ ਲੀਫ ਇੱਦਾਂ ਹੋ ਰਹੇ ਆ, ਅਤੇ ਆਪਾਂ ਕੀ ਕਰ ਸਕਦੇ ਹਾਂ ਪਲੀਜ਼ ਦੱਸੋ। ਅਤੇ ਵੈਸੇ ਜਿਹੜਾ ਤੁਸੀਂ ਕਿਹਾ ਨਾ ਮੇਰੇ ਲੀਫਸ ਇੱਦਾਂ ਹੋ ਰਹੇ ਆ ਕਰੀ ਪੱਤੇ ਦੇ, ਅਤੇ ਫੋਟੋ ਸ਼ਾਇਦ ਅਟੈਚ ਕਰਨੀ ਤੁਸੀਂ ਭੁੱਲ ਗਏ, ਮੈਨੂੰ ਸਮਝ ਨਹੀਂ ਆ ਰਿਹਾ ਵੀ ਇੱਦਾਂ ਕਿੱਦਾਂ ਹੋ ਰਿਹਾ। ਇੱਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਵੀ ਬੀਬੀਆਂ ਬੋਂਦਲ ਬੋਂਦਲੀਆਂ ਪਈਆਂ, ਨਿਆਣੇ ਅੱਜ ਸਕੂਲ ਗਏ ਭਾਈ ਵਾਹਵਾ ਦਿਨਾਂ ਬਾਅਦ, ਤੇ ਮਤਲਬ ਸਮਝ ਨਹੀਂ ਲੱਗ ਰਹੀ ਕੀ ਹੱਸੀਏ ਕਿ ਭੱਜ ਭੱਜ ਕੰਮ ਨਿਬੇੜੀਏ ਕੀ ਕਰੀਏ, ਹੈ ਨਾ।
1: ਨਹੀਂ ਇੱਕ ਖੁਸ਼ੀ ਵੀ ਹੁੰਦੀ ਕਿ ਚਲੋ ਸ਼ੁਕਰ ਹੁਣ ਥੋੜੀ ਸ਼ਾਂਤੀ ਹੈ ਘਰ ਚ, ਦੋ ਹਫ਼ਤੇ ਬੜੀ ਜਦੋਂ।
0: ਅੱਛਾ ਇਹੋ ਖੁਸ਼ੀ ਜਦੋਂ ਛੁੱਟੀਆਂ ਹੋਣੀਆਂ ਹੁੰਦੀਆਂ ਨਾ ਉਦੋਂ ਹੁੰਦੀ ਆ ਵੀ ਸ਼ੁਕਰ ਹੈ ਕੱਲ੍ਹ ਤੋਂ ਛੁੱਟੀਆਂ ਨੇ।
1: ਹਾਂ ਬੰਦਾ ਕਿਸੇ ਵੀ ਚੀਜ਼ ਚ ਵੈਸੇ ਨਾ ਮਤਲਬ ਉਹਨੂੰ ਸਾਹ ਨਹੀਂ ਆਉਂਦਾ ਹਰ ਇੱਕ ਚੀਜ਼ ਚ, ਉਹਨੂੰ ਮਤਲਬ ਇੱਦਾਂ ਲੱਗਦਾ ਕਿ ਹਾਂ ਜੇ ਇੱਦਾਂ ਹੁੰਦਾ ਤਾਂ ਵਧੀਆ ਹੁੰਦਾ, ਜੇ ਉਹ ਹੋ ਜਾਂਦਾ ਫਿਰ ਲੱਗਦਾ ਨਹੀਂ ਉੱਦਾਂ ਹੁੰਦਾ ਤਾਂ ਵਧੀਆ।
0: ਹਾਂ ਨਹੀਂ ਸਹੀ ਗੱਲ ਆ, ਹਰ ਇੱਕ ਚੀਜ਼ ਜਿਹੜੀ ਆ ਉਹ, ਅਤੇ ਜਿਹੜੀ ਹੁਣ ਤੁਸੀਂ ਫੋਟੋ ਭੇਜੀ ਆ ਮੈਨੂੰ ਇਹਦੇ 'ਚ ਕੋਈ ਨੁਕਸ ਨਹੀਂ ਜੀ ਲੱਗ ਰਿਹਾ, ਜਾਂ ਤਾਂ ਫਿਰ ਕੋਈ ਕਲੋਜ਼ ਕਰਕੇ ਮੈਨੂੰ ਥੋੜ੍ਹਾ ਜਿਹਾ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਟਿੱਕਾ ਟਿੱਪਣੀ ਕਰੀਏ, ਕਿਉਂਕਿ ਬੜਾ ਵਧੀਆ ਮੈਨੂੰ ਤਾਂ
1: ਸੋਹਣਾ ਲੱਗ ਰਿਹਾ,
0: ਮੈਨੂੰ ਤਾਂ ਬਿਲਕੁਲ ਗ੍ਰੀਨ ਗ੍ਰੀਨ ਜਿਹਾ ਐਂ ਓਕੇ ਰਿਪੋਰਟ ਲਸ਼ ਗ੍ਰੀਨ ਦਿਖ ਰਿਹਾ ਵਾ, ਇਹਦੇ 'ਚ ਮੈਨੂੰ ਕੋਈ ਨੁਸਖ ਦਿਖ ਨਹੀਂ ਰਿਹਾ, ਪਰ ਤੁਸੀਂ ਥੋੜ੍ਹਾ ਜਿਹਾ ਜ਼ੂਮ ਇਨ ਕਰਕੇ ਤਾਂ ਦੱਸੋ ਵੀ ਕਿਹੜੀ ਚੀਜ਼ ਦੇ ਉੱਤੇ ਆਪਣਾ ਇਸ਼ੂ ਆ, ਅਤੇ ਫਿਰ ਆਪਾਂ ਉਹਦੇ ਉੱਤੇ ਗੱਲ ਕਰ ਲੈਂਦੇ, ਜਾਂ ਫਿਰ ਪੁਰਾਣੀ ਫੋਟੋ ਖਿੱਚ ਕੇ ਬਿਲਾ ਦਾ ਪਾ ਦਿੱਤੀ ਆਪਾਂ
1: ਕਿ ਹੁਣ ਮੈਂ ਘਰੋਂ ਬਾਹਰ ਆ, ਚਲੋ ਮੈਂ ਲੱਭ ਕੇ।
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਹੈਪੀ ਮੰਡੇ, ਇੰਜੋਏ ਯੂਅਰ ਸ਼ੋਅ ਐਜ਼ ਆਲਵੇਜ਼, ਦੇਸ਼ ਬੰਧੂ ਭਾਰਤਵਾਜ ਜੀ ਮੈਸੇਜ ਕਰਦੇ ਨੇ, ਬਹੁਤ ਮਿਹਰਬਾਨੀ। ਸੋਨੂ ਚਾਲ ਜੀ ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਕਿ ਭਾਜੀ ਓਕੇ ਮੀ ਗੁੱਡ ਮੋਰਨਿੰਗ, ਓਕੇ ਕਹਿੰਦੇ ਭਾਜੀ ਮੀ ਦੀ ਅਤੇ ਸਾਡੇ ਵੀ ਤਿਆਰੀ ਲੱਗ ਰਹੀ ਹੈ ਇਨ ਪਰਥ। ਹਾਂ ਪਰਥ 'ਚ ਅੱਜ ਹੈਗਾ ਮੀ, ਦੱਸਿਆ ਹੈ ਮੈਨੂੰ ਸਵੇਰੇ ਬਦਲਣੇ, ਬਦਲ ਮੈਨੂੰ ਕਹਿੰਦਾ ਸੀ ਵੀ ਅੱਜ ਅੱਜ ਯਾਰ ਮੈਂ ਪਰਥ ਜਾ ਕੇ ਵਰਸਣਾ,
1: ਤੁਹਾਡੀ ਹੁਣ ਬੱਸ ਹੋ ਗਈ ਹੈ, ਚਲੋ ਅਸੀਂ ਪਰਥ ਵੱਲ ਚਲੀਏ। ਹਾਂ
0: ਅਤੇ ਅੱਛਾ ਇਹਨਾਂ ਦੇ ਪੱਤਿਆਂ ਦੇ ਵਿੱਚ ਨਾ ਛੇਕ ਜਿਹੇ ਹੋਏ ਆ, ਅਤੇ ਉਹਦੇ ਕਰਕੇ ਸ਼ਾਇਦ ਪੁੱਛ ਰਿਹਾ, ਮੈਨੂੰ ਲੱਗਦਾ ਨਹੀਂ ਇੱਡੇ ਕੋਈ ਇਸ਼ੂ ਆ ਜੀ ਵਿੱਚ ਵਿਰਲੇ ਵਿਰਲੇ ਜੇ ਉਹ ਹੈਗੇ ਆ, ਮੈਂ ਫਿਲਹਾਲ ਤਾਂ ਇੱਦਾਂ ਕਰੋ ਵੀ ਇਹਨੂੰ ਤੋੜ ਕੇ ਸੁੱਟ ਦਿਓ ਇਹਨਾਂ ਨੂੰ ਜਿਨ੍ਹਾਂ ਦੇ ਵਿੱਚ ਛੇਦ ਹੋਏ ਆ, ਤੇ ਜਾਂ ਇਹਨਾਂ ਦਾ ਨਾ ਇਹਨਾਂ ਨੂੰ ਪੁੱਠਿਆਂ ਕਰਕੇ ਤੇ ਹੇਠਾਂ ਦੀ ਪੁੱਠੀ ਇੱਕ ਫੋਟੋ ਵੀ ਭੇਜੋ ਪੱਤੇ ਜਾਂਦੇ ਥੱਲੜੇ ਪਾਸੇ ਕਿਸੇ ਵੇਲੇ ਉੱਥੋਂ ਸਮਝ ਲੱਗ ਜਾਂਦੀ ਆ ਵੀ ਕੀ ਮਾਹੌਲ ਚਾਲ ਆ ਥੱਲੇ ਉਹ ਕੀੜਾ ਕੂੜਾ ਜਾਊਗਾ ਅੱਜ ਕੱਲ੍ਹ ਨਾ ਪਤਾ ਨਹੀਂ ਇੱਕ ਪਹਿਲਾਂ ਨਹੀਂ ਇੰਨਾ ਹੁਣ ਮੈਂ ਵੀ ਇਹ ਰਿਲਾਈਜ਼ ਕੀਤਾ ਚਲੋ ਆਪਾਂ ਅੱਗੇ ਗਾਰਡਨਿੰਗ 'ਚ ਕਰ ਲਵਾਂਗੇ ਗੱਲ ਥੋੜ੍ਹੀ ਜਿਹੀ ਹੋਰ ਇਹਦੇ 'ਚ ਜਿਵੇਂ ਪੱਤਿਆਂ ਦੇ ਪੱਤਿਆਂ ਨੂੰ ਨਾ ਖਾਈ ਜਾਂਦਾ ਆ ਇਹ ਜਿਹੜੇ ਕੀੜੇ ਜਿਹੇ ਆ ਪਹਿਲਾਂ ਹੁੰਦਾ ਸੀ ਵੀ ਕੁਛ ਇੱਕ ਸਪੈਸੀਫਿਕ ਜਿੱਦਾਂ ਪਲਾਂਟ ਹੀ ਉਹਨਾਂ ਨੂੰ ਖਾਂਦੇ ਸੀ ਹੁਣ ਮੈਂ ਵੇਖਿਆ ਵੀ ਈਵਨ ਸਿਟਰਸ ਨੂੰ ਵੀ ਖਾਈ ਜਾਂਦੇ ਆ ਜਿਵੇਂ ਮੰਨ ਲਓ ਮੈਂਡਰਿਨ ਦੇ ਪੱਤੇ ਉਹ ਵੀ ਇੱਦਾਂ ਹੀ ਖਾਈ ਖੁਈ ਜਾਂਦੇ ਆ ਹੁਣ ਮੈਨੂੰ ਲੱਗਦਾ ਇਹ ਜ਼ਿਆਦਾ ਖਤਰਨਾਕ ਹੋ ਗਏ ਨੇ ਕੀੜੇ ਜ਼ਿਆਦਾ ਦਲੇਰ ਹੋ ਗਏ ਆ ਮਰੂਦ ਦੇ ਪੱਤੇ ਵੀ ਖਾਈ ਜਾਂਦੇ ਆ ਫਿਰ ਉਹ ਆ ਜਿੱਦਾਂ ਦਾ ਤੁਸੀਂ ਕਹਿ ਰਹੇ ਹੋ ਸੋ ਇਹਦੇ ਉੱਤੇ ਕੁਛ ਦੇਸੀ ਇਲਾਜ ਆਪਾਂ ਕਰ ਸਕਦੇ ਤੁਸੀਂ ਇੱਕ ਪੱਤਾ ਜਿਹੜਾ ਉਹ ਭੇਜੋ ਪੁੱਠੀ ਫੋਟੋ ਭੇਜੋ ਇੱਕ ਅਤੇ ਫਿਰ ਆਪਾਂ ਇਹਦੇ ਉੱਤੇ ਔਰਗੈਨਿਕ ਇਲਾਜ ਆਪਾਂ ਕਰ ਲਵਾਂਗੇ ਅੱਛਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਤਾਂ ਆਪਾਂ ਮੀਂਹ ਦੀ ਗੱਲ ਕਰਾਂਗੇ ਮੀਂਹ ਕਿਉਂਕਿ ਛੁੱਟੀਆਂ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਮੀਂਹ ਮੀਂਹ ਹੋਈ ਪਈ ਆ ਅਤੇ ਕਿੱਦਾਂ ਕਿੱਦਾਂ ਕੀ ਪ੍ਰਭਾਵਿਤ ਹੋਇਆ ਅਤੇ ਮੀਂਹ ਬਾਰੇ ਗੱਲਾਂ ਜਿੱਥੇ ਚੱਲਣਗੀਆਂ ਉੱਥੇ ਅੱਜ ਤੁਹਾਡੇ ਨਾਲ ਆਪਾਂ ਬੱਤੀ ਵਾਲੀਆਂ ਕਾਰਾਂ ਬਾਰੇ ਵੀ ਗੱਲ ਕਰਾਂਗੇ ਕਾਰਾਂ ਤਾਂ ਕਰਕੇ ਕਿਉਂਕਿ ਕਾਰਾਂ ਦੇ ਵਿੱਚ ਸਾਡਾ ਵਾਹ ਵਾਸਤਾ ਜ਼ਿਆਦਾ ਪੈਂਦਾ ਸੋ ਜਿਨ੍ਹਾਂ ਨੇ ਈਵੀ ਕਾਰਾਂ ਰੱਖੀਆਂ ਨੇ ਉਹ ਵੀ ਆਪਣਾ ਐਕਸਪੀਰੀਅੰਸ ਤੁਸੀਂ ਦੱਸਿਓ ਅਸਲ ਦੇ ਵਿੱਚ ਅੱਜ ਇੱਕ ਰਿਪੋਰਟ ਆਈ ਸੀ ਕਿ ਜਿਹੜੇ ਈਵੀ ਕਾਰਾਂ ਨੇ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਆਸਟ੍ਰੇਲੀਆ ਸਰਕਾਰ ਕੀ ਕਰ ਰਹੀ ਹੈ ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ ਉੱਥੋਂ ਫਿਰ ਮੈਨੂੰ ਲੱਗਾ ਕਿ ਆਪਾਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਇਸ ਸੰਬੰਧ ਵਿੱਚ ਸਾਂਝੀ ਕਰ ਸਕਦੇ ਹਾਂ ਜਿਹਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਅਗਲੇ ਹਿੱਸੇ 'ਚ ਕਰਾਂਗੇ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਸਰਕਾਰ ਕੀ ਕੀ ਦੇ ਰਹੀ ਆ ਅਤੇ ਕਿੰਨਾ ਕੁ ਲੋਕ ਉੱਥੇ ਉਹਨੂੰ ਅਵੇਲ ਕਰ ਰਹੇ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਆ ਰਹੀਆਂ ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾਉਣ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਮੇਰੇ ਕੋਲ ਵੀ ਪਿਛਲੇ ਦਿਨਾਂ ਦੇ ਵਿੱਚ ਆਏ ਸੀ ਉਸ ਸੰਬੰਧ ਵਿੱਚ ਜਿੰਨੀ ਕੁ ਮੈਨੂੰ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਅਤੇ ਜਿਨ੍ਹਾਂ ਕੋਲ ਈਵੀ ਕਾਰਾਂ ਹੈਗੀਆਂ ਨੇ ਆਈਜ਼ੂਮ ਕਿ ਉਹਨਾਂ ਨੂੰ ਮੇਰੇ ਤੋਂ ਬਿਹਤਰ ਜਾਣਕਾਰੀ ਆ ਅਤੇ ਉਹ ਵੀ ਸਾਂਝ ਪਾਇਓ ਉਹ ਵੀ ਦੱਸਿਓ ਤਾਂ ਕਿ ਬਾਕੀ ਵੀ ਆਪਣਾ ਮਨ ਜਿਹਾ ਬਣਾ ਲੈਣ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਰੇਡੀਓ ਹਾਂਜੀ 1674 ਏ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ
8: Toyota, the smart choice.
9: दिवाली रोशनी का त्योहार, तो चलो शान के साथ जायके से लगाएं इसमें चार चांद. रिवाजों के रंग, खानों का स्वाद और दिवाली का एहसास रखें बरकरार. अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ. इस दिवाली खुशियां बने और भी रोशन शान के साथ.
0: रेडियो हांजी 1674 प्रोग्राम हांजी मेलबर्न, आज दिन सोमवार दा. मैं रंजोत सिंह ते मेरे नाल ने जसप्रीत.
1: हाँ जी, एक बारी फिर तो असं आ गया ते गल्ला चल रही हैं मीह दियां. मीह तो की इफेक्ट पैंदा हुण आपां जे मतलब सोचिए, क्योंकि हर एक चीज़ आपां म्यूजिक नूं जे जोड़िए ते कई बारी हुण आपां जे कोई फिल्म देखदे हां कुछ साउंड इफेक्ट किन्ना उस सिचुएशन नूं मतलब एवें हुंदा ना, हर एक सिचुएशन दा एक साउंड इफेक्ट हुंदा. जे आपां गल करिए जिन्हां दा दे मतलब वर्क ते असली असर पैंदा मीह दा, कि उन्हां दा काम जिवें कह लो गार्डनर हो गए या फिर ट्रेडी हो गए या आउटडोर कोई भी जॉब ले लो, कुरियर वाले हो गए, है ना, जिन्होंने पूरा रोड ते ही है खड़े होके काम.
0: कुरियर वाले ना तो नहीं रुकदा, नहीं मैं
1: नहीं रुकदा नहीं, पर उन्हें औखा बड़ा होंदा है. मीह दे विच गड्डी च समान कट के फिर लैके जाना, पूरे बेचारे सिर तो पाँव तो भिज जाते हैं ते पग बननी हुंदी है. तुसीं उन्हां नूं सोचो कई बारी जे उस टाइम किन्ना हुंदा है, क्योंकि गिल्ला सिर रह रहे के
0: उतरन नूं जी नहीं करदा ना, हां सारी दिहाड़ी गिल्ला रहूगा सिर.
1: ओही मतलब, पर मतलब मैनू लगता है भज भज के जिन्ना स्पीड नाल काम उन्ना दी स्पीड स्लो भी हो जाती है.
0: इत मैं लगता विशाल दी गल्लां करी जांदे तुसी.
1: मेरे पति ने भी किया करियर दा काम बहुत है, मैनू पता है.
0: ਤਾਈਓ ਮੈਂ ਤੁਸੀਂ ਜਿਹੜੀ ਗੱਲ ਕੀਤੀ ਨਾ ਵੀ ਵਿਚਾਰੇ ਪੱਗ ਦੇ ਨਾਲ, ਮੈਂ ਸੋਚਣ ਡਿਆ ਵੀ ਕੋਰੀਅਰ ਦਾ ਡਰੈਸ ਕੋਡ ਥੋੜੀ ਆ.
1: ਨਹੀਂ ਪਰ ਉਹ ਕਿਉਂਕਿ ਸਿਰ ਗਿੱਲਾ ਗਿੱਲਾ, ਮੈਂ ਤੇ ਜਿੰਨਾ ਜਿੰਨਾ ਮੇਰੇ ਆਲੇ ਦੁਆਲੇ ਮੈਂ ਤਾਂ ਉਹੀ ਗੱਲ ਕਰਾਂਗੀ ਨਾ.
0: ਹਾਂ ਨਹੀਂ ਨਹੀਂ, ਇਹ ਤੇ ਪ੍ਰੋਬਲਮ ਆਉਂਦੀ ਸਾਰੀ ਦਿਹਾੜੀ ਗਿੱਲਾ,
1: ਹੈ ਨਾ. ਉਹਦੇ ਲਈ ਆਪਾਂ ਪ੍ਰੋਮਪਟ ਦੇਈਏ ਸਾਊਂਡ ਇਫੈਕਟ.
0: ਜੁਆਂ ਤੇ ਨਹੀਂ ਪੈਂਦੀਆਂ,
1: ਜੂਆ ਜੂਆ ਤੇ ਨਹੀਂ ਪਈ, ਸ਼ੁਕਰ ਰੱਬ ਦਾ ਹੋਇਆ. ਤੇ ਉਹਦੇ ਲਈ ਜੇ ਆਪਾਂ ਸਾਊਂਡ ਇਫੈਕਟ ਪ੍ਰੋਮ ਦੇਈਏ ਤੇ ਮੈਨੂੰ ਲੱਗਦਾ ਜਿਹੜਾ ਕੋਕਿਲਾ ਬੇਨ ਵਾਲਾ ਸੀਰੀਅਲ ਆਉਂਦਾ ਸੀਗਾ,
0: ਕੋਕਿਲਾ ਬੇਨ
1: ਸਟਾਰ ਪਲੱਸ ਕਦੇ ਕੋਈ ਵੀ ਸੀਰੀਅਲ ਲੈ ਲਓ, ਜਿਹੜਾ ਉਸ ਟਾਈਮ ਸਸਪੈਂਸ ਵਾਲਾ ਟਾਈਮ ਹੁੰਦਾ ਸੀਗਾ ਤੇ ਇਹ ਵਾਲਾ ਸਾਊਂਡ ਇਫੈਕਟ ਹੁੰਦਾ ਸੀਗਾ. ਲਗਾਓ ਜਲਦੀ
0: ਇੱਦਾਂ ਦਾ.
1: ਮਤਲਬ ਐਵੇਂ ਨੀ ਲੱਗਦਾ ਕਿ ਯਾਰ ਇਹ ਕੀ ਹੋ ਗਿਆ ਤੇ ਇੱਕਦਮ ਇਹ ਸਾਊਂਡ ਇਫੈਕਟ ਤੁਹਾਡੇ ਦਿਮਾਗ 'ਚ ਆਉਂਦਾ. ਮੇਰੇ ਤਾਂ ਦਿਮਾਗ 'ਚ ਆਉਂਦਾ ਕਿ ਹਾਏ ਹੁਣ ਕੀ, ਹੈ ਨਾ. ਕਿੰਨੇ ਕਈ ਸਾਰੇ ਕੰਮ ਜਿਹੜੇ ਹੁੰਦੇ ਸਪੈਸ਼ਲੀ ਜਿਹੜੇ ਹੁਣ ਕਈ ਕੰਸਟਰਕਸ਼ਨ ਸਾਈਟਸ 'ਤੇ ਕੰਮ ਕਰਦੇ, ਉਹਨਾਂ ਨੂੰ ਤਾਂ ਵਾਕਈ ਇਹ ਸਾਊਂਡ ਲੱਗਦਾ ਹੋਣਾ ਕਿ ਹਾਏ ਅੱਜ ਤਾਂ ਦਿਹਾੜੀ ਮਾਰੀ ਗਈ ਸਾਡੀ.
0: ਡਿਪੈਂਡ ਕਰਦਾ ਨਾ, ਕਿਸੇ ਨੂੰ ਇਹ ਲੱਗਦਾ ਵੀ ਹਾਏ ਕੰਮ ਰੁਕ ਗਿਆ ਦਿਹਾੜੀ, ਅਤੇ ਕਿਸੇ ਨੂੰ ਇਹ ਲੱਗਦਾ ਵੀ ਚਲੋ ਸ਼ੁਕਰ ਆ ਥੋੜ੍ਹਾ, ਹੈ ਨਾ, ਕੋਈ ਰੈਸਟ 'ਤੇ ਥੋੜੀ ਜੀ ਮਿਲੂਗੀ.
1: ਡਿਪੈਂਡ ਕਰਦਾ ਕਿ ਤੁਸੀਂ ਕਿਸ ਪੋਜੀਸ਼ਨ ਤੇ ਹੋ, ਹੈ ਨਾ.
0: ਅਸਲ ਇਨਸਾਨ ਤੁਹਾਨੂੰ ਤੁਸੀਂ ਸ਼ਾਇਦ ਬਹੁਤ ਵਾਰੀ ਨੋਟ ਕੀਤਾ ਹੋਊਗਾ, ਮੈਨੂੰ ਤੇ ਇਹ ਚੀਜ਼ ਲੱਗਦੀ ਆ ਕਿ ਜਦੋਂ ਆਪਾਂ ਵੈਸੇ ਨਹੀਂ ਕੰਮ ਰੋਕ ਸਕਦੇ ਹੁੰਦੇ ਜਾਂ ਵੈਸੇ ਨਹੀਂ ਉਹ ਸਾਡਾ ਮਨ ਕਰਦਾ ਹੁੰਦਾ ਵੀ ਆਪਾਂ ਇਹਨੂੰ ਮਤਲਬ ਭਾਵੇਂ ਉੱਠਣਾ ਹੀ ਹੋਵੇ ਤੇ ਸਵੇਰੇ ਜਾਗਣਾ ਹੀ ਹੋਵੇ, ਹੈ ਨਾ, ਪਰ ਜੇ ਉਹਨੂੰ ਇੱਕ ਕਾਰਨ ਮਿਲ ਜੇ ਤੇ ਫਿਰ ਆਪਾਂ ਆਪਣੇ ਆਪ ਨੂੰ ਬੰਦਾ ਨਾ ਫਿਰ ਜਸਟੀਫਾਈ ਕਰਦਾ ਵੀ ਯਾਰ ਤੇਰਾ ਨੀ ਕੋਈ ਕਸੂਰ, ਤੂੰ ਵਿਲਿੰਗ ਏ, ਇਹ ਮੀਂਹ ਪੈ ਰਿਹਾ ਤਾਂ ਕਰਕੇ, ਹੈ ਨਾ. ਤੇ ਅਦਰਵਾਈਜ਼, ਹਾਂ ਨਹੀਂ ਅਦਰਵਾਈਜ਼ ਵੇਖੋ ਤੁਸੀਂ ਵੀ ਤੁਹਾਡੇ ਹੱਥ ਹੁੰਦੀ ਸਾਰੀ ਗੱਲ. ਤੁਸੀਂ ਮੰਨ ਲਓ ਤੁਹਾਡਾ ਆਪਣਾ ਕਾਰੋਬਾਰ ਆ, ਤੁਹਾਡੇ ਹੱਥ 'ਚ ਆ, ਤੁਸੀਂ ਮੰਨ ਲਓ ਛੁੱਟੀ ਕਰ ਲਓ ਭਾਵੇਂ ਤੁਸੀਂ ਘੰਟਾ ਲੇਟ ਚਲ ਜਾਓ, ਪਰ ਨਹੀਂ ਇੱਕ ਕਮਿਟਮੈਂਟ ਹੈ ਤੁਹਾਡੀ. ਤੇ ਇਹ ਚੀਜ਼ ਮੈਂ ਵੇਖਣਾ ਵੀ ਨਿੱਕੀ ਤੋਂ ਨਿੱਕੀ ਚੀਜ਼ ਦੇ ਵਿੱਚ ਵੀ ਇਨਸਾਨ ਵਰਤਦਾ. ਮੰਨ ਲਓ ਜਿੱਦਾਂ ਆਪਾਂ ਸਵੇਰੇ ਮੰਨ ਲਓ ਉੱਠਣਾ ਹੀ ਹੋਵੇ ਤੇ ਤੁਸੀਂ ਕਹਿ ਰਹੇ ਹੁੰਦੇ ਵੀ ਉੱਠੀਏ, ਤੇ ਫਿਰ ਤੁਸੀਂ ਆਪਣੇ ਆਪ ਨੂੰ ਇੱਕ ਕਾਰਨ ਦਿੰਦੇ ਹੋ ਵੀ ਨਹੀਂ ਯਾਰ ਦੂਜੇ ਨੂੰ ਨਿਕਲ ਹੀ ਲੈਣਗੇ.
1: ਹੁਣ ਉਹ ਚੀਜ਼ ਹੁੰਦੀ ਹੈ ਨਾ, ਜਸਟੀਫਾਈ ਤਾਂ ਕਰਨਾ ਹੀ ਹੈ ਨਾ. ਹੁਣ ਆਪਾਂ ਮਤਲਬ ਖੁਦ ਨੂੰ ਵੀ ਇੱਕ ਹਿਸਾਬ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਸ 'ਚ ਐਵੇਂ ਹੋ ਜਾਂਦਾ ਸੋਨੇ ਸੁਹਾਗਾ, ਚਲੋ ਯਾਰ ਆਪਾਂ ਤੇ ਜਾਣਾ ਸੀਗਾ, ਮੀਂਹ ਪੈ ਗਿਆ, ਹੈ ਨਾ.
0: ਨਹੀਂ ਇੱਦਾਂ ਦੇ ਆਪਾਂ ਦਿੰਦੇ ਹਾਂ ਆਪਣੇ ਆਪ ਨੂੰ ਐਕਸਕਿਊਜ਼, ਆਪਾਂ ਦਿੰਦੇ ਹਾਂ ਵੀ ਯਾਰ ਪਹਿਲਾਂ ਨਾ ਐਵੇਂ ਲਾਗੇ ਕਹੀ ਜਾਂਦਾ ਜਾਓ ਬੱਚੋ ਤੁਸੀਂ ਬਰੱਸ਼ ਕਰ ਲਓ, ਇੱਕ ਬਹਾਨਾ ਜਿਹਾ ਆਪਣੇ ਆਪ ਨੂੰ ਆਪਾਂ ਬਹੁਤ ਐਕਸਕਿਊਜ਼ ਦਿੰਦੇ ਹਾਂ. ਸੋ ਇਹ ਵੀ ਇੱਕ ਉਦਾਂ ਦਾ ਇੱਕ ਐਕਸਕਿਊਜ਼ ਆ, ਸਾਡਾ ਸਿੱਧਾ ਸਿੱਧਾ ਜਿਹਾ ਜੀ ਨਹੀਂ ਕਰ ਰਿਹਾ ਹੁੰਦਾ, ਪਰ ਅਸੀਂ ਵਿੱਚ ਆਪਣੇ ਆਪ ਨੂੰ ਇੱਕ ਕਾਰਨ ਮਿਲ ਜੇ ਨਾ ਕਿਤੇ
1: ਲੇਕਿਨ ਆਪਾਂ ਇਨਸਾਨ ਆਪਾਂ ਨੂੰ ਲੱਗ ਰਿਹਾ ਕਿ ਹਾਂ ਯਾਰ ਹੁਣ ਇਹ ਮੇਰਾ ਕੰਮ ਅੱਜ ਤੇ ਹੋ ਹੀ ਨੀ ਸਕਦਾ ਮੀਂਹ ਹੈ ਤੇ ਮੈਂ ਜਾ ਕੇ ਕੀ ਫਾਇਦਾ
0: ਪਰ ਮੈਂ ਵੇਖਿਆ ਇੱਥੇ ਉੱਥੇ ਤੇ ਆਪਾਂ ਨਾ ਬੱਧੇ ਹੁੰਦੇ ਸੀ ਖੁਰਲੀਆਂ ਤੇ ਨਾ ਪਰ ਇੱਥੇ ਮੈਂ ਵੇਖਿਆ ਯਾਸ਼ੀ ਇੱਥੇ ਨਾ ਜਿਹੜੀਆਂ ਗਾਵਾਂ ਵੀ ਨੇ ਉਹ ਜਿਹੜੇ ਸਾਈਡ ਦੇ ਉੱਤੇ ਲੱਗੇ ਹੁੰਦੇ ਨਾ ਵਿੰਡ ਬ੍ਰੇਕਰ ਜੇ ਜਾਂ ਰੁੱਖ ਜਿਹੜੇ ਲਾ ਲਓ ਉਹਨਾਂ ਥੱਲੇ ਚੱਲ ਜਾਂਦੇ ਮੀਂਹ 'ਚ ਪਤਾ ਤਾਂ ਸਾਰੇ ਨੂੰ ਸਾਰਾ ਕੁਛ ਹੀ ਲੱਗ ਰਿਹਾ ਹੁੰਦਾ ਹੈ ਨਾ ਵੇਖਦਾ ਨਹੀਂ
1: ਐਗਜ਼ਾਮਪਲ ਦਿੱਤੇ ਸੀ ਤੁਸੀਂ
0: ਨਹੀਂ ਨਹੀਂ ਉਹ ਤਾਂ ਗੱਲ ਕਰਦਾ ਵੀ ਹਰ ਇੱਕ 'ਤੇ ਅਸਰ ਹੁੰਦਾ ਮੰਨ ਲਓ ਜਿੱਦਾਂ ਤੁਸੀਂ ਕੋਰੀਅਰ ਵਾਲੇ ਡਰਾਈਵਰਾਂ ਦੀ ਗੱਲ ਕੀਤੀ ਹੈ ਹੁਣ ਇੱਕ ਚਿੜੀ ਜਾਂ ਮੰਨ ਲਓ ਇੱਕ ਪੰਛੀ ਨੇ ਉੱਡਣਾ ਅਤੇ ਉਹਦੇ ਵੀ ਤਾਂ ਖੰਭ ਗਿੱਲੇ ਹੋ ਜਾਂਦੇ
1: ਨਹੀਂ ਗਿੱਲੇ ਨਹੀਂ ਸਪੀਡ ਸਲੋ ਹੋ ਜਾਂਦੀ ਹੈ ਹੁਣ ਮੰਨ ਲਓ ਇੱਕ ਫੋਰਨ
0: ਐਗਜ਼ਾਮਪਲ ਮੰਨ ਲਓ ਸਪੀਡ ਸਲੋ ਹੋ ਜਾਂਦੀ
1: ਕੁਰੀਅਰ ਦੀ ਗੱਲ ਚੱਲ ਰਹੀ
0: ਹੈ ਮੈਂ ਲੱਜੜੀ ਤੇ ਫਸਿਆ
1: ਮੈਂ ਕੁੜੀਆਂ ਛੇਤੀ ਮੂਵ ਆਨ ਕਰ ਜਾਂਦੀ ਮੁੰਡੇ ਉੱਥੇ ਦਿਲ ਕੱਲਾ ਰਹਿ ਗਿਆ ਕਹਿੰਦੇ ਰਹਿੰਦੇ
0: ਤੁਸੀਂ ਫਿਰ ਬੰਬੇ ਰਹਿ ਗਏ
1: ਅਸੀਂ ਸ਼ਿਫਟ ਆਲ ਟੂ ਡਿਲੀਟ
0: ਇਹਦੇ ਚ ਨੀ ਕੋਈ ਡਾਰਵਿਨ ਦੀ ਐਗਜ਼ਾਮਪਲ ਹੈਗੀ ਗਰਮੀ ਬਹੁਤ
1: ਗਰਮੀ ਚ ਤੇ ਕੋਈ ਫੱਟੇ ਚੱਕ ਦਿੰਦੇ ਸੀ ਕਿਸੇ ਸਰਦਾਰ ਜੀ ਕੋਈ ਫਰਕ ਨੀ ਪੈਂਦਾ
0: ਗਰਮੀ ਚ ਨੀ
1: ਮੀਂਹ ਚ ਸਲੋ ਹੋ ਜਾਂਦਾ ਨਾ ਹੁਣ ਐਵੇਂ ਤੇ ਇੱਕ ਫਟਾਫਟ ਉਤਰੇ ਚੜੇ ਕਰ ਲਈ ਫਿਰ ਹੁਣ ਉਸ ਦੇ ਵਿੱਚ 4:30 ਸਾਰੇ ਆਫਿਸ ਬੰਦ ਹੋਣ ਲੱਗ ਜਾਂਦੇ ਨਾ ਇਹ ਫਿਰ ਮੀਂਹ ਚ ਤੁਹਾਡੀ ਸਪੀਡ ਸਲੋ ਹੈ ਤੇ
0: ਮੈਂ
1: ਇੱਕ ਦਿਨ ਖੁਸ਼ੀ ਖੁਸ਼ੀ ਮੈਂ ਕਿਹਾ ਮੈਂ ਨਾ ਅੱਜ ਬੱਚੇ ਮਤਲਬ ਇੱਕ ਹੀ ਸੀਗੀ ਉਸ ਟਾਈਮ ਦੀ ਬੇਟੀ ਮੈਂ ਕਿਹਾ ਉਹ ਚਾਈਲਡ ਕੇਅਰ ਗਈ ਆ ਅੱਜ ਮੇਰੀ ਛੁੱਟੀ ਮੈਂ ਚੱਲਾਂ ਤੁਹਾਡੇ ਨਾਲ ਦੇਖਣ ਵਾਸਤੇ ਕਿੱਦਾਂ ਹੁੰਦਾ ਕੰਮ ਕਿਉਂਕਿ ਗੁਜਰਾਤਨ ਕਰਦੀ ਹੁੰਦੀ ਸੀਗੀ ਕੁਰੀਅਰ ਦਾ ਕੰਮ ਉਹਦੀ ਬੜੀ ਐਗਜ਼ਾਮਪਲਾਂ ਦਿੰਦੇ ਸੀ ਮੈਨੂੰ ਮੈਂ ਕਿਹਾ ਅੱਜ ਮੈਂ ਵੀ ਬਸ ਬਹਿ ਕੇ ਚੱਲਦੀ ਹਾਂ ਤੁਸੀਂ ਕਿੱਦਾਂ ਮਤਲਬ ਫਸਟ ਹਾਫ ਦੇ ਵਿੱਚ ਹੀ ਮੈਂ ਕਿਹਾ ਮੈਨੂੰ ਉਤਾਰ ਦੋ ਮੈਂ ਇੱਧਰੋਂ ਚੱਲ ਜਾਵਾਂਗੀ
0: ਮੈਂ ਉਬਰ ਕਰਕੇ ਚੱਲ ਜੂੰਗੀ
1: ਮੈਨੂੰ ਇੱਕ ਹੰਗਰੀ ਜੈਕ ਦੀ ਮੀਲ ਦਿਲਾਓ
0: ਪਰ ਆਈ ਅਸਿਊਮ ਮੈਂ ਜੋ ਸੋਚ ਰਿਹਾ ਵਾਂ ਤੁਸੀਂ ਇਸ ਕਰਕੇ ਨਹੀਂ ਸ਼ਾਇਦ ਉਤਰੇ ਵੀ ਗਰਮੀ ਬਹੁਤ ਹੀ ਹਨਾ ਉਹ ਤਾਂ ਏਸੀ ਲੱਗਾ ਜਾਂਦਾ ਵਾ
1: ਨਹੀਂ ਚਲਾਉਂਦੇ ਨਹੀਂ ਚਲਾਉਂਦੇ ਨਹੀਂ ਕਿਉਂਕਿ ਸਰਦ ਗਰਮ ਦਾ ਪ੍ਰੋਬਲਮ ਹੁੰਦਾ ਕਿਉਂਕਿ ਬਾਰ ਬਾਰ ਏਸੀ ਤੋਂ ਉਤਰੋਗੇ ਫਿਰ ਬਾਹਰ ਧੁੱਪੇ ਚੜਨਾ ਉਤਰਨਾ ਚੜਨਾ ਤੇ ਉੱਥੇ ਸਟੇਅਰਸ ਵਾਲੇ ਕਾਫੀ ਆਫਿਸ ਹੁੰਦੇ ਮਤਲਬ ਤੁਹਾਨੂੰ ਸੈਕਿੰਡ ਫਲੋਰ ਤੇ ਜਾਣਾ ਕੁਛ ਵੀ ਤੇ ਉੱਥੇ 3 ਫਲੋਰ ਦੀ ਜੇ ਬਿਲਡਿੰਗ ਲਿਫਟ ਨਹੀਂ ਹੁੰਦੀ ਤੇ ਬੰਦੇ ਨੇ ਏਸੀ ਥੋੜਾ ਨਾ ਚਲਾਉਣਾ ਬਾਰ ਬਾਰ ਨਹੀਂ ਤੇ ਸਿਰ ਦਰਦ ਦਾ ਇਸ਼ੂ ਹੋ ਜਾਂਦਾ
0: ਓਕੇ ਮੈਂ ਤਾਂ ਹੋਰ ਸੋਚ ਰਿਹਾ ਹਾਂ ਮੈਨੂੰ ਲੱਗਾ ਵੀ ਬੰਦਾ ਜਿੱਦਾਂ ਤੁਸੀਂ ਦੋਵੇਂ ਜੀ ਜਦੋਂ ਨਿਕਲਦੇ ਆ ਹਨਾ ਸਾਰੇ ਤੁਸੀਂ ਕੰਮ ਕਰਨਾ ਤੇ ਉਹ ਲੜਕੇ ਘਰ ਵਾਲੀ ਹੋ ਸਕਦੀ ਘਰ ਆ ਜੇ ਗਰਮੀ ਨਹੀਂ ਨਾ ਤੰਗ ਕਰ ਸਕਦੀ ਰਾਜ ਝੜਪ ਹੋ ਗਈ ਹੋਵੇ ਕਰੋ ਮੈਨੂੰ ਇੱਥੇ
1: ਗਰਮੀ ਇੰਨੀ ਜ਼ਿਆਦਾ ਮੈਂ ਕਿਹਾ ਹੋਏ ਪਤਾ ਨੀ ਕਿਵੇਂ ਤੁਸੀਂ ਕਰ ਲੈਂਦੇ ਮੈਂ ਤੇ ਚੱਲੀ ਮੈਨੂੰ ਇੱਕ ਮੀਲ ਦਿਲਾਓ ਹੰਗਰੀ ਜੈਕ ਦੀ ਮੈਂ ਖਾਵਾਂ ਤੇ ਮੈਂ ਜਾਵਾਂ ਕਿਤੇ ਤੇ ਮੈਨੂੰ ਮਹਿੰਗਾ ਹੀ ਬੜਾ ਪੈ ਗਿਆ ਨਾ ਤਾਂ ਕੋਈ ਪਾਰਸਲ ਛਟਾਈ ਕਰਾਈ ਮੇਰੇ ਨਾਲ ਤੇ ਉੱਤੋਂ ਮੇਰਾ ਦਿਮਾਗ ਹੋਰ ਖਰਾਬ ਕਰ ਟਾਈਮ ਵੇਸਟ
0: ਇਹ ਸੌਖਾ ਨਹੀਂ ਹੈ ਕੰਮ ਮੈਂ ਨਾ ਸ਼ੁਰੂ ਸ਼ੁਰੂ ਦੇ ਵਿੱਚ ਆਪਣੇ ਇਹਨਾਂ ਨੇ ਇੱਕ ਵਾਰੀ ਜੋ ਨਵਾਂ ਨਵਾਂ ਸ਼ੁਰੂ ਕੀਤਾ ਸੀ ਕੋਲਜ ਵਾਲਿਆਂ ਨੇ ਘਰਾਂ ਦੇ ਵਿੱਚ ਡਿਲੀਵਰੀਆਂ ਕੁਛ ਇੱਕ ਇਲਾਕਿਆਂ ਦੇ ਵਿੱਚ ਅਤੇ ਉਦੋਂ ਮੈਂ ਕੀਤਾ ਸੀ ਕੰਮ ਉਹ ਮੇਰੇ ਕੋਲ ਪਤਾ ਨਹੀਂ ਕਿਉਂ ਇੱਕ ਇੱਦੇ ਉੱਧਰ ਉਹਦੇ ਉੱਧਰ ਚੱਲ ਜਾਂਦੇ ਹੁੰਦੇ ਸੀ ਮੈਂ ਫਿਰ ਉਹਦੇ ਘਰੋਂ ਲੈਣ ਜਾਣਾ ਫਿਰ ਦੂਜੇ ਨੂੰ ਦੇਣ ਜਾਣਾ ਦਫ਼ਾ ਕਰੋ ਯਾਰ ਇਹ ਬੜਾ ਮੈਂ ਹਰ ਰੋਜ਼ ਬਹੁਤ ਕੇਅਰਫੁਲੀ ਚੱਲਣਾ ਨਹੀਂ ਅੱਜ ਨਹੀਂ ਇਹ ਕੰਮ ਹੋਣ ਦੇਣਾ ਹੈ ਨਾ ਵੱਖਰੇ ਵੱਖਰੇ ਮੈਂ ਆਪਣੀ ਲੋਕ ਗੱਡੀ 'ਚ ਨਾ ਵੱਖਰੇ ਵੱਖਰੇ ਕਰਕੇ ਰੱਖਣੇ ਹੁਣ ਜਦੋਂ ਗੱਡੀ ਚੱਲਦੀ ਉਹ ਫਿਰ ਮਿਕਸ ਹੋ ਜਾਂਦੇ ਸੀ ਸਾਰਾ ਕੁਛ ਬੜਾ ਵਧੀਆ ਮਤਲਬ ਉਹ ਜਦੋਂ ਮੈਂ ਜੋਬ ਮੰਨ ਲਓ ਉਸ ਤੋਂ ਬਾਅਦ 'ਚ ਫਿਰ ਮੈਂ ਨਾ ਮੈਂ ਨਹੀਂ ਨਹੀਂ ਵੀ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਵੀ ਹੁਣ ਉਹਨੇ ਕੁ ਪੈਸੇ ਬਚਦੇ ਸੀ ਉਹ ਵੀ ਮੈਂ ਪਹਿਲਾਂ ਸਾਰਿਆਂ ਨੂੰ ਦੇ ਕੇ ਆਉਣੇ ਮੁੜ ਕੇ ਮਗਰੋਂ ਫੋਨ ਆਉਣੇ ਸ਼ੁਰੂ ਹੋ ਜਾਣੇ ਵੀ ਉਹਦੇ ਕੋਲ ਆਹ ਮਿਸ ਹੋਇਆ ਫਿਰ ਮੈਂ ਆਈਡੈਂਟੀਫਾਈ ਕਰਨਾ ਉਹਦਾ ਚੁੱਕਣਾ ਉਹਦੇ ਘਰ ਦੇਣਾ ਉਹਦਾ ਚੁੱਕਣਾ ਫਿਰ ਮੈਂ ਯਾਰ ਇਹ ਤਾਂ ਮਤਲਬ ਸਾਰੀ ਦੜੀ ਇਸੇ 'ਚ ਲੰਘ ਜਾਂਦੀ ਹੈ ਨਾ
1: ਅੱਛਾ
0: ਜਦੋਂ ਮੈਂ ਛੱਡਿਆ ਨਾ ਕੰਮ ਅਤੇ ਫਿਰ ਮੈਨੂੰ ਰਿਲਾਈਜ਼ ਹੋਇਆ ਵੀ ਉਹ ਕਿਉਂ ਹੁੰਦੀ ਸੀ ਪ੍ਰੋਬਲਮ
1: ਕਿਉਂ ਹੁੰਦੀ ਸੀ
0: ਅਸਲ 'ਚ ਉਹ ਹੁੰਦੀ ਹੁੰਦੀ ਇਸ ਕਰਕੇ ਉਹ ਨਾ ਜਦੋਂ ਡਿਲੀਵਰੀਆਂ ਭੇਜਦੇ ਸੀ ਨਾ ਅਤੇ ਉਹ ਡਿਲੀਵਰੀ ਨੰਬਰ ਹੁੰਦਾ ਔਰਡਰ ਨੰਬਰ ਹੁੰਦਾ ਉਹ ਲਿਫਾਫਿਆਂ ਦੇ ਉੱਤੇ ਔਰਡਰ ਨੰਬਰ ਲਾ ਦਿੰਦੇ ਸੀ ਹੁਣ ਮੈਂ ਸਾਰਾ ਕੁਛ ਜਿਹੜਾ ਉਹ ਮੈਂ ਗੱਡੀ 'ਚ ਡਿਲੀਵਰੀ ਕਰਦਾ ਹਾਂ, ਮੈਂ ਸਾਰਾ ਕੁਛ ਜਿਹੜਾ ਡਿੱਗੀ 'ਚ ਰੱਖਣਾ ਅਤੇ ਉਹ ਗੱਡੀ ਚੱਲਣੀ, ਉਹ ਇੱਕ ਦੂਸਰੇ ਦੇ ਨਾਲ ਜਦੋਂ ਲਿਫਾਫੇ ਜਿਹੜੇ ਉਹ ਭੜੀਚਣੇ ਅਤੇ ਉਹ ਸਟਿੱਕਰ ਇੱਧਰ ਲੱਥ ਕੇ ਅਤੇ ਇੱਧਰ ਚੰਬੜ ਜਾਣਾ ਉਹਦਾ
1: ਛੱਡਣ
0: ਤੋਂ ਬਾਅਦ ਮੈਨੂੰ ਸਮਝ ਆਈ ਵੀ ਆਹ ਵਾਲੀ ਏਦਾਂ ਇਹ ਹੁੰਦਾ ਵਾ ਪੋਸੀਬਲ
1: ਦੇ ਵਿੱਚ। ਤੇ ਉੱਥੇ ਮਤਲਬ ਮੈਨੂੰ ਸਭ ਤੋਂ ਜ਼ਿਆਦਾ ਹੈਰਾਨਗੀ ਹੁੰਦੀ ਸੀ ਲੋਕਾਂ ਦੇ ਉੱਤੇ, ਮਤਲਬ ਵਾਈਨ ਦੀ ਬੋਟਲਸ, ਕਿਉਂਕਿ ਉੱਥੇ ਡੈਨ ਮਰਫੀ ਨਹੀਂ ਸੀਗਾ ਤੇ ਵਾਈਨ ਦੀ ਬੋਟਲਸ ਕੁਰੀਅਰ ਤੋਂ ਮੰਗਾਉਣੀ ਚਾਹੀਦੀਆਂ ਨੇ। ਮਤਲਬ ਆਠੜੋ ਹਾਂ ਕਹਿੰਦੇ ਕਿ ਕਈ ਵਾਰੀ ਛਣ ਛਣ ਕਰਦੇ ਲੈ ਕੇ ਜਾਣਾ, ਇੰਨੀ ਭਾਰੀ ਮਤਲਬ ਭਾਰੀ ਪਾਰਸਲ ਹੁੰਦੇ ਸੀਗੇ ਉਹਨਾਂ ਨੂੰ, ਫਿਰ ਤੁਸੀਂ ਸਟੇਅਰਸ ਚੜ ਕੇ ਜਾਣਾ।
0: ਵਾਈਨ ਤਾਂ ਇੱਥੇ ਵੀ ਬਹੁਤ ਲੋਕ ਮੰਗਾਉਂਦੇ
1: ਹਾਂ ਕੁਰੀਅਰ ਤੇ,
0: ਹਾਂ ਕਿਉਂਕਿ ਇੱਥੇ ਦਾ ਰਿਵਾਜ ਆ ਵੀ ਉਹ ਤੁਹਾਨੂੰ ਆਈ ਜਾਂਦਾ ਕੁਛ ਨਾ ਕੁਛ, ਉਹ ਸਲਿੱਪਾਂ ਜੀਆਂ ਤੁਸੀਂ ਵੇਖੋ ਨਾ, ਭਾਵੇਂ ਤੁਸੀਂ ਐਮਾਜ਼ੋਨ ਮੰਗਾਓ ਕੁਛ ਮੰਗਾਓ ਉਹਨਾਂ ਨਾਲ ਭੇਜੀ ਜਾਣਾ ਵਾ ਵੀ ਆ ਲਓ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ ਇੰਨਾ ਡਿਸਕਾਊਂਟ, ਹੈ ਨਾ। ਉਹ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਹੌਲੀ ਹੌਲੀ ਹੌਲੀ ਹੌਲੀ ਲੈ ਆਉਂਦੇ ਉਸ ਗੱਲ ਦੇ ਉੱਤੇ ਵੀ ਚੱਲ ਦਫਾ ਕਰੋ ਯਾਰ ਘਾਲੀ ਦਿਓ, ਫਿਰ
1: ਨਹੀਂ ਪੀਣੀ ਤੇ ਕਿਸੇ ਨੂੰ ਦੇ ਦਾਂਗੇ, ਚਲੋ ਆਰਡਰ ਕਰ ਦਿੰਦੇ।
0: ਹਾਂ ਨਹੀਂ ਚਲੋ ਖੈਰ,
1: ਤੇ ਵਾਕਈ ਹਾਂ ਮਤਲਬ ਗੱਲ ਹੁਣ ਇੱਕ ਦੇ ਇਹ ਹੋ ਗਿਆ ਕਿ ਹਾਂ ਇਸ ਤਰੀਕੇ ਦਾ। ਹੁਣ ਇੱਕ ਇੱਦਾਂ ਦਾ ਹੁੰਦਾ, ਕਈ ਲੋਕਾਂ ਦੇ ਕੰਮ ਇੱਦਾਂ ਦੇ ਹੁੰਦੇ ਕਿ ਜਿਨ੍ਹਾਂ ਨੂੰ ਭਾਵੇਂ ਮੀਂਹ ਆਏ ਭਾਵੇਂ ਬੱਦਲ ਗਰਜੇ ਭਾਵੇਂ ਬਿਜਲੀ ਕੜਕੇ, ਉਹਨਾਂ ਦੇ ਤਾਂ ਇਨਡੋਰ ਜੋਬ ਹੈ ਨਾ, ਕਹਿ ਲਓ ਵਾਈਟ ਕਾਲਰ ਜੋਬ ਜਾਂ ਮਤਲਬ ਆਫਿਸ ਵਰਕ ਕਹਿ ਲਓ।
0: ਤੁਹਾਨੂੰ ਲੱਗਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੌਸਮ ਨਾਲ?
1: ਮਤਲਬ ਇੱਕ ਵਾਰੀ ਜੇ ਪਹੁੰਚ ਗਏ ਜੇ ਅੰਦਰ ਮਤਲਬ ਕੰਮ ਸਟਾਰਟ ਕਰਤਾ, ਮਤਲਬ 8:30 ਦੇ ਬਾਅਦ ਮੀਂਹ ਪੈ ਰਿਹਾ ਤੇ 5 ਤੱਕ ਤੁਹਾਡੀ ਜੋਬ ਹੈ,
0: ਰੈਸਟੋਰੈਂਟ ਚ ਕੰਮ ਮੈਂ ਬਹੁਤ ਲੰਮਾ ਸਮਾਂ ਕੀਤਾ ਹੈ ਨਾ, ਤੇ ਉੱਥੇ ਮੈਨੂੰ ਇਹ ਫੀਲ ਹੁੰਦਾ ਵਾ ਵੀ ਪੈਂਦਾ ਮੌਸਮ ਦਾ ਫਰਕ, ਬਾਹਰ ਮੀਂਹ ਪੈ ਰਿਹਾ ਵਾ ਤੁਸੀਂ ਕੰਮ ਕਰ ਰਹੇ ਹੋ, ਉਸ ਦਿਨ ਤੁਹਾਡਾ ਮੂਡ ਕੁਛ ਹੋਰ ਆ, ਜਿਸ ਦਿਨ ਤੁਸੀਂ ਮਤਲਬ ਨੋਰਮਲ ਚ ਕਰ ਰਹੇ ਹੋ ਉਦਨ ਹੋ ਰਿਹਾ, ਸਾਈਕੋਲੋਜੀਕਲੀ ਪੈਂਦਾ ਵਾ ਫਰਕ।
1: ਹਾਂ ਡਿਪੈਂਡ ਕਰਦਾ ਤੁਸੀਂ ਤੁਹਾਡੀ ਚੋਇਸ ਕੀ ਹੈ, ਕਿਸੇ ਨੂੰ ਮਤਲਬ ਹੁਣ ਮੇਰੇ ਵਰਗੇ ਹੁਣ ਅਸੀਂ ਮਤਲਬ ਗਰਮੀ ਤੋਂ ਰੱਜੇ ਪਏ, ਸਾਨੂੰ ਗਰਮੀ ਨਹੀਂ ਚੰਗੀ ਲੱਗਦੀ, ਧੁੱਪ ਬਹੁਤ ਜ਼ਿਆਦਾ ਧੁੱਪ ਹੈ ਬਰਦਾਸ਼ਤ ਨਹੀਂ ਹੁੰਦੀ, ਹੈ ਨਾ। ਹੁਣ ਜੇ ਹਲਕੇ ਹਲਕੇ ਜੇ ਮਤਲਬ ਐਵੇਂ ਮੀਂਹ ਪੈ ਰਿਹਾ ਤੁਸੀਂ ਕੰਮ 'ਤੇ ਹੋ, ਤੁਹਾਨੂੰ ਵਿੰਡੋ ਤੋਂ ਹੈ ਨਾ ਤੁਹਾਨੂੰ ਵਿਊ ਵਧੀਆ ਦਿਖ ਰਿਹਾ, ਪੱਤੇ ਦਿਖ ਰਹੇ ਹੈ ਨਾ, ਅਤੇ ਉਹ ਫਿਰ ਉਹ ਵਾਲਾ ਸਾਊਂਡ ਇਫੈਕਟ ਹੋਏਗਾ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਲਗਾ ਦਿਓ।
0: ਫਿਰ ਇੱਦਾਂ ਦਾ ਲਗਾਉਣਾ ਨਹੀਂ ਜਾਣਦੇ ਪਾਸੇ ਨਾ।

0: ਵਾਹ ਵਾਹ ਵਾਹ, ਸੁਨੀਲ ਦੱਤ ਸਾਹਿਬ ਨਿਕਲ ਆਏ ਪ੍ਰਗਟ ਹੋ ਗਏ। ਇਹ ਢੋਲ ਨਗਾੜੇ ਤੇ ਚੜ੍ਹ ਕੇ ਨੱਚੀ ਜਾਂਦੀ ਹੈ ਨਾ?
1: ਨਹੀਂ, ਇਹ ਅਲੱਗ ਅਲੱਗ ਧੂਮ ਤਨਾ ਨਾ ਹੈ ਨਾ, ਪਹਿਲਾਂ ਵਾਲਾ ਐਂਗਰ ਵਾਲਾ ਸੀਗਾ, ਸ਼ੌਕ ਵਾਲਾ ਸੀਗਾ, ਹੁਣ ਇਹਦੇ ਵਿੱਚ ਧੂਮ ਤਨਾ ਨਾ।
0: ਨਹੀਂ ਨਹੀਂ, ਇਹਦੀ ਗੱਲ ਕਰ ਰਹੇ ਆਪਾਂ, ਦੁਕੂਨ ਦੀ ਢੋਲ ਤੇ ਚੜ੍ਹ ਕੇ ਨੱਚੀ ਜਾਂਦੀ ਹੈ।
1: ਅੱਜ ਵੀ ਲੋਕੀ ਨੱਚਦੇ ਵਿਆਹਾਂ 'ਚ ਵੀ
0: ਢੋਲ ਤੇ,
1: ਹਾਂ
0: ਨਹੀਂ ਉੱਤੇ ਚੜ੍ਹ ਕੇ ਨੱਚਣ ਲਈ।
1: ਹਾਂ, ਦੇਖਿਆ ਹੀ ਨਹੀਂ ਮੈਂ ਇਹਦਾ ਵੀਡੀਓ। ਮਤਲਬ ਇਹ ਹੈਗਾ ਕਿ ਮਤਲਬ ਤੁਸੀਂ ਐਕਸਾਈਟਿਡ ਹੁੰਦੇ, ਤੁਹਾਨੂੰ ਵਧੀਆ ਲੱਗਦਾ ਜੇ ਵਿਊ ਵਧੀਆ ਲੱਗ ਰਿਹਾ, ਜੇ ਤੁਹਾਨੂੰ ਮੀਂਹ ਵਧੀਆ ਲੱਗਦਾ, ਤੁਸੀਂ ਸੇਫ ਬੈਠੇ ਹੋ, ਤੁਹਾਨੂੰ ਸਿਰਫ ਵਿੰਡੋ ਤੋਂ ਦਿਖ ਰਿਹਾ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ, ਤੁਸੀਂ ਆਪਣੇ ਕੌਫੀ ਦਾ ਕੱਪ ਲੈ ਕੇ ਬੈਠੇ ਹੋ, ਵਧੀਆ ਕੰਪਿਊਟਰ ਤੇ ਕੰਮ ਕਰ ਰਹੇ ਹੋ।
0: ਅਸਲ ਵਿੱਚ ਨਾ ਕਈ ਕੰਮ ਇੱਦਾਂ ਦੇ ਨੇ ਜਿਹੜੇ ਡਾਇਰੈਕਟਲੀ ਨਹੀਂ ਅਸਰ ਪੈਂਦਾ, ਇਨਡਾਇਰੈਕਟਲੀ ਅਸਰ ਪੈਂਦਾ। ਜਿੱਦਾਂ ਮੈਂ ਤੁਹਾਨੂੰ ਆਪਣਾ ਦੱਸਿਆ ਐਕਸਪੀਰੀਅੰਸ, ਵੀ ਮੰਨ ਲਓ ਕੋਈ ਰੈਸਟੋਰੈਂਟ ਵਾਲਾ ਵਾ, ਕੈਫੇ ਵਾਲਾ ਵਾ, ਉਹਨੂੰ ਅੰਦਰ ਕੰਮ ਕਰਦੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੋਊਗਾ, ਪਰ ਬਾਹਰ ਗਾਹਕ ਤੇ ਘੱਟ ਸਕਦਾ ਨਾ,
1: ਐਗਜੈਕਟਲੀ,
0: ਜਾਂ ਬਹੁਤ ਵੱਧ ਸਕਦੇ ਆ, ਹਨਾ, ਮੀਂਹ ਕਰਕੇ ਬਹੁਤ ਵੱਧ ਜੀਏ ਜਾਂ ਘੱਟ ਗਏ, ਉਸ ਚੀਜ਼ ਦਾ ਫਰਕ ਪੈਗਾ। ਫਿਰ ਇੱਕਦਮ ਨਾ ਤੁਹਾਡੇ ਖਾਣ ਪੀਣ ਤੇ ਵੀ ਫਰਕ ਪੈਂਦਾ। ਜਿੱਦਾਂ ਹੁਣ ਮੈਂ ਆਪਣੇ ਉਸ ਕੰਮ ਤੋਂ ਤਜਰਬੇ ਤੋਂ ਦੱਸ ਰਿਹਾ ਵੀ ਉਸ ਦਿਨ ਦੀਆਂ ਜਿਹੜੀ ਵਿਕਰੀ ਆ ਉਹ ਬਦਲ ਜਾਂਦੀ ਆ, ਜਿਹੜੀ ਸੇਲ ਆ ਉਹ ਸਵਿਚ ਹੋ ਜਾਂਦੀ ਆ, ਕਿਉਂਕਿ ਇਹਦਾ ਮਤਲਬ ਇਹ ਆ ਵੀ ਬੰਦੇ ਦੇ
1: ਮੁੰਬਈ ਦੇ ਵਿਚ ਜੇ ਤੁਸੀਂ ਕਿੱਥੇ ਰੁਕੇ ਹੋ ਉੱਥੇ ਚਾਹ ਦੀ ਰੇਹੜੀ ਹੈ ਤੇ ਮੀਂਹ ਪੈ ਰਿਹਾ, ਤੁਸੀਂ ਫਸੇ ਹੋ ਵਿੱਚ, ਹੁਣ ਤੁਸੀਂ ਚਾਹ ਪੀਣੀ ਹੈ, ਇੱਕਦਮ ਤੋਂ ਉਹਦੀ ਚਾਹ ਤੇ ਵੜਾ ਪਾਓ ਦੀ ਵਿਕਰੀ ਵੱਧ ਜਾਂਦੀ ਹੈ ਮੀਂਹ ਪੈ ਰਿਹਾ, ਕਿਉਂਕਿ ਆਟੋਮੈਟਿਕਲੀ ਤੁਹਾਨੂੰ ਇਹਨਾਂ ਐਵੇਂ ਦਿਲ ਕਰੇਗਾ ਕੁਛ ਫਰਾਈਡ ਜਾ ਖਾਈਏ, ਤਲਿਆ ਜਾ ਖਾਈਏ, ਤੇ ਨਾਲ ਉਹ ਤਾਜ਼ੇ ਤਾਜ਼ੇ, ਸਪੈਸ਼ਲੀ ਉਹਨੂੰ ਲੱਗਦਾ ਕਿ ਹਾਂ ਚਲੋ ਭੀੜ ਵੱਧ ਰਹੀ ਹੈ ਤੇ ਉਹਨੇ ਤਾਜ਼ੇ ਤਾਜ਼ੇ ਉਹ ਵੜੇ ਜੇ ਕੱਢਣੇ ਸ਼ੁਰੂ ਕਰਨੇ ਤੇ ਬਣਾਉਣੇ ਸ਼ੁਰੂ ਕਰ ਦੇਣੇ, ਉਹ ਸਾਈਕੀ ਤੁਹਾਨੂੰ ਆਟੋਮੈਟਿਕਲੀ ਲੈ ਜਾਂਦੀ ਕਿ ਯਾਰ ਫਰੈਸ਼ ਜੇ ਬਣਾ ਰਹੇ ਚਲੋ ਇੱਕ ਲੈ ਹੀ ਲੈਂਦੇ ਹਾਂ, ਕਿਉਂਕਿ ਬਰਗਰ ਇੰਨੇ ਘੈਂਟ ਨਹੀਂ ਲੱਗਦੇ ਜਿੰਨੇ ਵੜਾ ਪਾਓ ਲੱਗਦੇ, ਫਰੈਸ਼ ਜੇ ਖਾਓ ਨਾ ਤੁਸੀਂ
0: ਮੀਂਹ ਦੇ ਵਿੱਚ। ਆਈ ਥਿੰਕ ਤੁਸੀਂ ਪਕੌੜੇ ਜਾਂ ਤਲਿਆ ਤੁਲਿਆ ਜਾਂਦਾ
1: ਆਟੋਮੈਟਿਕ ਹੀ ਹੈ ਨਾ, ਤੁਹਾਨੂੰ ਇਦਾਂ ਜੀ ਕਰਦਾ ਖਾਣ
0: ਦਾ, ਤੁਸੀਂ ਪਸੰਦ ਕਰਦੇ। ਡਾਰਵਿਨ 'ਚ ਵੀ ਕਾਫੀ ਵਿਕਦੀ ਹੈ ਵਾਵਾ ਜਾਂ ਘੱਟ?
1: ਹਾਂ ਵਿਕਦੀ ਹੈ, ਕੋਲਡ ਕਾਫੀ, ਸਭ ਤੋਂ ਜ਼ਿਆਦਾ ਮਤਲਬ ਲੋਕੀ ਹੈ ਨਾ ਉੱਥੇ ਉਹ
0: ਹੌਟ ਡਰਿੰਕਸ ਘੱਟ ਵੇਚਦੀਆਂ,
1: ਹੌਟ ਡਰਿੰਕਸ, ਹਾਂ ਹੌਟ ਡਰਿੰਕਸ ਮਤਲਬ ਇੰਨੀ ਜ਼ਿਆਦਾ ਨਹੀਂ,
0: ਘਰਾਂ 'ਚ ਚਾਹ
1: ਚਾਹ ਤੇ ਪੀਂਦੇ ਆਪਾਂ, ਚਾਹ ਨੀ ਛੱਡੀ
0: ਆਪਾਂ, ਵੇਖੋ ਉਹਦੇ ਲਈ ਐਕਸਕਿਊਜ਼ ਬਣਾਇਆ ਨਾ, ਵੇਖੋ ਜੇ ਗਰਮੀ ਹੋਵੇ ਤਾਂ ਆਪਾਂ ਕਹਿੰਦੇ ਗਰਮੀ ਨੂੰ ਗਰਮੀ ਕੱਟਦੀ ਆ, ਬਣਾਓ ਚਾਹ,
1: ਹਰ ਇੱਕ ਚੀਜ਼ ਦਾ ਹਰ ਮਰਜ਼ ਦੀ ਦਵਾ, ਚਵਾ ਕਹਿ ਰਹੀ ਆ, ਹਰ ਮਰਜ਼ ਦੀ ਦਵਾ ਚਾਹ ਹੈ। ਦੇਖ ਲੋ ਨਾ ਹੁਣ ਸਿਰ ਦਰਦ ਹੋਏ ਤਾਂ ਚਾਹ, ਤੁਹਾਨੂੰ ਸਰਦੀ ਹੋ ਗਈ ਤਾਂ ਚਾਹ ਪੀ ਲਓ, ਅੱਛਾ ਉਸ 'ਚ ਅਲੱਗ ਅਲੱਗ ਚੀਜ਼ਾਂ ਪਾ ਲਓ, ਸਰਦੀ ਹੋ ਰਹੀ ਤੁਲਸੀ ਪਾ ਲਓ, ਸਿਰ ਦੁੱਖ ਰਿਹਾ ਅਦਰਕ ਪਾ ਲਓ, ਹੈ ਨਾ, ਹਰ ਇੱਕ ਆਪਾਂ ਐਕਸਕਿਊਜ਼ ਦੇ ਕੇ, ਤੇ ਗਰਮੀ ਲੱਗ ਰਹੀ ਹੈ ਕੁਛ ਨਹੀਂ ਹੁੰਦਾ ਯਾਰ, ਗਰਮੀ ਨੂੰ ਗਰਮੀ ਕੱਟ ਦੀ ਹੈ ਨਾ, ਚਾਹ ਪੀ ਲਓ, ਤੇ ਤੁਹਾਡਾ ਦਿਲ ਨਹੀਂ ਲੱਗ ਰਿਹਾ ਕੋਈ ਆਇਆ ਫਿਰ ਚਾਹ ਪੀ ਲਓ,
0: ਕੋਈ ਆ ਗਿਆ ਵਾ ਫਿਰ ਤੁਹਾਡੇ ਕੋਲ ਐਕਸਕਿਊਜ਼ ਹੈ,
1: ਚਾਹ ਤੇ ਪੀਣੀ ਪੈਣੀ ਹੈ।
0: ਨਹੀਂ ਗੁੱਡ, ਮਤਲਬ ਕੁੱਲ ਮਿਲਾ ਕੇ ਆਪਾਂ ਇੱਕ ਚੀਜ਼ ਵੇਖੀ ਤੇ ਇਨਸਾਨ ਨਾ ਆਪਣੇ ਆਪ ਨੂੰ ਹਮੇਸ਼ਾ ਕਈ ਤਰ੍ਹਾਂ ਦੇ ਐਕਸਕਿਊਜ਼ ਦੇ ਦੇ ਕੇ ਤੇ ਕੁਛ ਨਾ ਕੁਛ ਕਰਾਈ ਜਾਂਦਾ, ਹਾਲਾਂਕਿ ਤੁਹਾਨੂੰ ਪਤਾ ਹੁੰਦਾ ਵੀ ਆਹ ਚੀਜ਼ ਨਹੀਂ ਸਹੀ, ਪਰ ਫਿਰ ਵੀ ਤੁਸੀਂ ਉਹ ਐਕਸਕਿਊਜ਼ ਦੇ ਨਾਲ ਕਰਾਈ ਜਾਣੀ।
1: ਬਿਲਕੁਲ, ਤੇ ਇੱਕ ਇਹ ਕਿ ਵਰਕ ਫਰੋਮ ਹੋਮ ਵਾਲੇ ਲੋਕ ਹੈ, ਜਿਵੇਂ ਕਈ ਲੋਕ ਉਹਨਾਂ ਨੂੰ ਲੱਗੇਗਾ ਕਿ ਹਾਂ ਬੱਚੇ ਮੈਂ ਛੱਡਤੇ ਹੈ, ਸਾਰਾ ਕੁਛ ਹੋ ਗਿਆ, ਹੁਣ ਮੈਂ ਆਪਣੀ ਡੈਸਕ ਤੇ ਆ ਕੇ ਬਹਿ ਗਈ ਹਾਂ।
0: ਜਸਕਿਰਤ ਜੀ ਸਤਿ ਸ਼੍ਰੀ ਅਕਾਲ।
1: ਹਾਂ ਤੇ ਉਹਨਾਂ ਲਈ ਵੀ ਇੱਕ ਸਾਊਂਡ ਇਫੈਕਟ ਹੈ, ਉਹ ਸਾਊਂਡ ਇਫੈਕਟ ਮੈਨੂੰ ਲੱਗਦਾ ਉਹਨਾਂ ਨੂੰ ਲੱਗੇਗਾ ਕਿ ਹਾਂ ਚਲੋ ਮੀਂਹ ਪੈ ਰਿਹਾ ਹੈ, ਚਾਹ ਦਾ ਕੱਪ ਹੈ, ਤੇ

0: ਆ ਕੇ ਫੋਨ ਕਰੋ ਤੇ ਸਾਨੂੰ ਦੱਸੋ ਤੁਸੀਂ ਕਿਸ ਕੈਟੇਗਰੀ ਚ ਆਉਂਦੇ ਹੋ ਜਦੋਂ ਮੀਂਹ ਪੈਂਦਾ ਹੈ ਤੁਹਾਡੇ ਦਿਮਾਗ ਚ ਕੀ ਕੁਛ ਚੱਲਦਾ ਹੈ ਕੰਮ ਨੂੰ ਲੈ ਕੇ
1: ਕਿਹੜਾ ਧੂਮਧਾਮ ਨਾ ਕਰਾਉਂਦੇ ਤੁਸੀਂ ਚਲੋ ਚਲੋ ਨਹੀਂ ਦੇਰ ਮੈਂ ਕਰਮਜੀਤ ਦਾ ਮਸਲਾ ਹੱਲ ਕਰਦਾ ਜਿਹੜੇ ਪੱਤਿਆਂ ਦੇ ਵਿੱਚ ਛੇ ਦੇ ਤੇ ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਅੱਜ ਕੱਲ੍ਹ ਬਹੁਤ ਇਹ ਪ੍ਰੋਬਲਮ ਆ ਉਹਦਾ ਦੋ ਤਿੰਨ ਰੀਜ਼ਨ ਨੇ ਉਹਦੇ ਵੇਖੋ ਸਭ ਤੋਂ ਪਹਿਲਾ ਰੀਜ਼ਨ ਤੇ ਉਹਦਾ ਇਹ ਆ ਕਿ ਮੀਂਹ ਮੂੰਹ ਪੈ ਕੇ ਹਟਿਆ ਬਹੁਤ ਤੇ ਜਾਂ ਫਿਰ ਉਸ ਤੋਂ ਪਹਿਲਾਂ ਵੀ ਤੁਸੀਂ ਹੋ ਸਕਦਾ ਵੀ ਨਵਾਂ ਬੂਟਾ ਲਾਇਆ ਤੇ ਤੁਸੀਂ ਨਾ ਪਾਣੀ ਬਹੁਤ ਤਸੱਲੀ ਬਖਸ਼ ਦਿੱਤਾ ਇਹਨੂੰ ਵੀ ਕਿਤੇ ਵਿਚਾਰਾ ਪਿਆਸਾ ਨਾ ਰਹਿ ਜੇ ਹੋ ਸਕਦਾ ਤੁਸੀਂ ਜੇ ਗਮਲੇ 'ਚ ਲਾਇਆ ਤੇ ਥੱਲੇ ਕੋਈ ਛੇਦ ਵੀ ਨਾ ਹੋਵੇ ਜਾਂ ਪ੍ਰੋਪਰ ਉਹਨੂੰ ਨਾ ਤੁਸੀਂ ਐਕਸੈਸ ਛੱਡੀ ਹੋਵੇ ਉਹਦੇ ਲਈ ਤੇ ਜਾਂ ਫਿਰ ਕੁੱਲ ਮਿਲਾ ਕੇ ਕਹਿ ਲਓ ਵੀ ਇਹ ਜਾਂ ਤਾਂ ਫੰਗਸ ਦੀ ਪ੍ਰੋਬਲਮ ਹੁੰਦੀ ਹੈ ਤੇ ਜਾਂ ਫਿਰ ਜਿਹੜੀ ਉਹ ਹੁੰਦੀ ਆ ਸੁੰਡੀ ਜੀ ਕੀ ਕਹਿੰਦੇ ਉਹਨੂੰ ਭੱਬੂ ਕਹਿੰਦੇ ਆਪਾਂ ਤੁਸੀਂ ਕੀ ਕਹਿੰਦੇ ਹੋ ਭੱਬੂ ਉਹ ਜਿਹੜਾ ਤਿੱਤਲੀ ਬਣਦਾ ਕੈਟਰਪਿਲ ਹਾਂ ਸੋ ਇਹ ਉਹਦੀ ਪ੍ਰੋਬਲਮ ਹੈ ਉਹ ਥੱਲੜੇ ਪਾਸੇ ਤਾਂ ਹੀ ਉਹ ਤੁਹਾਨੂੰ ਮੈਂ ਕਿਹਾ ਵੀ ਪੱਤਾ ਇੱਕ ਵਾਰੀ ਮੁੱਦੇ ਕਰਕੇ ਵੇਖ ਲਓ ਤੇ ਉਹ ਖਾਈ ਜਾਂਦੇ ਆ ਹੈ ਨਾ ਸੋ ਇਹਦਾ ਹੱਲ ਇੱਕੋ ਹੀ ਆ ਵੀ ਇਹਦੇ ਥੇੜੇ ਹੇਠਾਂ ਵਾਲਾ ਜਿਹੜਾ ਪਾਰਟ ਆ ਹੁਣ ਆਪਾਂ ਸਟੇਜਿਸ ਵਿੱਚ ਚੱਲਦੇ ਹਾਂ ਦੋ ਤਿੰਨ ਚੀਜ਼ਾਂ ਤੁਸੀਂ ਕਰਨੀਆਂ ਜਿੱਦਾਂ ਮੈਂ ਵੇਖ ਪਾ ਰਿਹਾ ਥੱਲੇ ਜ਼ਮੀਨ ਜਿਹੜੀ ਆ ਉਹ ਤਾਂ ਕਾਫੀ ਵੈੱਟ ਆ ਅਤੇ ਇਸ ਕਰਕੇ ਫੰਗਸ ਦੀ ਵੀ ਇਸ਼ੂ ਹੋ ਸਕਦੀ ਹੈ ਤੁਸੀਂ ਪਹਿਲਾਂ ਕੀ ਕਰਨਾ ਵੀ ਜਿਹੜਾ ਥੱਲੇ ਥੱਲੇ ਪਾਸੇ ਮੰਨ ਲਓ ਜੇ ਜ਼ਮੀਨ ਦੇ ਨਾਲ ਨਾਲ ਬਿਲਕੁਲ ਕੋ ਪੱਤੇ ਪੁੱਤੇ ਆ ਨਾ ਅਤੇ ਉਹ ਥੱਲੇ ਵਾਲੇ ਪਾਸੇ ਪਹਿਲਾਂ ਤੋੜ ਲਓ ਉਹਨਾਂ ਨੂੰ ਵਰਤ ਲਓ ਵਜ੍ਹਾ ਉਹਦੀ ਇਹ ਆ ਵੀ ਥੱਲੇ ਤੱਕ ਧੁੱਪ ਲੱਗਣੀ ਚਾਹੀਦੀ ਹੈ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਸੋਮਵਾਰ ਵਾਲੇ ਪ੍ਰੋਗਰਾਮ 'ਚ ਕਿ ਘਾਹ ਘੂ ਪੁੱਟ ਦਿਓ ਜੋ ਵੀ ਤੁਹਾਡੇ ਰੁੱਖ ਰੱਖ ਨੇ ਬੂਟੇ ਨੇ ਉਹਨਾਂ ਨੂੰ ਥੱਲਿਓ ਥੱਲਿਓ ਛਾਂਕ ਦਿਓ ਥੱਲੇ ਜ਼ਮੀਨ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਮਲਚਿੰਗ ਕਰ ਦਿਓ ਪਰ ਉੱਥੇ ਤੁਹਾਡਾ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ ਆ ਹੁਣ ਧੁੱਪਾਂ ਸ਼ੁਰੂ ਹੋਈਆਂ ਨੇ ਅਤੇ ਧੁੱਪ ਉੱਥੋਂ ਤੱਕ ਪਹੁੰਚੂਗੀ ਅਤੇ ਜਿਹੜੀ ਉਹਦੀ ਸਿੱਲ ਮੁੱਕ ਜੂਗੀ ਉਹਦੀ ਫੰਗਸ ਜਿਹੜੀ ਆ ਉਹ ਦੂਰ ਹੋ ਜੂਗੀ ਅਤੇ ਬੂਟਾ ਆਪਣੇ ਆਪ ਠੀਕ ਹੋ ਜਾਣਾ ਬਾਕੀ ਜੋ ਵੀ ਇਹਨੂੰ ਖੁਰਾਕ ਖਰੂਕ ਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਲੱਗ ਰਹੀ ਤੁਹਾਡਾ ਬੂਟਾ ਬਿਲਕੁਲ ਹੈਲਦੀ ਲੱਗ ਰਿਹਾ ਪਰ ਇਹਦੇ ਵਿੱਚ ਫੰਗਸ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਹਦੇ 'ਚ ਤੁਸੀਂ ਕਿਉਂਕਿ ਤੁਸੀਂ ਰੋਜ਼ ਵਰਤਣਾ ਵਾ ਅਤੇ ਇਹਨੂੰ ਤੁਸੀਂ ਔਰਗੈਨਿਕਲੀ ਜੇ ਇਹਦਾ ਹੱਲ ਕਰੋ ਤਾਂ ਜ਼ਿਆਦਾ ਬਿਹਤਰ ਹੈ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਪੱਤੇ ਤੋੜ ਕੇ ਸੁੱਟ ਦਿਓ ਜਿਹੜੇ ਜਿਹੜੇ ਵੀ ਪੱਤੇ ਤੁਹਾਨੂੰ ਲੱਗਦਾ ਇਹਦਾ ਮਤਲਬ ਉਹਦੇ ਥੱਲੇ ਨਾ ਉਹ ਇਨਫੈਕਟਿਡ ਹੋ ਚੁੱਕੇ ਉਹਨਾਂ ਨੇ ਦੂਸਰਿਆਂ ਨੂੰ ਵੀ ਕਰਨਾ ਵਾ ਅਤੇ ਉਹ ਪੱਤੇ ਤੁਸੀਂ ਤੋੜ ਕੇ ਅਤੇ ਜਾਂ ਥੋੜ੍ਹਾ ਜਿਹਾ ਟੋਇਆ ਪੁੱਟ ਕੇ ਉਹਦੇ 'ਚ ਦੱਬ ਦਿਉ ਐਵੇਂ ਉਹਨੇ ਵੀ ਇੱਥੋਂ ਤੋੜੇ 'ਤੇ ਲੱਗੇ ਸੁੱਟਤੇ ਹੈ ਨਾ ਜਾਂ ਬਿੰਚ ਪਾ ਦਿਓ ਅਤੇ ਜਾਂ ਫਿਰ ਦੱਬ ਦਿਓ ਉਹਨਾਂ ਨੂੰ ਮਿੱਟੀ 'ਚ ਦੂਸਰੀ ਚੀਜ਼ ਤੁਸੀਂ ਇਹ ਕਰ ਸਕਦੇ ਹੋ ਕਿ ਇਹਦੇ ਉੱਤੇ ਦੋ ਤਿੰਨ ਚੀਜ਼ਾਂ ਹੁੰਦੀਆਂ ਵਾ ਫੰਗਸ ਦੇ ਲਈ ਜੇ ਤਾਂ ਤੁਹਾਡੇ ਕੋਲ ਨਿੰਮ ਦਾ ਤੇਲ ਹੈਗਾ ਅਤੇ ਉਹਦੇ ਨਾਲ ਤੁਹਾਡੇ ਦੋਵੇਂ ਮਸਲੇ ਹੱਲ ਹੋ ਜਾਣਗੇ ਅਤੇ ਨਹੀਂ ਵੀ ਆ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਭਾਵੇਂ ਦੋ ਤਿੰਨ ਫਾਰਮੂਲੇ ਲਾ ਹੀ ਲਓ ਉਹਦੇ ਤੁਸੀਂ ਉਹਨੂੰ ਨਿੰਮ ਦਾ ਤੇਲ ਲੈ ਕੇ ਅਤੇ ਉਹਦੇ ਵਿੱਚ ਤੁਸੀਂ ਮੰਨ ਲਓ ਇੱਕ ਚਮਚਾ ਨਿੰਮ ਦਾ ਤੇਲ ਲੈ ਲਿਆ ਬਾਕੀ ਵੀ ਥਾਵਾਂ 'ਤੇ ਪਾ ਲਿਓ ਤੁਸੀਂ ਅਤੇ ਉਹਦੇ 'ਚ ਇੱਕ ਦੋ ਬੂੰਦਾਂ ਜਿਹੜੀਆਂ ਨੇ ਆ ਭਾਂਡੇ ਧੋਣ ਵਾਲੇ ਲਿਕੁਇਡ ਦੀਆਂ ਪਾ ਲਓ
0: ਓਕੇ
1: ਅਤੇ ਉਹਨੂੰ ਤੁਸੀਂ ਪਾਣੀ 'ਚ ਡਿਲਿਊਟ ਕਰ ਲਓ ਉਹਨੂੰ ਪਾਣੀ ਖੁੱਲ੍ਹਾ ਪਾ ਕੇ ਡਿਲਿਊਟ ਕਰ ਲਓ ਅਤੇ ਉਹਨੂੰ ਸਪਰੇ ਪੱਤਿਆਂ ਦੇ ਉੱਤੇ ਹੀ ਨਹੀਂ ਥੱਲੇ ਵੀ ਕਿਉਂਕਿ ਤੁਹਾਡੇ ਥੱਲੇ ਲੁਕੇ ਬੈਠੇ ਆ ਉਹ ਹੈ ਨਾ ਪੱਤੇ ਤਾਂ ਕਰ ਕਰਕੇ ਅਤੇ ਥੱਲੇ ਵੀ ਉਹਨੂੰ ਸਪਰੇ ਮਾਰ ਦਿਓ ਅਤੇ ਉਹਦੇ ਨਾਲ ਤੁਹਾਡਾ ਠੀਕ ਹੋ ਜੂਗਾ ਦੂਸਰਾ ਤੁਸੀਂ ਜੇਕਰ ਨਹੀਂ ਉਹ ਲੱਭਦਾ ਤਾਂ ਫਿਰ ਤੁਸੀਂ ਤਿੱਖੀਆਂ ਮਿਰਚਾਂ ਕੌੜੀਆਂ ਹਰੀਆਂ ਕਈ ਉਹ ਵੀ ਵਰਤਦੇ ਆ ਅਤੇ ਆਪਣਾ ਨਾਲ ਤੁਸੀਂ ਆਪਣਾ ਲੈ ਲਓ ਗਾਰਲਿਕ ਅਤੇ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਰਗੜ ਕੇ ਉਹਦਾ ਪਾਣੀ ਕੱਢ ਕੇ ਅਤੇ ਉਹਦੀ ਵੀ ਸਪਰੇ ਮਾਰ ਸਕਦੇ ਹੋ ਉਹ ਵੀ ਅਸਰ ਕਹਿੰਦੇ ਨੇ ਕਿ ਕਰ ਜਾਂਦਾ ਜਿਹੜਾ ਤੁਹਾਡੇ ਇਹ ਵਾਲੇ ਕੀੜੇ ਪਤੰਗੇ ਅਤੇ ਜੇ ਤੁਸੀਂ ਕੁਛ ਨਹੀਂ ਕਰਨਾ ਤਾਂ ਫਿਰ ਫੰਗੀਸਾਈਡ ਸਪਰੇ ਆਉਂਦੀ ਆ ਬਨਿੰਗ ਤੋਂ ਲਿਆ ਕੇ ਅਤੇ ਉਹ ਮਾਰ ਦਿਓ ਅਤੇ ਉਹਦੇ ਨਾਲ ਤੁਹਾਡਾ ਇਹ ਠੀਕ ਹੋ ਜੂਗਾ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਕਾਫੀ ਪ੍ਰੋਬਲਮ ਹੈ ਜਿਨ੍ਹਾਂ ਜਿਨ੍ਹਾਂ ਦੇ ਵੀ ਹੋਰ ਵੀ ਜੋ ਵੀ ਪੱਤਿਆਂ ਦੇ ਵਿੱਚ ਮੋਹਰੀਆਂ ਨੇ ਅਤੇ ਜਾਂ ਫਿਰ ਪੀਲਾਪਾ ਨੇ ਪੱਤਿਆਂ ਦੇ ਵਿੱਚ ਅਤੇ ਉਹ ਵੀ ਜਿਹੜਾ ਸਲਾਬੇ ਦੀ ਉਹ ਨਿਸ਼ਾਨੀ ਹੁੰਦੀ ਹੁਣ ਜਿੱਦਾਂ ਮੀਂਹ ਜੇ ਪੈ ਕੇ ਹਟੇ ਆ ਅਤੇ ਇਹ ਵਾਲੇ ਸਲਿਊਸ਼ਨ ਜਿਹੜੇ ਆ ਉਹ ਲਗਭਗ ਸਾਰੇ ਗਾਰਡਨ ਦੇ ਲਈ ਆਪਾਂ ਕਰ ਲਈਏ ਬਾਕੀ ਇਸ ਤੋਂ ਇਲਾਵਾ ਇਹ ਆ ਕਿ ਜਿਹੜਾ ਮੇਰਾ ਵੀ ਇਹ ਤਜਰਬਾ ਰਿਹਾ ਜਿਹੜਾ ਇਹ ਕੜੀ ਪੱਤਾ ਹੈ ਨਾ ਇਹ ਪਾਲਣਾ ਐਡਾ ਸੌਖਾ ਵੀ ਨਹੀਂ ਆ ਪਰ ਗਰਮੀ ਵੀ ਜਿਹੜੀ ਆ ਉਹ ਇੱਥੇ ਕਿਉਂਕਿ ਮੌਸਮ ਗਰਮੀ ਠੰਡੀ ਹੈ ਨਾ ਉਹ ਜਿੱਦਾਂ ਤੁਸੀਂ ਮੰਨ ਲਓ ਹਾਂ ਸਰਦਾਰ ਜੀ ਅਸੀਂ ਬੰਦ ਕਰਕੇ ਹੀ ਚਲਾਉਣ ਕੋਰੀਅਰ ਇਹ ਉਦਾਂ ਦੀ ਚੀਜ਼ ਹੈ ਤੁਲਸੀ ਚਾਹੀ ਪਿਆ ਹੈ ਵੀ ਤੁਲਸੀ ਚਲੋ ਇਹ ਤੋਂ ਵੀ ਨਾਜ਼ੁਕ ਆ ਪਰ ਇਹਨੂੰ ਹੀ ਮੈਂ ਰਿਲਾਈਜ਼ ਕੀਤਾ ਮੈਂ ਐਕਸਪੀਰੀਅੰਸ ਕੀਤਾ ਵੀ ਇਹ ਪ੍ਰੋਬਲਮ ਆਉਂਦੀ ਹੈ ਇਹਨੂੰ ਤੁਸੀਂ ਮਤਲਬ ਲਾਡਾਂ ਚਾਵਾਂ ਦੇ ਨਾਲ ਹੀ ਤੁਹਾਨੂੰ ਪਾਲਣਾ ਪੈਣਾ ਕੇਅਰ ਕਰਨੀ ਪੈਣੀ ਆ

0: ਕਰੀ ਤੁਰ ਪਿਆ, ਫਿਰ ਫਿਰ ਨੀ ਸਾਹ ਲੈਂਦਾ,
1: ਫਿਰ ਤੇ ਬੜਾ ਵੱਡਾ ਮਤਲਬ
0: ਫਿਰ ਇਹ ਤੁਰਿਆ ਰਹਿੰਦਾ।
1: ਉੱਥੇ ਤੇ ਮੈਂ ਦੇਖੇ ਸੀ, ਮੈਂ ਖੁਦ ਮੈਂ ਇੰਨੇ ਵੱਡੇ ਵੱਡੇ ਕਦੇ ਦੇਖੇ ਨੀ, ਕੜੀ ਪੱਤੇ ਦੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਉੱਥੇ ਹੁੰਦੇ ਸੀਗੇ ਰੁੱਖ ਜੇ ਦੇ, ਬਹੁਤ ਹੀ ਸੋਹਣੇ। ਤੇ ਤੁਸੀਂ ਤੁਰੋ ਤੇ ਤੁਹਾਨੂੰ ਆਪਣੇ ਆਪ ਹੀ ਖੁਸ਼ਬੂ ਕਿ ਹਾਂ ਇੱਥੇ ਕੜੀ ਪੱਤਾ ਲੱਗਿਆ, ਕਿਉਂਕਿ ਉਹਦੀ ਖੁਸ਼ਬੂ ਬੜੀ ਵਧੀਆ ਹੁੰਦੀ ਆ ਸ਼ਾਇਦ ਗਰਮੀ ਕਰਕੇ।
0: ਅੱਜ ਕੱਲ ਆਪਾਂ ਕਾਫੀ ਵਰਤਣ ਲੱਗ ਪਏ ਹਾਂ, ਖਾਸ ਤੌਰ ਦੇ ਉੱਤੇ ਰੀਲਾਂ ਦੇ ਵਿੱਚ ਨਾ ਉਹ ਫਾਇਦੇ ਬੜੇ ਦੱਸਦੇ ਆ, ਤੇ ਆਪਣੇ ਲੋਕਾਂ ਨੇ ਕਾਫੀ ਵਰਤਣਾ ਸ਼ੁਰੂ ਕਰਤਾ, ਜਦਕਿ ਆਪਣੀ ਨੌਰਥ ਇੰਡੀਅਨ ਕੁਕਿੰਗ ਚ ਹੈਗਾ ਹੀ ਨਹੀਂ ਹੈ ਹਨਾ। ਹੁਣ ਤੇ ਆਪਾਂ ਚਲੋ ਸਾਊਥ ਵਾਲੀਆਂ ਡਿਸ਼ਾਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ, ਹੁਣ ਤਾਂ ਮੈਂ ਵੇਖਿਆ ਬਹੁਤੇ ਦਾਲ ਚ ਵੀ ਪਾ ਲੈਂਦੇ ਆ।
1: ਹਾਂ ਮੈਂ ਪਾਉਂਦੀ ਆ, ਮੈਨੂੰ ਸਵਾਦ ਲੱਗਦਾ ਹੈ।
0: ਹਾਂ ਦਾਲ ਚ ਪਾ ਲੈਂਦੇ ਤੇ ਚਲੋ ਚੰਗੀ ਗੱਲ ਹੈ, ਤੇ ਪਰ ਇਹ ਆ ਵੀ ਤੁਸੀਂ ਬਾਜ਼ਾਰੋਂ ਲੈਣ ਜਾਂਦੇ ਹੋ ਮਹਿੰਗਾ ਪੈਂਦਾ, ਇੱਦਾਂ ਦੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਘਰ ਤੁਸੀਂ ਬੀਜ ਛੱਡੋ ਤੇ ਉਹ ਜ਼ਿਆਦਾ ਬਿਹਤਰ ਹੈ। ਧੰਨਵਾਦ ਤੁਹਾਡਾ। ਤੇ ਰਮਨ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਇੰਟਰਵਿਊ ਕੀਤਾ ਸੀ ਅਕਾਊਂਟੈਂਟ ਭਾਅ ਜੀ ਦੇ ਨਾਲ ਦੋ ਤਿੰਨ ਦਿਨ ਪਹਿਲਾਂ, ਜਿਸ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਇੰਡੀਆ ਦੇ ਪ੍ਰੋਪਰਟੀ ਐਂਡ ਅਦਰ ਇਨਵੈਸਟਮੈਂਟ ਦੇ ਬਾਰੇ, ਟੈਕਸ ਦੇ ਬਾਰੇ, ਤੇ ਪਲੀਜ਼ ਅਪਲੋਡ ਕਰ ਦਿਓ ਪੋਡਕਾਸਟ ਇੰਟਰਵਿਊ ਸੈਕਸ਼ਨ ਦੇ ਵਿੱਚ। ਹਾਂਜੀ ਉਹ ਆਪਾਂ ਯੂਟਿਊਬ ਦੇ ਉੱਤੇ ਪੈ ਜੂਗਾ, ਆਈ ਥਿੰਕ ਜਾਂ ਤਾਂ ਰਮਨ ਜੀ ਪੈ ਚੁੱਕਾ ਹੋਊਗਾ ਤੇ ਜਾਂ ਫਿਰ ਵੈਰੀ ਸੂਨ ਪੈ ਜੂਗਾ ਉਹ। ਥੈਂਕ ਯੂ ਤੁਹਾਡਾ ਪ੍ਰੋਗਰਾਮ ਪਸੰਦ ਕਰਨ ਦੇ ਲਈ। ਸੁਖਵਿੰਦਰ ਭੈਣ ਜੀ ਕਹਿੰਦੇ ਕੀੜੇ ਵੀ ਹੈਲਥ ਕੌਨਸ਼ੀਅਸ ਹੋ ਗਿਆ ਵੀਰ ਜੀ, ਤਾਂ ਹੀ ਸਿਟਰਸ ਦੇ ਪੱਤੇ ਵੀ ਖਾਂਦੇ ਨੇ। ਇਹੋ ਹੀ ਚੱਕਰ ਹੈ, ਅੱਕੇ ਪਏ ਨੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਮੈਂ ਕਹਿੰਦੇ ਔਰਚਿਡ ਕੰਮ ਕਰਦਾ ਅਤੇ ਫਾਰਮ ਦੇ ਵਿੱਚ ਕਹਿੰਦੇ ਕਿ ਮੀਂਹ ਦੇ ਨਾਲ ਕੰਮ ਨਹੀਂ ਹੁੰਦਾ। ਹਾਂ ਫਾਰਮ ਦੇ ਵਿੱਚ ਹਾਂ ਰੁਕਣਾ ਹੀ ਆ ਕੰਮ ਜੀ, ਸਾਲ 'ਚ ਕਹਿੰਦੇ ਕਿ 15-20 ਦਿਨ ਕੰਮ ਨਹੀਂ ਹੁੰਦਾ। ਚਲੋ ਇਸੇ ਬਹਾਨੇ
1: ਡਾਇਰੈਕਟ ਮਤਲਬ ਕਹਿ ਲਓ ਵੈਦਰ ਦਾ ਜਿਨ੍ਹਾਂ ਨੂੰ ਇਫੈਕਟ ਪੈਂਦਾ, ਉਹਨਾਂ 'ਚੋਂ ਇੱਕ ਫਾਰਮਿੰਗ ਵਾਲੇ ਜਾਂ ਗਾਰਡਨਿੰਗ ਵਾਲੇ ਹੈ ਕਿ ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ।
0: ਹਾਂਜੀ ਇਹ ਪ੍ਰੋਬਲਮ ਆਉਂਦੀ ਹੈ ਨਾ, ਜਿੱਦਾਂ ਮੰਨ ਲਓ ਹੁਣ ਜਿਹੜੇ ਕਈ ਕੰਮ ਨੇ, ਜਿੱਦਾਂ ਕੱਲ੍ਹ ਵੀ ਮੈਂ ਇੱਕ ਵੀਰ ਨੂੰ ਮਿਲਿਆ ਹਾਂ ਅਤੇ ਉਹ ਕਹਿੰਦੇ ਵੀ ਉੱਦਾਂ ਅਸੀਂ ਵੀਕਐਂਡ 'ਤੇ ਕੰਮ ਨਹੀਂ ਕਰਦੇ, ਪਰ ਜਿੱਦਾਂ ਮੀਂਹ ਪੈਂਦਾ ਰਿਹਾ ਵਾ ਅਤੇ ਹੁਣ ਕੰਮ ਸਾਰੇ ਰੁਕੇ ਆ ਅਤੇ ਹੁਣ ਮੀਂਹ ਹਟਿਆ ਅਤੇ ਹੁਣ ਸਾਨੂੰ ਸਾਰੇ ਪਿਛਲੇ ਨਿਬੇੜਨੇ ਪੈਣੇ, ਜਮ੍ਹਾਂ ਕਿੰਨਾ ਹੋ ਜਾਂਦਾ
1: ਤੁਹਾਡੇ ਕੋਲ, ਐਕਸਟਰਾ ਬਰਡਨ ਆ ਜਾਂਦਾ।
0: ਹਾਂ ਇਹ ਵੀ ਪ੍ਰੋਬਲਮ ਆਉਂਦੀ ਹੈ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਇਹਨਾਂ ਦੇ ਮੇਥੀ ਕਹਿੰਦੇ ਬੜੀ ਵਧੀਆ ਉੱਗ ਰਹੀ ਹੈ। ਮੇਥੀ ਤਾਂ ਆਈ ਥਿੰਕ ਹੁਣ ਹੋ ਗਿਆ ਨਾ, ਇਹ ਸਿਆਲ ਦਾ ਵਾ ਏ ਤੇ ਸੌਦਾ, ਅਤੇ ਚਲੋ ਹਾਲੇ ਤਾਂ ਠੰਡਾ ਠੰਡਾ ਜਿਹਾ ਵਾ, ਇਹਨੂੰ ਤੁਸੀਂ ਵਰਤੋ। ਅਤੇ ਜਿੱਦਾਂ ਕਿ ਮੇਰਾ ਐਕਸਪੀਰੀਅੰਸ ਹੈ, ਇੱਕਦਮ ਮੈਂ ਨਿਸਰ ਜੀ ਜਾਣੀ ਆ ਕਿਉਂਕਿ ਗਰਮੀ ਜਿੱਦਾਂ ਹੀ ਵਧੀ, ਬਾਕੀ ਫਿਰ ਵੀ ਚਲੋ ਤੁਸੀਂ ਤਾਂ ਚਲੋ ਬਿਹਤਰ ਜਾਣਦੇ ਹੋ ਮੇਰੇ ਨਾਲ, ਅਤੇ ਤੁਸੀਂ ਦੱਸਿਓ। ਧੰਨਵਾਦ ਜੀ, ਮਿਹਰਬਾਨੀ। ਅਤੇ ਗੱਲਬਾਤ ਆਪਾਂ ਮੌਸਮ ਦੀ ਅਤੇ ਨਾਲ ਦੀ ਨਾਲ ਗੱਲਬਾਤ ਆਪਾਂ ਕਰਨੀ ਸੀ ਅੱਜ ਈਵੀ ਗੱਡੀਆਂ ਦੀ, ਇਲੈਕਟ੍ਰੋਨਿਕ ਵਾਹਨਾਂ ਦੀ ਗੱਲ ਕਰਨੀ ਸੀ, ਅਤੇ ਪਰ ਉਹ ਹੁਣ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਤਾਂ ਬ੍ਰੇਕ ਤੋਂ ਬਾਅਦ ਹੀ ਹੋਊਗੀ, ਕਿਉਂਕਿ ਹੁਣ ਸਮਾਂ ਹੋ ਗਿਆ ਸਾਡਾ ਇੱਕ ਬ੍ਰੇਕ ਲੈਣ ਦਾ। ਮਿਲਦੇ ਹਾਂ ਨਿੱਕੀ ਜੀ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਸੋਮਵਾਰ ਦਾ ਦਿਨ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਮੌਸਮ ਦੇ ਬਾਰੇ ਉਸ ਤੋਂ ਬਾਅਦ ਗੱਲਾਂ ਬਾਤਾਂ ਕੁਛ ਸਾਡੀਆਂ ਕੜੀ ਪੱਤੇ ਦੇ ਬਾਰੇ ਚੱਲੀਆਂ ਨੇ ਹੁਣ ਆਪਾਂ ਆ ਗਏ ਹਾਂ ਈਵੀ ਵਾਲੇ ਪਾਸੇ ਨੂੰ ਤੇ ਮੇਰੇ ਨਾਲ ਹੈ ਜਸਪ੍ਰੀਤ
1: ਹਾਂਜੀ ਬਿਲਕੁਲ ਮੈਨੂੰ ਇੱਦਾਂ ਲੱਗਦਾ ਗੱਡੀਆਂ ਦੀ ਤੇ ਮੈਨੂੰ ਇੰਨੀ ਖਾਸ ਕੋਈ ਨੌਲੇਜ ਹੈ ਨਹੀਂ
0: ਤੁਹਾਡੇ ਕੋਲ ਈਵੀ ਅੱਗੇ
1: ਨਹੀਂ ਈਵੀ ਨਹੀਂ
0: ਈਵੀ ਨਹੀਂ ਹੈਗੀ ਤੁਸੀਂ ਯੂ ਲਾਈਕ ਈਵੀ ਯੂ ਵਾਂਟ ਟੂ ਹੈਵ ਈਵੀ ਔਰ ਨੋ ਈਵੀ ਈਵੀ
1: ਪਤਾ ਨਹੀਂ ਸੋਚਿਆ ਹੀ ਨਹੀਂ ਇਸ ਬਾਰੇ ਕੀ ਪਤਾ ਤੁਹਾਡੀ ਰਿਪੋਰਟ ਸੁਣ ਕੇ ਥੋੜੇ ਜਿਹੇ
0: ਰਿਪੋਰਟ ਉਸ ਬਾਰੇ ਨੂੰ ਤੇ ਸਿੱਧੀ ਸਿੱਧੀ ਇਹ ਵੀ ਤੇਲ ਜਿਹੜੇ ਹਿਸਾਬ ਦੇ ਨਾਲ ਮਹਿੰਗਾ ਹੋਈ ਜਾਣ ਡਿਆ ਇੰਨੇ ਬੁਰੇ ਹਾਲ ਨੇ ਤੇ ਉਸ ਲਿਹਾਜ਼ ਦੇ ਨਾਲ ਹਰ ਕੋਈ ਸੋਚਣ ਦੇ ਲਈ ਮਜਬੂਰ ਆ ਵੀ ਤੇਲ ਦਾ ਤੇ ਕਿਸੇ ਤਰ੍ਹਾਂ ਖਰਚਾ ਘਟਾਈਏ ਹਨਾ ਤੇ ਬਾਕੀ ਇਸ ਕੰਮ ਦੇ ਲਈ ਤੁਸੀਂ ਆਪਣਾ ਮੋਹਿਤ ਜੀ ਕਰਦੇ ਰਹਿੰਦੇ ਨੇ ਪ੍ਰੋਗਰਾਮ ਉਹਦੇ ਵਿੱਚ ਵਧੇਰੇ ਤੁਸੀਂ ਲੈ ਸਕਦੇ ਜਾਣਕਾਰੀਆਂ ਪਰ ਜਿਹਨਾਂ ਨੇ ਲਈਆਂ ਨੇ ਵਰਤ ਰਹੇ ਨੇ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਮੈਨੂੰ ਲੱਗਦਾ ਖੁਸ਼ੀ ਨੇ ਸਾਰੇ
1: ਸਾਰੇ ਮੈਨੂੰ ਲੱਗਦਾ ਹਾਂ ਜਿੱਥੇ ਘੱਟ ਜੇਬ ਚ ਮਤਲਬ ਮੈਨੂੰ ਲੱਗਦਾ ਜਿੱਥੇ ਨੁਕਸਾਨ ਘੱਟ ਹੁੰਦਾ ਨਾ ਖਰਚੇ ਘੱਟ ਹੁੰਦੇ ਆਪਣੇ ਆਪ ਵੀ ਵਧੀਆ ਲੱਗਦਾ
0: ਹਾਂ ਇਹ ਵੀ ਗੱਡੀਆਂ ਮਤਲਬ ਉਹਨਾਂ ਦੀ ਨਾ ਜੋ ਵੈਸੇ ਪਤਾ ਨਹੀਂ ਕਿਉਂ ਮਤਲਬ
1: ਲੁਕਿੰਗ ਵੀ
0: ਹਾਂ ਲੁੱਕ ਵਾਈਜ਼ ਜਿੱਦਾਂ ਮੈਨੂੰ ਵੇਖ ਕੇ ਜਿੱਦਾਂ ਇੱਦਾਂ ਲੱਗਦਾ ਹੁੰਦਾ ਵੀ ਪ੍ਰੋਪਰ ਜਿੱਦਾਂ ਮੰਨ ਲਓ ਲੇਜ਼ਰ ਲੂਜ਼ਰ ਕਰਵਾਈ ਹੁੰਦੀ ਹੈ ਉਹ ਈ ਵੀ ਗੱਡੀਆਂ ਦੀ ਲੁੱਕਸ ਹੈ ਨਾ ਇੱਦਾਂ ਲੱਗਦੇ ਵੀ ਜਿੱਦਾਂ ਪਰ ਜਿਹੜੀਆਂ ਦੂਜੀਆਂ ਗੱਡੀਆਂ ਨੇ ਉਹ ਇੱਦਾਂ ਲੱਗਦਾ ਵੀ ਇਹਨਾਂ ਨੂੰ ਧਾਗਾ ਧੁੱਗਾ ਲਵਾਉਣਾ ਪੈਂਦਾ ਵਾ ਹਨਾ ਇਹਨਾਂ ਵੈਕਸਿੰਗ ਵੁਕਸਿੰਗ ਸਮੇਂ ਦਰ ਸਮੇਂ ਕਰਾਉਣੀ ਪੈਂਦੀ ਆ ਇਹ ਇੱਦਾਂ ਲੱਗਦਾ ਵੀ ਜਿੱਦਾਂ ਅਲੱਗ ਅਲੱਗ ਤਰ੍ਹਾਂ ਦੀਆਂ ਤੁਹਾਨੂੰ ਸੜਕਾਂ ਦੇ ਉੱਤੇ ਸ਼ੇਪ ਤੁਹਾਨੂੰ ਵੇਖਣ ਨੂੰ ਮਿਲੀਆਂ ਨੇ ਉਸ ਤੋਂ ਪਹਿਲਾਂ ਤੱਕ ਜਿਹੜੀਆਂ ਬਾਕੀ ਗੱਡੀਆਂ ਸੀ ਉਹ ਆਪਾਂ ਆਦੀ ਹਾਂ ਕਿਸੇ ਹੱਦ ਤੱਕ ਵੇਖਣ ਦੇ ਪਰ ਇਹਦੇ ਚ ਬਹੁਤ ਵਰਾਇਟੀ ਆਈ ਹੈ ਹਨਾ
1: ਮੈਨੂੰ ਯਾਦ ਹੈ ਮੇਰੀ ਕਲੀਗ ਸੀਗੀ ਗੁਜਰਾਤੀ ਹੁਣੇ ਪਿਛਲੇ ਕੰਮ ਦੇ ਵਿੱਚ ਤੇ ਉਹਨੇ ਖਰੀਦੀ ਜੀਲੀ ਜੀਲੀ ਹੈ ਨਾ
0: ਜੀਲੀ
1: ਤੇ ਉਹ ਕਹਿੰਦੀ ਕਿ ਜਾ ਕੇ ਨਾ ਮਤਲਬ ਉਹਨੂੰ ਬੜੀ ਵਧੀਆ ਮਤਲਬ ਕਹਿੰਦੀ ਜਾ ਕੇ ਟਰਾਈ ਕਰੋ ਦੇਖੋ ਤੁਸੀਂ ਬੈਠੋ ਸਾਰੇ ਤੇ ਅਸੀਂ ਦੋ ਦੋ ਕਰਕੇ ਵੇਖਣ ਗਈਆਂ ਉਹਦੀ ਗੱਡੀ ਵਾਕਈ ਐਵੇਂ ਫੈਂਸੀ ਕਾਰ ਫੈਂਸੀ ਹੈ ਨਾ
0: ਕਿੰਨੀ
1: ਮੈਨੂੰ ਮਜ਼ੇਦਾਰ ਹੀ ਲੱਗੀ ਮੈਂ ਗੱਡੀ ਸਟਾਰਟ ਕੀਤੀ ਪਹਿਲਾਂ ਤਾਂ ਮੈਨੂੰ ਸਮਝ ਹੀ ਨਾ ਲੱਗੇ ਸਾਰਾ ਕੁਛ ਕਿਉਂਕਿ ਜਿਹੜੀ ਹੁਣ ਮੈਂ ਚਲਾ ਰਹੀ ਹਾਂ ਉਸ ਤੋਂ ਪਹਿਲਾਂ ਤੱਕ ਤੇ ਇੱਦਾਂ ਸੀਗਾ ਹੀ ਨਹੀਂ ਕਿ ਸਾਰਾ ਕੁਛ ਹੀ ਤੁਹਾਨੂੰ ਇੱਕ ਬਟਨ ਪ੍ਰੈਸ ਕਰਨਾ ਫਿਰ ਹੈ ਨਾ ਕੋਈ ਕੁਛ ਤੁਹਾਨੂੰ
0: ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਵੀ ਕੋਈ ਨਹੀਂ ਕੋਈ ਦਾੜੀ ਮੁੱਛਾਂ ਨਹੀਂ ਕੁਛ ਨਹੀਂ ਮਤਲਬ
1: ਸਭ ਤੋਂ ਵਧੀਆ ਇਹ ਚੀਜ਼ ਲੱਗੀ ਮੇਰੀ ਹਾਈਟ ਦੇ ਅਕੋਰਡਿੰਗ ਸੈਟਿੰਗ ਹੋ ਗਈ ਉਹ ਤੇ ਹਰ ਹੁਣ ਸਾਰੀ ਗੱਡੀਆਂ ਚ ਹੋ ਰਹੀ ਹੈ ਨਾ ਕਿ ਤੁਸੀਂ ਇੱਕ ਐਡਜਸਟ ਕਰ ਦੋ ਉਹਦੇ ਚ ਤੁਹਾਨੂੰ ਮਤਲਬ ਜਿਹੜੀ ਉਹ ਰਿਲੈਕਸਿੰਗ ਚੇਅਰ ਹੁੰਦੀ ਹੈ ਜਿਹੜੀ ਮੁੱਕੀਆਂ ਮੁੱਕੀਆਂ ਮਾਰਦੀ ਤੁਹਾਨੂੰ ਬੈਕ ਤੇ ਉਹ ਵੀ ਸਿਸਟਮ ਸੀਗਾ ਉਹਦੇ ਚ ਮਸਾਜਿੰਗ ਵਾਲਾ
0: ਤੁਹਾਨੂੰ ਸਹੇਲੀ ਨੇ ਇਸੇ ਕਰਕੇ ਸੱਦਿਆ ਹੈ ਚਲੋ ਖੈਰ ਕਿਉਂਕਿ ਇਹ ਜਿਹੜੇ ਫੀਚਰ ਨੇ ਨਾ ਇਹ ਜਿਹੜੇ ਬੰਦਾ ਪਹਿਲੀ ਵਾਰ ਇੱਕ ਆਰਡਨਰੀ ਗੱਡੀ ਤੋਂ ਉਹਦੇ ਚ ਜਾਂਦਾ ਤੇ ਉਹ ਤੇ ਪਾਗਲ ਹੀ ਹੋ ਜਾਂਦਾ ਵੀ ਅੱਛਾ ਪਰ ਅਦਰਵਾਈਜ਼ ਕੁਛ ਇੱਕ ਬੇਸਿਕ ਮਾਡਲਸ ਨੂੰ ਛੱਡ ਕੇ ਬਾਕੀ ਸਾਰੇ ਬ੍ਰਾਂਡਾਂ ਦੇ ਵਿੱਚ ਆ ਸਾਰਾ ਕੁਛ ਜਿਹਾ ਹੈਗਾ ਹੀ ਆ ਸੋ ਉੱਥੇ ਤੁਹਾਨੂੰ ਕਿਸੇ 'ਚ ਇੱਦਾਂ ਫੀਲ ਆਉਂਦੀ ਆ ਵੀ ਜਿੱਦਾਂ ਇਹ ਵੀਡੀਓ ਗੇਮ 'ਚ ਆ ਗਏ ਆਪਾਂ ਕਿਸੇ ਨੂੰ ਇੱਦਾਂ ਫੀਲ ਆਉਂਦੀ ਆ ਤੁਹਾਨੂੰ ਵੀ ਉਹ ਆ ਤੇ ਫਿਲਮ 'ਚ ਵੇਖੀ ਸੀ ਮੈਂ ਹਨਾ ਕਿਸੇ ਨੂੰ ਇੱਦਾਂ ਆਉਂਦਾ ਵੀ ਇਹ ਤੇ ਮਤਲਬ
1: ਚਾਲੂ ਨਾ ਹੋ ਜਾਏ ਇੱਕਦਮ ਤੋਂ ਮੇਰੇ ਵਰਗੇ ਨੂੰ ਇੱਦਾਂ ਲੱਗੇ ਡਰ
0: ਇਹਦੇ ਤੇ ਸੋਚ ਹੀ ਨਹੀਂ ਹੈਗੇ ਇਹਦੇ ਤੇ ਗੇਰ ਹੀ ਨਹੀਂ ਹੈਗੇ ਸੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਬਾਹਰੋਂ ਵੀ ਵੇਖਣ ਨੂੰ ਸ਼ੇਪਸ ਕਿਸੇ ਦੀਆਂ ਨਾਸਾਂ ਨਹੀਂ ਹੈਗੀਆਂ ਹਨਾ ਕਿਸੇ ਦੀਆਂ ਐਂ ਲੱਗਦਾ ਵੀ ਅੱਖਾਂ ਹੀ ਨਹੀਂ ਹੈਗੀਆਂ ਇਸ ਗੱਡੀ ਦੀਆਂ ਕਈ ਗੱਡੀਆਂ ਜਿਹੜੀਆਂ ਨੇ ਉਹ ਉੱਦਾਂ ਹੀ ਐਂ ਲੱਗਦਾ ਜਿੱਦਾਂ ਸਿਰ ਵਾਹ ਕੇ ਨਹੀਂ ਆਈਆਂ ਹੁੰਦੀਆਂ ਕਈ ਇੱਦਾਂ ਲੱਗਦਾ ਜਿੱਦਾਂ ਗੰਜੀਆਂ ਹੁੰਦੀਆਂ ਵਾ ਹਨਾ ਸੋ ਅੱਗੋਂ ਬਿਲਕੁਲ ਹੀ ਫਲੈਟ ਜਿਹੀਆਂ ਨੇ ਸੋ ਅਲੱਗ ਅਲੱਗ ਤਰ੍ਹਾਂ ਦੇ ਜਿੱਦਾਂ ਉਹਦੇ ਵਿੱਚ ਹੁਣ ਤੁਹਾਨੂੰ ਵੇਖਣ ਨੂੰ ਮਿਲਦਾ ਸੋ ਖੈਰ ਆਪਾਂ ਜਿਹੜੀ ਅੱਜ ਦੇ ਦਿਨ ਗੱਲਬਾਤ ਕਰਨੀ ਆ ਉਹ ਆਪਾਂ ਇਸ ਬਾਰੇ ਕਰਨੀ ਕਿ ਸਰਕਾਰਾਂ ਇਹਨੂੰ ਉਤਸ਼ਾਹਿਤ ਕਰਨ ਦੇ ਲਈ ਕੀ ਕਰ ਰਹੀਆਂ ਨੇ ਯਾਨੀ ਕਿ ਇਹਨੂੰ ਹੋਰ ਜ਼ਿਆਦਾ ਵਧਾਇਆ ਜਾਵੇ ਕਿਉਂਕਿ ਸਵੇਰੇ ਆਪਾਂ ਖਬਰਾਂ 'ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਕਿ ਫਿਰ ਦੁਬਾਰਾ ਤੋਂ ਵਾਤਾਵਰਣ ਦੇ ਸੰਬੰਧ ਦੇ ਵਿੱਚ ਜਿਹੜਾ COB 31 ਮੇਰਾ ਖਿਆਲ ਹਨਾ 31ਵੀਂ ਹੁਣ ਹੋਣ ਜਾ ਰਹੀ ਹੈ ਸੋ ਉੱਥੇ ਇਹ ਫਿਰ ਦੁਬਾਰਾ ਵਾਤਾਵਰਣ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਨੇ ਅਤੇ ਇੱਕ ਵਾਰੀ ਫਿਰ ਇਸ ਵਿਸ਼ੇ 'ਤੇ ਵੀ ਜ਼ਰੂਰ ਗੱਲ ਹੋਊਗੀ ਕਿ ਆਪਾਂ ਬੱਤੀ ਵਾਲੀਆਂ ਗੱਡੀਆਂ ਵਧਾ ਦਿੱਤੀਆਂ ਜਾਣ ਪਰ ਮਸਲਾ ਇਹ ਵੀ ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਫਿਰ ਤੁਹਾਡੀ ਸਟੇਟ ਕੀ ਕਰ ਰਹੀ ਹੈ ਜਾਂ ਫਿਰ ਫੈਡਰਲ ਗੌਰਮੈਂਟ ਕੀ ਕਰ ਰਹੀ ਹੈ ਸੋ ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ ਸੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਵੀ ਕੌਣ ਕੌਣ ਕੀ ਕੀ ਕਰ ਰਿਹਾ ਕਿੱਥੇ ਕੀ ਮਿਲ ਰਿਹਾ ਫੈਡਰਲ ਗੌਰਮੈਂਟ ਨੇ 164 ਮਿਲੀਅਨ ਦਾ ਫੰਡ ਇਸ ਸੰਬੰਧ ਦੇ ਵਿੱਚ ਰੱਖਿਆ ਜਿਹਦੇ ਵਿੱਚ ਕਿ ਆਪਾਂ ਆਸਟ੍ਰੇਲੀਆ ਪੱਧਰ ਦੇ ਉੱਤੇ ਚਾਹੇ ਉਹ ਹਾਈਵੇਜ਼ ਨੇ ਚਾਹੇ ਹੋਰ ਫ੍ਰੀਵੇਜ਼ ਨੇ ਜਾਂ ਹੋਰ ਵੱਡੇ ਜਿਹੜੇ ਰਸਤੇ ਨੇ ਕਈ ਹੋਰ ਮੇਨ ਮੇਨ ਸੜਕਾਂ ਨੇ ਉਹਨਾਂ ਦੇ ਉੱਤੇ ਯਾਨੀ ਕਿ ਚਾਰਜਰ ਜਿਹੜੇ ਨੇ ਫਾਸਟ ਚਾਰਜਿੰਗ ਜਿਹੜੀ ਆ ਉਹਦੀ ਸੁਵਿਧਾ ਉਪਲਬਧ ਕਰਾਈ ਜਾਵੇ, ਉਹਦੇ ਲਈ ਫੰਡਿੰਗ ਦੇ ਰਹੀ ਹੈ ਸਰਕਾਰ।
1: ਓਕੇ,
0: ਇਹ ਹੋ ਗਿਆ ਆਪਣਾ ਫੈਡਰਲ ਗੌਰਮੈਂਟ ਦੇ ਵੱਲੋਂ। ਸੋ ਉਹਦੇ ਵਿੱਚ ਚਾਰਜਰ ਲੱਗਣਗੇ, ਚਾਰਜਿੰਗ ਪ੍ਰੋਗਰਾਮ ਜਿਹੜਾ ਉਹਨੂੰ ਹੋਰ ਫਾਸਟ ਕੀਤਾ ਜਾਊਗਾ। ਫਿਰ ਹੋਰ ਕਈ ਪ੍ਰੋਗਰਾਮ ਨੇ ਜਿਹਦੇ ਵਿੱਚ ਕਿ ਅਰੀਨਾ ਐਕਸਲਰੇਟਿੰਗ ਆਸਟ੍ਰੇਲੀਆਜ਼ ਈਵੀ ਟਰਾਂਸਮਿਸ਼ਨ ਨਾਂ ਦਾ ਇੱਕ ਪ੍ਰੋਗਰਾਮ ਹੈ, NRMA ਡਰਾਈਵਿੰਗ ਦ ਨੈਸ਼ਨਲ ਫੰਡ, ਡਰਾਈਵਿੰਗ ਦਾ ਨੇਸ਼ਨ ਫੰਡ। ਸੋ ਇੱਦਾਂ ਦੇ ਪ੍ਰੋਗਰਾਮ, ਇਹ ਪ੍ਰੋਗਰਾਮ ਦੇ ਵਿੱਚ ਫਰਕ ਇਹ ਆ ਵੀ ਇਹ ਜਿਹੜੇ ਨੇ ਇਹ ਖੇਤਰੀ ਇਲਾਕਿਆਂ ਨੂੰ, ਪੇਂਡੂ ਇਲਾਕਿਆਂ ਨੂੰ ਚਾਰਜਿੰਗ ਸਟੇਸ਼ਨ ਲਵਾਉਣ ਦੀ ਗੱਲ ਕਰਦੇ ਨੇ, ਉਹਨਾਂ ਦੇ ਅਲੱਗ ਤੋਂ ਫੰਡ ਨੇ। ਸੋ ਕੁੱਲ ਮਿਲਾ ਕੇ ਚਾਰ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇਹ ਫੰਡਿੰਗ ਦਿੱਤੀ ਜਾ ਰਹੀ ਹੈ। ਤੁਹਾਡਾ ਜ਼ਿਆਦਾ ਧਿਆਨ ਹੋਊਗਾ ਕਿ ਯਾਰ ਸਾਡੀ ਸਟੇਟ ਕੀ ਕਰ ਰਹੀ ਹੈ, ਅਤੇ ਉਸ ਸੰਬੰਧ ਦੇ ਵਿੱਚ ਇਹ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਲੱਗਦੀ ਹੈ। ਕਈ ਵਾਰ ਕਈ ਇੱਦਾਂ ਦੇ ਸਵਾਲ ਆ ਜਾਂਦੇ ਜਾਂ ਸਰਕਾਰ ਨਹੀਂ ਕੁਛ ਕਰ ਰਹੀ ਜਾਂ ਸਰਕਾਰ ਨਹੀਂ ਕੁਛ ਦੇ ਰਹੀ, ਅਤੇ ਨਿਊ ਸਾਊਥ ਵੇਲ ਸਰਕਾਰ 209 million ਦੀ ਇਨਵੈਸਟਮੈਂਟ ਇਸ ਪਾਸੇ ਨੂੰ ਕਰਨ ਦਾ ਦਾਅਵਾ ਕਰਦੀ ਹੈ, ਜਾਂ ਫਿਰ ਇਹ ਰੱਖੇ ਉਹਨਾਂ ਨੇ ਵੀ ਆਪਾਂ ਇਹ ਨਵੇਂ ਪ੍ਰੋਗਰਾਮਾਂ 'ਚ ਵਰਤਾਂਗੇ। ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਸਰਕਾਰ ਦਾ ਧਿਆਨ ਇਸ ਟਾਈਮ ਦੇ ਉੱਤੇ ਇਹ ਆ ਕਿ ਜਿਹੜੀਆਂ ਸੜਕਾਂ ਦੇ ਕੰਢੇ ਦੇ ਉੱਤੇ ਚਾਰਜਿੰਗ ਪੁਆਇੰਟ ਨੇ, ਜਿਹਨੂੰ ਆਪਾਂ ਕਰਬ ਸਾਈਡ ਕਹਿ ਦਿੰਦੇ ਹਾਂ, ਉਹਦੇ ਉੱਤੇ ਫੰਡ ਦੇ ਰਹੀ ਆ ਉਹਨਾਂ ਸਿਟੀਜ਼ਨਸ ਨੂੰ, ਉਹਨਾਂ ਆਸਟ੍ਰੇਲੀਅਨਸ ਨੂੰ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਆਪਣੇ ਜਿਹੜੇ ਪ੍ਰਾਈਵੇਟ ਗੈਰਾਜ ਨਹੀਂ ਹੈਗੇ ਜਾਂ ਫਿਰ ਪਾਰਕਿੰਗ ਦੀ ਥਾਂ ਨਹੀਂ ਹੈਗੀ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੰਡ ਜਾਰੀ ਕੀਤੇ ਗਏ ਨੇ ਕਿ ਉਹ ਉਤਸ਼ਾਹਿਤ ਹੋਣ ਕਿ ਉਹ ਵੀ ਲੈ ਲੈਣ। ਅਪਲਾਈ ਕਰ ਸਕਦੇ ਹੋ, ਦੱਸਣ ਦਾ ਮਕਸਦ ਇਹ ਆ ਕਿ ਜਿਹੜਾ ਕਰਬ ਸਾਈਡ ਚਾਰਜਿੰਗ ਗ੍ਰਾਂਟਸ ਨੇ ਇਹ ਤੁਸੀਂ ਇਹਦੇ ਬਾਰੇ ਪਤਾ ਕਰ ਸਕਦੇ ਹੋ ਜੇ ਤੁਹਾਡਾ ਮਨ ਹੈਗਾ। ਹੁਣ ਵਿਕਟੋਰੀਆ ਕੀ ਕਰ ਰਿਹਾ ਜ਼ਿਆਦਾ ਤਰ ਜਿੱਧਰ ਧਿਆਨ ਹੈ ਅਤੇ ਲੋਕਾਂ ਨੂੰ ਇਹ ਲੱਗਦਾ ਵੀ ਵੱਧ ਤੋਂ ਵੱਧ ਕਰਨ, ਹੁਣ ਜਿੱਥੇ 209 million ਨਿਊ ਸਾਊਥ ਵੇਲ ਖਰਚ ਰਿਹਾ ਵਾ, ਵਿਕਟੋਰੀਆ ਖਰਚ ਰਿਹਾ ਵਾ 22 million। ਜਦਕਿ ਆਪਾਂ ਵੇਖਦੇ ਹਾਂ ਕਿ ਸਾਡੀ ਆਬਾਦੀ ਜਿਹੜੀ ਆ ਉੱਦਾਂ ਅਨਓਫੀਸ਼ੀਅਲੀ ਵੇਖੀਏ ਤਾਂ ਸ਼ਾਇਦ ਵੱਧ ਗਈ ਆ, ਅਤੇ 209 million ਦੇ ਮੁਕਾਬਲੇ ਆਪਾਂ ਖਰਚ ਰਹੇ ਹਾਂ 22 million। ਇਸ ਚੀਜ਼ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਆ ਕਈ ਖਿੱਤਿਆਂ ਤੋਂ। ਸੋ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਸਰਕਾਰ ਦਾ ਧਿਆਨ ਹੈ ਉਹਨਾਂ ਦਾ ਕਹਿਣਾ ਕਿ ਆਪਾਂ ਜਿਹੜਾ ਜ਼ੀਰੋ ਜਿਹੜਾ ਟਰਾਂਸਮਿਸ਼ਨ ਦੇ ਜਿਹੜੇ ਸਾਡੇ ਜ਼ੀਰੋ ਕਾਰਬਨ ਦੇ ਜਿਹੜੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਪਾਂ ਵਰਤਾਂਗੇ, ਜਿਹਦੇ ਵਿੱਚ ਕਿ ਅਲੱਗ ਅਲੱਗ 4 ਪ੍ਰੋਗਰਾਮ ਚੱਲ ਰਹੇ ਨੇ, ਜਿਹਦੇ ਕਿ ਜ਼ੀਰੋ ਮਿਸ਼ਨ ਇੱਕ ਵਹੀਕਲ ਰੋਡ ਮੈਪ ਹੈ ਜਿਹਦੇ ਵਿੱਚ ਕਿ ਵਿਕਟੋਰੀਆ ਦੇ ਵਿੱਚ ਵਿੱਚ ਜਿਹੜੇ ਆ ਈਵੀ ਵਾਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ, ਪਰ ਕਿੰਨਾ ਕੁ ਕਹਿ ਲਓ ਕਿ ਇਨਫ ਆ ਇਸ ਚੀਜ਼ ਦੇ ਉੱਤੇ ਹੁਣ ਸਵਾਲ ਜ਼ਰੂਰ ਨੇ। ਖੈਰ ਅੱਜ ਦੇ ਦਿਨ ਜਿੱਦਾਂ ਜਿੱਦਾਂ ਇਹ ਖਬਰਾਂ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਆਮ ਲੋਕਾਂ ਤੱਕ ਪਹੁੰਚਣਗੀਆਂ, ਉਦੋਂ ਵੇਖੋ ਕਿ ਇਹ ਚਰਚਾ ਹੋਰ ਕਿੰਨੀ ਕੁ ਵੱਧਦੀ ਹੈ। ਇਸ ਤੋਂ ਇਲਾਵਾ ਡੈਸਟੀਨੇਸ਼ਨ ਚਾਰਜਿੰਗ ਅਕਰੋਸ ਵਿਕਟੋਰੀਆ ਪ੍ਰੋਗਰਾਮ, ਇਹਦੇ ਵਿੱਚ ਜਿਹੜੇ ਕੋਈ ਟੂਰਿਜ਼ਮ ਵਾਲੇ ਥਾਂ ਨੇ ਜਾਂ ਫਿਰ ਪਾਰਕਾਂ ਨੇ ਜਾਂ ਫਿਰ ਜਿਹੜੇ ਖੇਤਰੀ ਇਲਾਕੇ ਨੇ ਉਹਨਾਂ ਦੇ ਵਿੱਚ ਚਾਰਜਿੰਗ ਲਾਉਣ ਦੀ ਆ ਇੱਕ ਗ੍ਰਾਂਟ ਆ। ਇਸ ਤੋਂ ਇਲਾਵਾ ਈਵੀ ਚਾਰਜਿੰਗ ਫੋਰ ਬਿਜ਼ਨਸ ਫਲੀਟਸ, ਜਿਹੜੇ ਕਿ ਆਪਣਾ ਜਿੱਦਾਂ ਤੁਸੀਂ ਕੋਰੀਅਰ ਦੀ ਗੱਲ ਕੀਤੀ ਸੀ ਜਾਂ ਹੋਰ ਜਿੰਨੇ ਵੀ ਬਿਜ਼ਨਸ ਨੇ ਇਸ ਕੰਮ ਦੇ ਵਿੱਚ ਜਾਂ ਫਿਰ ਉਹ ਵਾਲੇ ਕਾਰੋਬਾਰ ਜਿਹੜੇ ਕਿ ਈਵੀ ਯਾਨੀ ਕਿ ਬੱਤੀ 'ਤੇ ਚੱਲਣ ਵਾਲੇ ਜਿਹੜੇ ਕਾਰਾਂ ਜਾਂ ਫਿਰ ਵੈਨਾਂ ਜਾਂ ਫਿਰ ਟਰੱਕ ਵਗੈਰਾ ਜੋ ਲੈ ਸਕਦੇ ਨੇ, ਹੈ ਨਾ। ਸੋ ਇਹ ਡਿਟੇਲ 'ਚ ਤੁਸੀਂ ਆਪ ਪਤਾ ਕਰ ਲਓ, ਮੈਂ ਜਿਸ ਮੋਟਾ ਮੋਟਾ ਜਿਹਾ ਕਿਉਂਕਿ ਆਪਣੇ ਕੋਲ ਸਮਾਂ ਉਹਨਾਂ ਕਿਹਾ ਅਤੇ ਹਾਲੇ ਆਈ ਵੀ ਉਹਨੇ ਵਿਸਥਾਰ ਦੇ ਵਿੱਚ ਰਿਪੋਰਟ ਇਹ ਨਹੀਂ ਆ, ਅਤੇ ਉਹਦੇ ਵਿੱਚ ਜਿਹੜੇ ਚਾਰਜਰ ਲਾਉਣ ਦੇ ਵਿੱਚ ਇਹ ਫੰਡ ਸਹਾਇਤਾ ਕਰੂਗਾ। ਅਤੇ ਚੌਥਾ ਹੈ ਜੀ ਈ ਵੀ ਚਾਰਜਿੰਗ ਫੋਰ ਕੌਂਸਲ ਫਲੀਟਸ, ਜਿਹੜੇ ਕਿ ਕੌਂਸਲ ਦੇ ਵਾਹਨ ਨੇ, ਹੈ ਨਾ, ਉਹਨਾਂ ਦੇ ਲਈ ਕਿ ਉਹ ਐਟਲੀਸਟ ਉਹ ਜਾ ਕੇ ਅਤੇ ਇਹਦੇ ਉੱਤੇ ਚਲੇ ਜਾਣ, ਉਹ ਆਪਣੀਆਂ ਗੱਡੀਆਂ ਸ਼ਿਫਟ ਕਰ ਲੈਣ। ਹੁਣ ਜਿੱਥੇ ਵਿਕਟੋਰੀਆ 22 million ਖਰਚ ਰਿਹਾ ਵਾ, ਅਤੇ ਸੋਹਣੀ ਗੱਲ ਇਹ ਆ ਅਤੇ ਹੈਰਾਨੀ ਦੀ ਗੱਲ ਇਹ ਆ ਕਿ ਕੁਈਨਜ਼ਲੈਂਡ 40 million ਖਰਚ ਰਿਹਾ।
1: ਓਕੇ,
0: ਸੋ ਅਲੱਗ ਅਲੱਗ ਸਟੇਟ ਦੇ ਅਲੱਗ ਅਲੱਗ ਮਨਸੂਬੇ ਨੇ। ਸੋ ਕੁਈਨਜ਼ਲੈਂਡ ਦਾ ਜਿਹੜਾ 40 million ਹੈ ਉਹ ਜਾਊਗਾ ਜ਼ੀਰੋ ਮਿਸ਼ਨ ਵਹੀਕਲ ਸਟ੍ਰੈਟਜੀ ਦੇ ਉੱਤੇ, ਜਿਹਦੇ ਵਿੱਚ ਕਿ ਸਰਕਾਰ ਆਪਣੇ ਜਿਹੜੇ ਪ੍ਰਾਈਵੇਟ ਕਾਰੋਬਾਰ ਨੇ ਉਹਨਾਂ ਦੇ ਨਾਲ ਜਿਹੜੀ ਭਾਈਵਾਲੀ ਆ ਜਾਂ ਫਿਰ ਨਵੀਆਂ ਜਿਹੜੀਆਂ ਤਕਨੀਕਾਂ ਨੇ ਜਾਂ ਫਿਰ ਜਿਹੜਾ ਇੱਕ ਬੇਸਿਕ ਢਾਂਚਾ ਵਾ ਉਹਦਾ ਵਿਸਥਾਰ ਕਰਨ ਦੇ ਲਈ ਇਹ ਫੰਡਿੰਗ ਜਿਹੜੀ ਆ ਇਹਦਾ, ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਉਦਯੋਗ ਦੇ ਨਾਲ ਸਾਂਝੀ ਫੰਡਿੰਗ ਹੈ ਵੀ ਮੰਨ ਲਓ ਪ੍ਰਾਈਵੇਟ ਅਦਾਰਾ ਵਾ ਕੋਈ ਉਹਦੇ ਨਾਲ ਭਾਈਵਾਲੀ ਦੇ ਵਿੱਚ ਇੰਨੇ ਚਲੋ ਆਪਾਂ ਲਾਉਂਦੇ ਹਾਂ। ਦੂਸਰਾ ਪ੍ਰੋਗਰਾਮ ਇਹਨਾਂ ਦਾ ਜਿਹੜਾ ਉਹ ਹੈਗਾ ਇਲੈਕਟ੍ਰਿਕ ਵਹੀਕਲ ਇੰਫਰਾਸਟ੍ਰਕਚਰ ਪ੍ਰੋਗਰਾਮ, ਸੋ ਇਹਦੇ ਵਿੱਚ ਕੀ ਹੈ ਕਿ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹਨਾਂ ਨੂੰ ਵਧਾਉਣਾ। ਸੋ ਕੁੱਲ ਮਿਲਾ ਕੇ ਇਹ 40 ਮਿਲੀਅਨ ਇਸ ਪਾਸੇ ਨੂੰ। ਫਿਰ ਆ ਜਾਂਦਾ ਵੈਸਟਰਨ ਆਸਟ੍ਰੇਲੀਆ। ਵੈਸਟਰਨ ਆਸਟ੍ਰੇਲੀਆ ਸਾਰੇ ਰਾਜਾਂ ਦੇ ਵਿੱਚੋਂ ਅੱਗੇ ਆ, ਰਿਗਾਰਡਲੈਸ ਕਿ ਆਪਾਂ ਨਿਊ ਸਾਊਥ ਵੇਲ ਨੂੰ ਬਾਹਰ ਕਰ ਦਈਏ ਇਸ, ਕਿਉਂਕਿ ਆਬਾਦੀ ਦੇ ਲਿਹਾਜ਼ ਦੇ ਨਾਲ ਵੇਖੀਏ ਤਾਂ ਮੈਨੂੰ ਲੱਗਾ ਕਿ ਵੈਸਟਰਨ ਆਸਟ੍ਰੇਲੀਆ ਸਭ ਤੋਂ ਬਿਹਤਰ ਕਰ ਰਿਹਾ, ਕਿਉਂਕਿ ਉਹ ਲਗਭਗ 43 ਮਿਲੀਅਨ ਇਸ ਪਾਸੇ ਨੂੰ ਖਰਚ ਰਿਹਾ, ਜਿਹਦੇ ਵਿੱਚ ਕਿ ਉਹਨਾਂ ਨੇ ਸਟੇਟ ਇਲੈਕਟ੍ਰਿਕ ਵਹੀਕਲ ਸਟ੍ਰੈਟਜੀ ਫੋਰ ਵੈਸਟਰਨ ਆਸਟ੍ਰੇਲੀਆ ਨਾਂ ਦਾ ਇੱਕ ਉਹਨਾਂ ਦਾ ਪ੍ਰੋਗਰਾਮ ਹੈ। ਸੋ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਧਿਆਨ ਰੱਖਿਆ ਜਾਊਗਾ ਕਿ ਲੰਮੀ ਦੂਰੀ ਵਾਲੇ ਜਿਹੜੇ ਚਾਰਜਿੰਗ ਰੂਟ ਨੇ ਜਿਹਦੇ ਵਿੱਚ ਕਿ ਵੈਸਟਰਨ ਆਸਟ੍ਰੇਲੀਆ ਈਵੀ ਨੈਟਵਰਕਸ ਉਹ ਤਿਆਰ ਕਰਨ ਦੀ ਯੋਜਨਾ ਜਿਹੜੀ ਆ ਉਹ ਸਰਕਾਰ ਦੀ ਹੈ। ਇਸ ਤੋਂ ਬਾਅਦ ਫਿਰ ਸਾਊਥ ਆਸਟ੍ਰੇਲੀਆ ਆ ਜਾਂਦਾ ਜੀ, ਜਿਹਦੇ ਵਿੱਚ ਕਿ ਲਗਭਗ 12.5 ਮਿਲੀਅਨ ਦੇ ਆਸ ਪਾਸ ਤੁਸੀਂ ਲਾ ਲਓ ਇਹ ਖਰਚ ਰਹੇ ਨੇ। ਸੋ ਇਹਦੇ ਵਿੱਚ ਹੁਣ ਕਿੰਨਾ ਕੁ ਹੋ ਸਕਦਾ ਉਹ ਫਿਰ ਵੀ ਮੈਂ ਕਹੂੰਗਾ ਕਿ ਵਿਕਟੋਰੀਆ ਦੇ ਲਿਹਾਜ਼ ਦੇ ਨਾਲ ਆਬਾਦੀ ਵਾਈਜ਼ ਵੇਖੀਏ, ਇਨਫਰਾਸਟ੍ਰਕਚਰ ਵਾਈਜ਼ ਅਤੇ ਉਹ ਬਿਹਤਰ ਆ। ਫਿਰ ਵੀ ਫਿਰ ਆ ਜਾਂਦਾ ਤੁਹਾਡਾ ਏ ਸੀ ਟੀ, ਜਿਹਦੇ ਵਿੱਚ ਕਿ ਲਗਭਗ 3 ਮਿਲੀਅਨ 2.9 ਮਿਲੀਅਨ ਦਾ ਜਿਹੜਾ ਬਜਟ ਹੈ ਉਹ ਇਸ ਪਾਸਿਓਂ ਰੱਖਿਆ ਗਿਆ, ਜਿਹੜਾ ਕਿ ਈ ਵੀ ਚਾਰਜਿੰਗ ਇਨਫਰਾਸਟ੍ਰਕਚਰ ਫੰਡਿੰਗ ਪ੍ਰੋਗਰਾਮ ਦੇ ਨਾਂ ਦੇ ਉੱਤੇ। ਸੋ ਕੈਨਬਰਾ ਦੇ ਆਸ ਪਾਸ ਦੇ ਜਿਹੜੇ ਇਲਾਕੇ ਨੇ ਜਾਂ ਫਿਰ ਆਮ ਪਬਲਿਕ ਪਲੇਸਿਸ ਨੇ ਜਾਂ ਫਿਰ ਭਾਵੇਂ ਉਹ ਤੁਹਾਡੇ ਪ੍ਰਾਈਵੇਟ ਨਿੱਜੀ ਤੁਹਾਡੇ ਚਾਰਜਰ ਹੋਣ, ਉਹਨਾਂ ਦੀ ਗਿਣਤੀ ਨੂੰ ਵਧਾਉਣ ਦੇ ਲਈ ਇਹ ਫੰਡਿੰਗ ਦਿੱਤੀ ਜਾਊਗੀ। ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਫੰਡਿੰਗ ਲੈ ਸਕਦੇ ਹੋ ਉਹ ਅਗੇਨ ਤੁਸੀਂ ਸਰਕਾਰਾਂ ਕੋਲ ਪਤਾ ਕਰ ਸਕਦੇ ਹੋ, ਸਰਚ ਮਾਰ ਲਿਓ, ਅਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਮੈਨੂੰ ਦੱਸ ਦਿਓ, ਮੈਂ ਲਿੰਕ ਲੱਭ ਕੇ ਭੇਜ ਦੂੰਗਾ ਤੁਹਾਨੂੰ। ਤਸਮਾਨੀਆ ਲਗਭਗ 2 ਮਿਲੀਅਨ ਖਰਚ ਰਿਹਾ, 2.1 ਮਿਲੀਅਨ, ਜਿਹਦੇ ਵਿੱਚ ਕਿ ਚਾਰਜ ਸਮਾਰਟ ਪ੍ਰੋਗਰਾਮ, ਜਿਹਦੇ ਵਿੱਚ ਕਿ ਹੋਟਲਾਂ ਦਫ਼ਤਰਾਂ ਜਾਂ ਫਿਰ ਜਿਹੜੀਆਂ ਆਮ ਪਬਲਿਕ ਪਲੇਸਿਸ ਨੇ ਉਹਨਾਂ ਦੇ ਵਿੱਚ ਚਾਰਜ ਜਿਹੜਾ ਲਾਉਣ ਦੇ ਉੱਤੇ ਇਹ ਤੁਹਾਨੂੰ ਸਹਾਇਤਾ ਕੀਤੀ ਜਾਊਗੀ, ਸਬਸਿਡਾਈਜ਼ ਕੀਤਾ ਜਾਊਗਾ। ਈ ਵੀ ਡੈਸਟੀਨੇਸ਼ਨ ਚਾਰਜਿੰਗ ਗ੍ਰਾਂਟ ਪ੍ਰੋਗਰਾਮ, ਜਿਹਦੇ ਵਿੱਚ ਕਿ ਜਿਹੜੇ ਘੁੰਮਣ ਫਿਰਨ ਦੇ ਜਿਹੜੇ ਮੁੱਖ ਜਿਹੜੇ ਜਗ੍ਹਾਵਾਂ ਨੇ ਜਿੱਥੇ ਤੁਸੀਂ ਘੁੰਮਣ ਫਿਰਨ ਲਈ ਜਾਂਦੇ ਹੋ ਜਾਂ ਫਿਰ ਤੁਹਾਡੀ ਐਂਟਰਟੇਨਮੈਂਟ ਦੀਆਂ ਥਾਵਾਂ ਨੇ, ਉੱਥੇ ਚਾਰਜਿੰਗ ਜਿਹੜੇ ਪੁਆਇੰਟਸ ਨੇ ਉਹ ਵਧਾਉਣ ਦਾ ਮਨਸੂਬਾ ਹੈ। ਫਿਰ ਲਾਸਟ ਵਿੱਚ ਆ ਜਾਂਦਾ ਤੁਹਾਡਾ
1: ਨਾਰਦਰਨ
0: ਟੈਰੀਟਰੀ,
1: ਲਾਸਟ ਹੀ ਹੁੰਦਾ
0: ਤੇ ਸਭ ਤੋਂ ਘੱਟ ਇਹਨਾਂ ਨੇ ਬਜਟ ਰੱਖਿਆ, ਪਰ ਮੈਂ ਕਹੂੰਗਾ ਵੀ ਚਲੋ ਉਸ ਹਿਸਾਬ ਦੇ ਨਾਲ ਜਿੰਨੀ ਗਰਮੀ ਇਹਨਾਂ ਨੂੰ ਚਾਰਜਿੰਗ ਚਾਹੀਦੀ ਵੀ ਘੱਟ ਹੈ। ਮੈਨੂੰ ਲੱਗਦਾ ਇੱਕ ਸਮਾਂ ਇੱਦਾਂ ਦਾ ਆ ਜਾਣਾ ਵੀ ਜਦੋਂ ਜਿੰਨੀ ਜ਼ਿਆਦਾ ਜਿੱਥੇ ਜਿੰਨੀ ਜ਼ਿਆਦਾ ਧੁੱਪ ਆ ਉਸ ਹਿਸਾਬ ਨਾਲ ਗੱਡੀ ਉੰਨੀ ਜ਼ਿਆਦਾ ਵੱਧ ਭੱਜਣ ਲੱਗ ਪੈਣੀ, ਸਿੱਧੀ ਬਾਹਰੋਂ ਬਾਹਰ ਧੁੱਪ ਵੇਖਿਆ ਜਾਵੇ ਤਾਂ ਐਨਰਜੀ ਆ ਧੁੱਪ, ਹੈ ਨਾ। ਛੋਟਾ 3 ਲੱਖ ਦਾ ਬਜਟ ਇਹਨਾਂ ਨੇ ਰੱਖਿਆ ਈ ਵੀ ਚਾਰਜਰ ਗ੍ਰਾਂਟ ਸਕੀਮ ਦੇ ਤਹਿਤ, ਅਤੇ ਇਹਦੇ ਵਿੱਚ ਅਗੇਨ ਚਾਰਜਰ ਵਗੈਰਾ ਜਿਹੜੇ ਲਾਉਣ ਦੇ ਲਈ ਸ਼ੁਰੂਆਤੀ ਗ੍ਰਾਂਟਾਂ ਨੇ, ਇਹਨਾਂ ਦਾ ਕਹਿਣਾ ਕਿ ਤੁਸੀਂ ਮਾੜਾ ਜਿਹਾ ਸ਼ੁਰੂ ਕਰੋ ਫਿਰ ਆਪਾਂ। ਹਾਂ ਇੱਥੇ ਲੋਕ ਬਹੁਤੇ ਹਲੇ ਨਾ ਸੁਣਨ ਦੇ ਵਿੱਚ ਆ ਰਹੇ ਕਿ ਉਤਸ਼ਾਹਿਤ ਵੀ ਨਹੀਂ ਗੇ, ਹਲੇ ਬਹੁਤਾ ਸੋਚ ਵਿਚਾਰ ਇਸ ਪਾਸੇ ਨੂੰ ਨਹੀਂ ਕਰ ਰਹੇ। ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਵੀ ਨੇ, ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਕਿ ਨਹੀਂ ਇੱਥੇ ਗਰਮੀ ਆਲਰੇਡੀ ਬਹੁਤ ਹੁੰਦੀ ਹੈ, ਇੱਥੇ ਬੱਤੀ ਵਾਲੀ ਕਾਰ ਨਹੀਂ ਚਲਾਉਣੀ। ਸੋ ਡਿਪੈਂਡ ਕਰਦਾ, ਵੈਸੇ ਚੱਲ ਰਿਹਾ
1: ਥੋੜ੍ਹਾ ਰਿਸਕ ਫੈਕਟਰ ਕਰਕੇ ਸੋਚਦੇ ਹੋਣੇ,
0: ਹੋ ਸਕਦਾ ਕਈ ਵਾਰੀ ਉਹ ਨਹੀਂ।
1: ਔਰ ਉੱਥੇ ਉੱਥੇ ਦੇ ਲੋਕਾਂ ਦੀ ਮੈਂ ਇੱਕ ਹੋਰ ਚੀਜ਼ ਦੇਖੀ ਹੈ, ਉਹ ਬਹੁਤ ਜਲਦੀ ਨਾ ਚੇਂਜ ਨੂੰ ਨਹੀਂ ਅਪਣਾਉਂਦੇ ਟ੍ਰੈਡੀਸ਼ਨਲ ਵੇ।
0: ਹਾਂ ਇਹੋ ਮੇਨ ਰੀਜ਼ਨ ਦੱਸ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ, ਹੈ ਨਾ, ਕਿ ਹਾਂ ਠੀਕ ਹੈ, ਮਤਲਬ ਟ੍ਰੈਡੀਸ਼ਨਲ ਉਹ ਚੀਜ਼ ਚੰਗੀ ਵੀ ਹੁੰਦੀ ਹੈ, ਕਈਆਂ ਚੀਜ਼ਾਂ 'ਚ ਫਿਰ ਮਾੜੀ ਵੀ ਹੁੰਦੀ ਹੈ। ਅੱਛਾ ਇੱਕ ਫਿਰ ਆ ਜਾਂਦੀ ਹੈ ਕਿ ਤੁਸੀਂ ਜੇ ਘਰਾਂ ਦੇ ਵਿੱਚ ਜਿਹੜੇ ਚਾਰਜਰ ਲਵਾ ਰਹੇ ਹੋ, ਬਹੁਤ ਸਾਰੇ ਰਾਜ ਜਿਹੜੇ ਨੇ ਉਹ ਇਸ ਚੀਜ਼ ਦੇ ਵਿੱਚ ਜਿਹੜੀਆਂ ਸਟੇਟਸ ਨੇ ਟੈਰੀਟਰੀਜ਼ ਨੇ ਉਹ ਇਸ ਦੇ ਵਿੱਚ ਵੀ ਸਹਾਇਤਾ ਕਰ ਰਹੀਆਂ ਨੇ। ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਜੇ ਏ ਸੀ ਟੀ ਦੀ ਕੈਪੀਟਲ ਟੈਰੀਟਰੀ ਜਾਂ ਫਿਰ ਕੈਨਬਰਾ ਦੀ ਆਪਾਂ ਗੱਲ ਕਰ ਰਹੀਏ, ਤਾਂ ਘਰਾਂ ਦੇ ਵਿੱਚ ਜੇਕਰ ਤੁਸੀਂ ਈ ਵੀ ਚਾਰਜਰ ਲਵਾਉਣਾ ਤਾਂ 2000 ਤੋਂ 21,000 ਤੱਕ ਦਾ ਜਿਹੜਾ ਤੁਹਾਨੂੰ
1: ਖਰਚਾ ਪੈਣਾ
0: ਲੋਨ,
1: ਓਕੇ
0: ਖਰਚਾ ਤਾਂ ਪੈਣਾ ਹੀ ਆ, ਖਰਚਾ ਤਾਂ ਪੈਂਦਾ ਹੀ, ਜਿਹੜਾ ਉਹ ਲੋਨ ਆ ਉਹ ਤੁਹਾਨੂੰ ਮਿਲ ਜੂਗਾ, ਪਰ ਉਹ ਤੁਹਾਨੂੰ 3% ਦੇ ਉੱਤੇ ਮਿਲੂਗਾ। ਸੋ ਯਾਨੀ ਕਿ ਘੱਟ ਦਰਾਂ ਦੇ ਉੱਤੇ, ਜਿੱਦਾਂ ਹੁਣ ਆਪਾਂ ਘਰ ਵੀ ਵੇਖੀਏ ਤੇ 6-7% ਦੇ ਉੱਤੇ ਚਲੇ ਗਏ, ਤੇ ਉਹ ਕਹਿੰਦੇ ਵੀ ਆਪਾਂ ਤੁਹਾਨੂੰ ਘੱਟ ਦੇ ਉੱਤੇ ਆਪਾਂ ਦੇਵਾਂਗੇ, ਹੈ ਨਾ, ਤੇ 10 ਸਾਲਾਂ ਦੇ ਦਾ ਸਮਾਂ ਦੇ ਰਹੇ ਆ, ਤੇ ਉਹ ਕਹਿੰਦੇ ਵੀ ਬੜੀਆਂ ਈਜ਼ੀ ਜਿਹੀਆਂ ਕਿਸ਼ਤਾਂ ਨੇ, ਥੋੜੇ ਥੋੜੇ ਜਿਹੇ ਕਰਕੇ ਤੁਸੀਂ ਮੁੜੀ ਜਾਓ। ਬੇਸ਼ੱਕ ਬਲੂਨ ਦੀ ਵੀ ਇਹਦੇ ਵਿੱਚ ਆਈ ਥਿੰਕ ਹੈਗੀ ਆ, ਸੋ ਇਹ ਹੈਗੀ ਆ ਏ ਸੀ ਟੀ ਦੇ ਲਈ। ਇਸ ਤੋਂ ਬਾਅਦ ਤਸਮਾਨੀਆ, ਤਸਮਾਨੀਆ ਦੇ ਵਿੱਚ ਜੇਕਰ ਘਰਾਂ ਦੇ ਵਿੱਚ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ 500 ਤੋਂ 10,000 ਤੱਕ ਦਾ ਜਿਹੜਾ ਤੁਹਾਨੂੰ ਇੰਟਰਸਟ ਫਰੀ ਲੋਨ ਦਿੱਤਾ ਜਾ ਰਿਹਾ, 0% ਇੰਟਰਸਟ ਦੇ ਉੱਤੇ ਉਹ ਕਹਿੰਦੇ ਲਵਾ ਲਓ ਤੁਸੀਂ ਘਰ ਦੇ ਵਿੱਚ, ਵੀ ਜੇ ਤੁਹਾਡਾ ਤਾਂ ਭਾਰ ਜ਼ਿਆਦਾ ਤੁਹਾਡੇ 'ਤੇ ਤਾਂ ਟੈਨਸ਼ਨ ਨਹੀਂ ਲੈਣੀ। ਨਿਊ ਸਾਊਥ ਵੇਲ ਸਿੱਧੀ ਰਿਬੇਟ ਨਹੀਂ ਕੋਈ ਵੀ ਦੇ ਰਿਹਾ, ਤੇ ਪਰ ਉਦਾਂ ਇਹ ਆ ਕਿ ਜੇਕਰ ਅਪਾਰਟਮੈਂਟ ਨੇ ਸਟਾਟਾ ਨੇ ਤੇ ਸਰਕਾਰ ਦਾ ਇਹ ਕਹਿਣਾ ਕਿ ਉਹ ਈਵੀ ਰੈਡੀ ਬਿਲਡਿੰਗ ਗ੍ਰਾਂਟਸ ਜਿਹੜੀਆਂ ਨੇ ਉਹ ਦੇ ਰਹੇ ਨੇ ਜਿੱਥੇ ਕਿ ਬਿਲਡਿੰਗ ਦੇ ਵਿੱਚ ਉਹ ਈਵੀ ਚਾਰਜਿੰਗ ਪੁਆਇੰਟਾਂ ਦੀ ਜਿਹੜੀ ਸੁਵਿਧਾ ਵਾ ਉਹਨੂੰ ਤਿਆਰ ਕਰਨ ਦੇ ਲਈ 80% ਤੱਕ ਜਿਹੜਾ ਕਿ ਵੱਧ ਤੋਂ ਵੱਧ 80,000 ਤੱਕ ਬਣਦਾ ਵਾ ਉਹ ਖਰਚਾ ਉਹ ਕਵਰ ਕਰ ਸਕਦੇ ਨੇ। ਯਾਨੀ ਕਿ ਮਨਸੂਬਾ ਇਹ ਹੈ ਸਰਕਾਰ ਦਾ ਕਿ ਜਿੱਥੇ ਚਾਰਜਰ ਲੱਗ ਕੇ ਅਤੇ ਵੱਧ ਤੋਂ ਵੱਧ ਲੋਕ ਉਹਦੇ ਉਹਨੂੰ ਅਵੇਲ ਕਰ ਸਕਣ, ਮੰਨ ਲਓ ਅਪਾਰਟਮੈਂਟ ਨੇ ਬਲੋਕ ਨੇ ਅਤੇ ਉੱਥੇ ਥੱਲੇ ਜੇ ਲੱਗੇ ਆ ਅਤੇ ਉਹ ਵੱਧ ਤੋਂ ਵੱਧ ਲੋਕ ਯੂਜ਼ ਕਰ ਸਕਦੇ। ਸੋ ਇਸ ਕਰਕੇ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਪ੍ਰਾਈਵੇਟਲੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਸਰਕਾਰ ਕੋਲ ਮਦਦ ਨਹੀਂ ਲੈ ਸਕਦੇ। ਵਿਕਟੋਰੀਆ ਦੀ ਅਤੇ ਕੁਈਨਜ਼ਲੈਂਡ ਦੀ ਲਗਭਗ ਸੇਮ ਪੋਲਿਸੀ ਹੈ। ਕੋਈ ਸਿੱਧੀ ਇਹਨਾਂ ਦੇ ਵੱਲੋਂ ਰੀਬੇਟ ਨਹੀਂ ਦਿੱਤੀ ਜਾ ਰਹੀ, ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਪਰ ਹਾਂ ਜਿਹੜੀਆਂ ਸਾਡੀਆਂ ਕੌਂਸਲ ਨੇ ਜਿਵੇਂ ਕਿ ਉਹ ਵੀ ਕੁਛ ਇੱਕ ਕੌਂਸਲਸ ਨੇ, ਉਹ ਵੀ ਜਿਹੜੀਆਂ ਡਿਪੈਂਡ ਕਰਦਾ ਵਾ ਹੁਣ ਤੁਹਾਡੀ ਕੌਂਸਲ ਕਿਹੜੀ ਹੈ, ਅਤੇ ਉੱਥੇ ਕੁਛ ਇੱਕ ਅਪਗ੍ਰੇਡ ਪ੍ਰੋਗਰਾਮ ਨੇ ਜਿਨ੍ਹਾਂ ਨੂੰ ਅਸਿੱਧੇ ਰੂਪ ਦੇ ਵਿੱਚ ਗ੍ਰਾਂਟਾਂ ਮਿਲ ਰਹੀਆਂ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਸਾਨੂੰ ਕੁਈਨਜ਼ਲੈਂਡ ਅਤੇ ਵਿਕਟੋਰੀਆ ਨੂੰ ਨਹੀਂ ਕੁਛ ਮਿਲ ਰਿਹਾ। ਹਾਂ ਵਿਕਟੋਰੀਆ ਦੇ ਵਿੱਚ ਜਿਹੜੇ ਆਪਣੇ ਬੱਤੀ ਦੀ ਗੱਡੀਆਂ ਲੈਣ ਵਾਲੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਦੇ ਉੱਤੇ $100 ਦੀ ਛੋਟ ਜ਼ਰੂਰ ਮਿਲ ਰਹੀ ਹੈ ਇਸ ਟਾਈਮ। ਹਾਂ ਮਿਲ ਰਹੀ ਹੈ ਇਸ ਟਾਈਮ ਦੇ ਉੱਤੇ। ਸੋ ਹੋਰ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਈਵੀ ਦਾ ਖਰਚਾ ਹੋਰ ਘਟਾ ਸਕਦੇ ਹੋ। ਜਿੱਦਾਂ ਕਿ ਸੋਲਰ ਸਰਕਾਰ ਕਹਿੰਦੀ ਹੈ ਲਵਾਓ, ਜਿਨ੍ਹਾਂ ਨੇ ਨਹੀਂ ਲਵਾਏ ਵੈਸੇ ਤਾਂ ਬਹੁਤ ਸਾਰਿਆਂ ਨੇ ਲਵਾ ਲਏ, ਦੁਨੀਆ ਭਰ ਦੇ ਵਿੱਚੋਂ ਮੋਹਰੀ ਹੈ ਇਸ ਟਾਈਮ ਆਸਟ੍ਰੇਲੀਆ, ਅਤੇ ਸੋਲਰ ਤੁਸੀਂ ਵੱਧ ਤੋਂ ਵੱਧ ਲਵਾ ਲਓ। ਫਿਰ ਜਿਹੜੀਆਂ ਬੈਟਰੀਆਂ ਸਟੋਰ ਕਰਨ ਵਾਲੀਆਂ ਆਪਾਂ ਇੰਡੀਆ 'ਚ ਕੀ ਕਹਿੰਦੇ ਹਾਂ ਉਹਨੂੰ, ਬੈਟਰੀ ਇਨਡਾਇਰੈਕਟਲੀ ਜਿਹੜੀਆਂ ਉਹ ਤੁਸੀਂ ਲੈ ਸਕਦੇ ਹੋ। ਸੋ ਇਹ ਕੁਛ ਇੱਕ ਜਾਣਕਾਰੀਆਂ ਹੋ ਸਕਦਾ ਕਿ ਤੁਹਾਡੇ ਲਈ ਲਾਹੇਵੰਦ ਹੋਣ। ਵੈਸੇ ਜੇ ਆਪਾਂ ਘਰ ਦੇ ਵਿੱਚ ਚਾਰਜਰ ਦੀ ਗੱਲ ਕਰੀਏ, ਮੈਂ ਖੁਦ ਤੇ ਨਹੀਂ ਲਵਾਇਆ ਪਰ ਜਿੰਨਾ ਕੁ ਮੈਂ ਵੇਖ ਰਿਹਾ ਵਾਂ 7 ਕਿਲੋਵਾਟ ਦਾ ਜਿਹੜਾ ਸਮਾਰਟ ਚਾਰਜਰ ਆ Level 2 ਦਾ ਲਗਭਗ 800 ਤੋਂ ਲੈ ਕੇ ਤੇ ਕਹਿੰਦੇ 1500 ਦੇ ਵਿਚਕਾਰ ਉਹਦੀ ਸਾਨੂੰ ਆਉਂਦੀ ਆ ਖਰਚਾ ਆਉਂਦਾ ਵਾ, ਅਤੇ ਇੰਸਟੋਲੇਸ਼ਨ ਦਾ ਜਿਹੜਾ ਖਰਚਾ ਵਾ ਜੇਕਰ ਆਪਾਂ ਕਿਸੇ ਵਧੀਆ ਇਲੈਕਟ੍ਰੀਸ਼ੀਅਨ ਲਾਇਸੈਂਸ ਸ਼ੁਦਾ ਕੋਲੋਂ ਹੀ ਲਵਾਉਣਾ ਚਾਹੀਦਾ, ਚਲੋ ਇਲੈਕਟ੍ਰੀਸ਼ੀਅਨ ਆਪਾਂ ਵਰਤਦੇ ਹਾਂ, ਅਤੇ ਸਵਿੱਚ ਬੋਰਡ ਤੋਂ ਡਿਪੈਂਡ ਕਰਦਾ ਵੀ ਕਿੰਨੀ ਕੁ ਦੂਰ ਤੁਸੀਂ ਜਾ ਰਹੇ ਹੋ, ਅਤੇ ਉੱਥੇ ਉਹ 700 ਤੋਂ 1800 ਦੇ ਦਰਮਿਆਨ ਦਾ ਉਹ ਵਾਲਾ ਖਰਚਾ ਵਾ। ਸੋ ਇਹ ਖਰਚੇ ਜਿਹੜੇ ਉਹ ਤੁਹਾਡੇ ਵਿੱਚ, ਅੱਛਾ ਇਹ 'ਚ ਦੋ ਤਰ੍ਹਾਂ ਦੇ ਜਿਹੜੇ ਉਹ ਆਉਂਦੇ ਨੇ, ਇੱਕ ਸਿੰਗਲ ਫੇਜ਼ ਚਾਰਜਰ ਅਤੇ ਇੱਕ 3-phase ਚਾਰਜਰ। ਜਿਹੜੇ ਤਾਂ ਨਵੇਂ ਬਣ ਰਹੇ ਘਰ ਨੇ ਜਾਂ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਆ, ਅਤੇ ਜੇ ਤੁਹਾਡੇ ਨਹੀਂ ਧਿਆਨ ਦੇ ਵਿੱਚ ਤਾਂ ਆਉਣ ਵਾਲਾ ਸਮਾਂ ਹੋ ਸਕਦਾ ਕਿ ਇਸੇ ਦਾ ਹੀ ਹੋਵੇ। ਸੋ ਇਸ ਕਰਕੇ ਤੁਸੀਂ ਹੁਣੇ ਹੀ ਆਪਣੇ ਘਰਾਂ ਦੇ ਵਿੱਚ 3-phase ਹੀ ਲਵਾਓ। ਹੁਣ ਤੁਹਾਡਾ ਖਰਚਾ ਥੋੜ੍ਹਾ ਜਿਹਾ ਵੱਧ ਹੋਊਗਾ ਪਰ ਅੱਗੇ ਚੱਲ ਕੇ ਥੋੜ੍ਹਾ ਠੀਕ ਰਹੂਗਾ। ਸਿੰਗਲ ਫੇਜ਼ ਦਾ ਫਰਕ ਕੀ ਪੈਂਦਾ, ਜੇਕਰ 7 ਕਿਲੋਵਾਟ ਦਾ ਚਾਰਜਰ ਤੁਸੀਂ ਸਿੰਗਲ ਫੇਜ਼ ਦਾ ਲਵਾਉਂਦੇ ਹੋ ਅਤੇ ਰਾਤ ਸਾਰੀ ਲਾ ਛੱਡੋ, 7-8 ਘੰਟੇ ਘੱਟੋ ਘੱਟ ਲੱਗਦੇ ਆ ਸਾਰੀ ਕਾਰ ਚਾਰਜ ਉਹਨੂੰ ਕਰਨ ਦੇ ਵਿੱਚ। ਅਤੇ ਜੇ 3-phase ਦਾ ਤੁਸੀਂ ਲਵਾਇਆ ਵਾ ਅਤੇ 3-phase ਕਨੈਕਸ਼ਨ ਜਿਹੜਾ ਵਾ 11 ਕਿਲੋਵਾਟ ਤੋਂ ਲੈ ਕੇ ਅਤੇ 22 ਕਿਲੋਵਾਟ ਤੱਕ ਦਾ ਤੇਜ਼ ਚਾਰਜਰ ਜਿਹਦੇ ਵਿੱਚ ਲੱਗ ਸਕਦਾ, ਇਹਦੇ ਨਾਲ ਚਾਰਜਿੰਗ ਜਿਹੜੀ ਆ ਉਹ 3-4 ਘੰਟੇ ਦੇ ਵਿੱਚ ਹੀ ਹੋ ਜਾਣੀ ਆ। ਸੋ ਅੱਧੋ ਅੱਧੀ ਸਮਾਂ ਰਹਿ ਗਿਆ, ਨਹੀਂ ਤਾਂ ਫਿਰ ਉਹੀ ਆ ਬਾਹਰ ਤੁਹਾਨੂੰ ਜਾ ਕੇ ਫਾਸਟ ਚਾਰਜਰ ਲੱਭਣੇ ਪੈਣਗੇ, ਉੱਥੋਂ ਤੁਹਾਨੂੰ ਉਹ ਕਰਨਾ ਪਊਗਾ। ਸੋ ਉਹਦੇ ਲਈ ਕੀ ਆ ਕਿ ਤੁਹਾਨੂੰ ਸਵਿੱਚ ਬੋਰਡ ਵੀ ਅਪਗ੍ਰੇਡ ਕਰਨਾ ਪੈ ਸਕਦਾ, ਪੁਰਾਣੇ ਜਿਹੜੇ ਘਰ ਬਣੇ ਨੇ ਉਹਨਾਂ ਦੇ ਵਿੱਚ ਸਵਿੱਚ ਬੋਰਡ ਦੇ ਵਿੱਚ ਜਿਹੜੀ ਆ ਉਹ ਸੁਵਿਧਾਵਾਂ ਨਹੀਂ ਗੀਆਂ। ਸੋ ਇਸ ਕਰਕੇ ਤੁਹਾਨੂੰ 500 ਤੋਂ 1200 ਤੱਕ ਦਾ ਜਿਹੜਾ ਉਹ ਅਪਗ੍ਰੇਡ ਕਰਾਉਣ ਦਾ ਖਰਚਾ ਵੱਖਰਾ ਫੇਰ ਪੈ ਜਾਣਾ
1: ਸਵਿੱਚ ਬੋਰਡ ਦਾ।
0: ਹਾਂਜੀ, ਸੋ ਇਸ ਕਰਕੇ ਜਿਹੜੇ ਨਵੇਂ ਨੇ ਘਰ ਬਣਾ ਰਹੇ ਉਹਨਾਂ ਦੇ ਅੱਗੇ ਬੇਨਤੀ ਆ, ਵੈਸੇ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ ਪਰ ਜੇ ਨਹੀਂ ਆ ਤਾਂ ਫਿਰ ਤੁਸੀਂ ਜ਼ਰੂਰ ਇਹਦਾ ਧਿਆਨ ਤੁਸੀਂ ਰੱਖੋ। ਹੁਣ ਜਿਹੜੇ ਕਿਰਾਏਦਾਰ ਨੇ ਉਹਨਾਂ ਦੇ ਲਈ ਇੱਕ ਜਾਣਕਾਰੀ ਹੈ, ਜਿਹੜੇ ਕਿਰਾਏ ਦੇ ਵਿੱਚ ਰਹਿ ਰਹੇ ਨੇ ਜਾਂ ਅਪਾਰਟਮੈਂਟਾਂ ਦੇ ਵਿੱਚ ਰਹਿ ਰਹੇ ਨੇ, ਵਿਕਟੋਰੀਆ ਅਤੇ ACT ਦੇ ਵਿੱਚ ਜੇ ਤੁਸੀਂ ਰਹਿ ਰਹੇ ਹੋ ਅਤੇ ਰੈਂਟਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ ਉਹਨਾਂ ਦੇ ਮੁਤਾਬਿਕ ਤੁਸੀਂ ਮਕਾਨ ਮਾਲਕ ਨੂੰ ਕਹਿ ਸਕਦੇ ਹੋ। ਉਹਦੇ ਵਿੱਚ ਤੁਹਾਡੇ ਜਿਹੜੇ ਅਧਿਕਾਰ ਨੇ, ਇਹ ਨਹੀਂ ਆ ਕਿ ਤੁਸੀਂ ਮਤਲਬ ਉਹ ਅਧਿਕਾਰ ਨੇ ਵੀ ਉਹ ਤੁਹਾਨੂੰ ਲਵਾਊ ਜਾਂ ਲਵਾ ਕੇ ਦਊਗਾ, ਪਰ ਉਹ ਕਾਨੂੰਨ ਇਸ ਹਿਸਾਬ ਦੇ ਨੇ ਵੀ ਉਹ ਤੁਹਾਡੀ ਰਿਕੁਐਸਟ ਆਸਾਨੀ ਦੇ ਨਾਲ ਨਹੀਂ ਰੱਦ ਕਰ ਸਕਦਾ ਤੁਹਾਡੇ ਕੋਲ। ਇਹ ਨਹੀਂ ਵੀ ਤੁਸੀਂ ਗੱਡੀ ਵਾਲੇ, ਡਿਪੈਂਡ ਕਰਦਾ, ਚਲੋ ਆਪਾਂ ਬਰੀਕੀ 'ਚ ਨਹੀਂ ਜਾਂਦੇ ਵੀ
1: ਰਿਕੁਐਸਟ ਕਰ ਸਕਦੇ ਹੋ, ਇੱਕ
0: ਰਿਕੁਐਸਟ ਤੁਹਾਡੀ ਹੋਊਗੀ ਤਾਂ ਉਹਨੂੰ ਉਹ ਸਿੰਪਲੀ ਅੱਗੋਂ ਉਹਨੂੰ ਵੀ ਪ੍ਰੋਪਰ ਆਨਸਰ ਕਰਨਾ ਪਊਗਾ, ਇੱਦਾਂ ਨਹੀਂ ਮਾਲਕ
1: ਡਿਨਾਈ
0: ਨਹੀਂ ਕਰ ਸਕਦਾ। ਸੋ ਹਾਲਾਂਕਿ ਖਰਚਾ ਜਿਹੜਾ ਵਾ ਉਹ ਡਿਪੈਂਡ ਕਰਦਾ ਵਾ, ਉਹਦੀ ਬਾਰੇ ਵੀ ਕੋਈ ਹਲੇ ਤੈਅ ਮਦ ਨਹੀਂ ਗੀ, ਪਰ ਹਾਂ ਉਹ ਤੁਹਾਡੇ ਆਪਸੀ ਨੈਗੋਸੀਏਸ਼ਨ ਦੇ ਉੱਤੇ ਆ ਵੀ ਤੁਸੀਂ ਥੋੜ੍ਹਾ ਜਿਹਾ ਜੇ ਮੰਨ ਲਓ ਗੱਡੀ ਤੁਸੀਂ ਲੈ ਹੀ ਬੈਠੇ ਹੋ ਅਤੇ ਤੁਸੀਂ ਉਹਦੇ ਨਾਲ ਥੋੜ੍ਹਾ ਜਿਹਾ ਆਪਸੀ ਸਮਝੌਤਾ ਕਰ ਸਕਦੇ ਹੋ ਤੁਸੀਂ ਵੀ ਹਾਂ ਠੀਕ ਆ ਵੀ ਇੰਨੇ ਕਾਪਾਂ ਵੀ ਪਾ ਦਿੰਦੇ ਹਾਂ, ਇੰਨਾ ਕਾਪਾਂ ਵੀ ਕੰਟਰੀਬਿਊਟ ਕਰ ਦਿੰਦੇ ਹਾਂ, ਜਾਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆ। ਮਤਲਬ ਇਹਦੇ ਵਿੱਚ ਇਹ ਕਹਿ ਲਓ ਵੀ ਬਿਨਾਂ ਕੋਰੀ ਵੀ ਨਹੀਂ ਤੁਹਾਨੂੰ ਕੋਈ ਨਾ ਕਰ ਸਕਦਾ ਵੀ ਜਾਓ ਮੈਂ ਨਹੀਂ ਲਵਾਉਂਦਾ, ਉਹਨੂੰ ਤੁਹਾਡੀ ਗੱਲ ਸੁਣਨੀ ਪਊਗੀ। ਅਤੇ ਪਰ ਇਹ ਵੀ ਨਹੀਂ ਆ ਕਿ ਉਹ ਸਾਰੇ ਦਾ ਸਾਰਾ ਖਰਚਾ ਉਹ ਜਿਹੜਾ ਝਟਪਟ ਕਰ ਹੀ ਦਊਗਾ। ਸੋ ਹਾਲੇ ਆਪਾਂ ਕਹੀਏ ਵੀ ਗ੍ਰੇ ਏਰੀਏ ਦੇ ਵਿੱਚ, ਜੇ ਤੁਸੀਂ ਅਪਾਰਟਮੈਂਟਾਂ ਦੇ ਵਿੱਚ ਰਹਿੰਦੇ ਹੋ, ਟਾਊਨ ਹਾਊਸਾਂ ਦੇ ਵਿੱਚ ਰਹਿੰਦੇ ਹੋ, ਬੋਡੀ ਕਾਰਪੋਰੇਟ ਆ ਸਟਾਟਾ ਆ, ਅਤੇ ਫਿਰ ਜਿਹੜੀ ਉਹਨਾਂ ਦੇ ਕੋਲੋਂ ਮਨਜ਼ੂਰੀ ਤੁਹਾਨੂੰ ਲੈਣੀ ਪਊਗੀ, ਜੋ ਕਿ ਆਫਕੋਰਸ ਹੈ ਕੋਈ ਵੀ ਆਪਾਂ ਚੇਂਜ ਕਰਦੇ ਹਾਂ ਤਾਂ ਉੱਥੋਂ ਆਪਾਂ ਨੂੰ ਲੈਣੀ ਪੈਂਦੀ ਹੈ। ਸੋ ਫਿਲਹਾਲ ਇਹ ਨੇ ਕੁਛ ਇੱਕ ਜਾਣਕਾਰੀਆਂ, ਅਤੇ ਜੇਕਰ ਤੁਹਾਡੇ ਕੋਲ ਵਧੇਰੇ ਜਾਣਕਾਰੀਆਂ, ਕਿਉਂਕਿ ਜਿਹੜਾ ਵਰਤ ਰਿਹਾ ਹੁੰਦਾ ਵਾ, ਜਿਹੜਾ ਉਸ ਰਾਹ ਲੰਘਿਆ ਹੁੰਦਾ ਵਾ, ਆਫਕੋਰਸ ਉਹਦੇ ਕੋਲ ਵਧੇਰੇ ਹੁੰਦੀਆਂ ਨੇ ਜਾਣਕਾਰੀਆਂ ਅਖਬਾਰਾਂ ਦੇ ਨਾਲੋਂ, ਅਤੇ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। ਧੰਨਵਾਦ ਤੁਹਾਡਾ ਜੀ। ਅਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਨੇ ਕਿ ਕਿਸੇ ਨੂੰ ਮੀਂਹ ਨਾਲ ਨਫ਼ਰਤ ਹੁੰਦੀ ਆ, ਕਿਸੇ ਨੂੰ ਮੀਂਹ ਨਾਲ ਪਿਆਰ ਹੁੰਦਾ, ਕਿਸੇ ਲਈ ਮੀਂਹ ਬਹਾਰ ਵਰਗਾ ਅਤੇ ਕਿਸੇ ਲਈ ਮੀਂਹ ਬੁਖਾਰ ਹੁੰਦਾ, ਕਿਸੇ ਲਈ ਮੀਂਹ ਗੈਰਾਂ ਵਰਗਾ ਅਤੇ ਕਿਸੇ ਲਈ ਮੀਂਹ ਯਾਰ ਵਰਗਾ, ਕਿਸੇ ਲਈ ਮੀਂਹ ਕਾਰਬਨ ਵਰਗਾ ਅਤੇ ਕਿਸੇ ਲਈ ਮੀਂਹ ਡਾਰਵਿਨ ਵਰਗਾ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅੱਜ ਘੁੰਮਣ ਸਾਹਿਬ ਨਹੀਂ ਆਏ ਅਤੇ ਅੱਜ ਸਿੱਧੂ ਸਾਹਿਬ ਨੇ ਉਹਨਾਂ ਦੀ ਕਮੀ ਪੂਰੀ ਕਰ ਦਿੱਤੀ, ਧੰਨਵਾਦ ਤੁਹਾਡਾ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਡਾਰਵਿਨ ਜਿੰਦਾਬਾਦ। ਥੈਂਕ ਯੂ, ਥੈਂਕ ਯੂ, ਅਤੇ ਬਹੁਤ ਮਿਹਰਬਾਨੀ। ਗੁਲਾਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਧੀਆ ਜਾਣਕਾਰੀ ਅਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਧੰਨਵਾਦ ਜੀ।
0: ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਸੋ ਇਹ ਸੀ ਕੁਛ ਇੱਕ ਜਾਣਕਾਰੀਆਂ ਬੱਤੀ ਵਾਲੀਆਂ ਕਾਰਾਂ ਦੇ ਬਾਰੇ, ਅਤੇ ਮੀਂਹ ਦੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰ ਹੀ ਚੁੱਕੇ ਹਾਂ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਬਚਿਆ, ਜੇ ਤੁਸੀਂ ਇਸ ਸਾਰੇ ਸੰਬੰਧ ਦੇ ਵਿੱਚ ਕੋਈ ਹੋਰ ਇਜ਼ਾਫਾ ਕਰਨਾ ਚਾਹੋ, ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੋ, ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ, ਤਾਂ ਉਹ ਤੁਸੀਂ ਹੁਣ ਕਰ ਸਕਦੇ ਹੋ।
1: ਅੱਛਾ, ਹਰ ਇੱਕ ਇਨਸਾਨ ਦੀ ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਵਰਕ ਤੋਂ ਲੈ ਕੇ ਕੁਛ ਨਾ ਕੁਛ, ਜੇ ਵਰਕ ਨਹੀਂ ਤਾਂ ਐਟਲੀਸਟ ਸਕੂਲ ਦੀ ਤਾਂ ਕੋਈ ਨਾ ਕੋਈ ਮੀਂਹ ਦੀ ਮੈਮਰੀ ਹੁੰਦੀ ਹੁੰਦੀ ਆ। ਹੁਣ ਮੈਨੂੰ ਲੱਗਦਾ ਹਰ ਇੱਕ ਇਨਸਾਨ ਨੇ ਸਕੂਲ ਟਾਈਮ 'ਤੇ ਮਤਲਬ ਪ੍ਰੇ ਕੀਤੀ ਹੁੰਦੀ ਹੈ ਸਵੇਰੇ ਸਵੇਰੇ, ਹਾਏ ਮੀਂਹ ਪੈ ਜਾ,
0: ਛੁੱਟੀ
1: ਮਾਰ ਲਈ ਹੈ। ਪਰ ਅੱਜ ਕੱਲ੍ਹ ਦੇ ਬੱਚੇ ਦੇਖੋ, ਇਹਨਾਂ ਨੂੰ ਲੱਗਦਾ ਨਹੀਂ ਜਾਣਾ ਹੀ ਜਾਣਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਘਰੇ ਬੋਰ ਹੁਣ ਦੋ, ਅੱਜ ਸਕੂਲ ਖੁੱਲ੍ਹਣੇ ਸੀਗੇ ਕਿ ਹਾਂ ਨਹੀਂ ਮੈਂ ਤਾਂ ਜਾਣਾ ਹੀ ਜਾਣਾ, ਸਗੋਂ ਮੌਸਮ ਵਧੀਆ ਸੀਗਾ। ਪਰ ਇਹ ਹੈਗਾ ਮੀਂਹ ਕਰਕੇ ਉਹਨਾਂ ਦੀ ਇਸ 'ਚ ਵੀ ਲਾਈਫ 'ਚ ਵੀ ਫਰਕ ਪੈਂਦਾ। ਹੁਣ ਜਿਵੇਂ ਅੱਜ ਸਵੇਰੇ ਹੀ ਮੇਰੀ ਬੇਟੀ, ਮੈਂ ਉਹਦੀ ਗੁੱਤ ਕਰਦੀ ਸੀ ਕਿਤੇ, ਕਹਿੰਦੀ ਆ ਕਿ ਇੱਕ ਵਾਰੀ ਮੰਮਾ ਮੀਂਹ ਪੈ ਰਿਹਾ ਸੀਗਾ, ਅਤੇ ਮੈਂ ਮੇਰੀ ਉਸ ਦਿਨ ਡਿਊਟੀ ਸੀਗੀ ਕਿ ਸਾਰੇ ਜਿੰਨੇ ਵੀ ਲੰਚ ਔਡਰ ਹੈ ਮੈਨੂੰ ਲੈ ਕੇ ਆਉਣੇ ਕਲਾਸ ਦੇ ਵਿੱਚ, ਕਹਿੰਦੀ ਮੈਂ ਪੂਰੀ ਭੇਜ ਗਈ। ਇਟ ਵਾਸ ਸੋ ਹਾਰਡ, ਮਤਲਬ ਹਰ ਇੱਕ ਇਨਸਾਨ ਦੀ ਲਾਈਫ 'ਚ ਹੈ ਨਾ, ਮਤਲਬ ਕਹਿੰਦੀ ਥੋੜ੍ਹਾ ਜਿਹਾ, ਮੈਂ ਕਹਿੰਦੀ ਟੀਚਰ ਨੇ ਤੈਨੂੰ ਛੱਤਰੀ ਛੁੱਤਰੀ ਹੁੰਦੀ, ਕਹਿੰਦੀ ਮੈਂ ਇੰਨੀ ਮਤਲਬ ਕਾਲੀ 'ਚ ਸੀ ਨਾ ਕਿ ਮਤਲਬ ਮੇਰੀ ਡਿਊਟੀ ਹੈ, ਐਕਸਾਈਟਿਡ ਸੀਗੀ, ਅਤੇ ਮੈਂ ਕਿਹਾ ਬਾਕੀ ਵੀ ਭੇਜ ਰਹੇ, ਮੈਂ ਵੀ ਭੇਜ ਜਾਂਦੀ ਹਾਂ। ਕਹਿੰਦੀ ਫਿਰ ਰਿਅਲਾਈਜ਼ ਹੋਇਆ ਮੇਰੇ ਇੰਨੇ ਲੰਬੇ ਵਾਲ, ਅਤੇ ਕਹਿੰਦੀ ਮੈਨੂੰ ਬੜਾ ਅਨਕੰਫਰਟੇਬਲ ਫੀਲ ਹੋਇਆ ਸੀਗਾ।
0: ਹਰ ਇੱਕ ਨੂੰ ਵੇਖ ਲਓ ਛੋਟੇ ਤੋਂ ਲੈ ਕੇ,
1: ਹਾਂ ਮੈਂ ਕਿੰਨੀ ਉਹੀ ਨਾ
0: ਵੱਡੇ ਨੂੰ, ਮੀਂਹ 'ਚ ਤਾਂ ਕੁੱਤੇ ਵੀ ਭੇਜ ਜਾਂਦੇ ਹੋਣੇ,
1: ਭੇਜਣ ਦਾ ਤਾਂ ਪਤਾ ਨੀ ਹੋਇਆ, ਮੈਂ ਛਿੜਕਦੇ ਆਪਣੇ ਆਪ ਨੂੰ ਵਾਲ ਖੜੇ ਹੋ ਜਾਂਦੇ।
0: ਤੁਹਾਡੇ ਨਾਲ ਹੋਇਆ ਕਦੇ ਐਕਸਪੀਰੀਅੰਸ, ਕਦੀ ਭੇਜਾ ਕੁੱਤਾ ਤੁਹਾਡੇ ਲਾਗੇ ਆ ਕੇ ਵਿਜ਼ਿਟ ਕਰਤਾ ਹੋਵੇ ਉਹਨੇ?
1: ਨਹੀਂ, ਐਵੇਂ ਤਾਂ ਨਹੀਂ ਹੋਇਆ, ਸ਼ੁਕਰ ਹੈ।
0: ਪਿੰਡਾਂ ਵਾਲਿਆਂ ਨਾਲ ਤਾਂ ਅਕਸਰ ਹੀ ਹੋਇਆ ਹੁੰਦਾ,
1: ਮੇਰੇ ਵਰਗੇ ਤਾਂ ਵੀ ਨੀਚਾ ਮਾਰ ਮਾਰ ਕੇ,
0: ਉਹ ਵੀ ਜੇ ਜੱਤ ਵਾਲਾ ਹੋਵੇ, ਓਹੋ ਹੋ ਹੋ ਹੋ ਹੋ, ਵੀ ਜੇ ਨਵਾਇਆ
1: ਨਾ
0: ਹੋਵੇ ਕਿੰਨੇ ਜਨਾਂ ਤੋਂ, ਆਪ ਕਰਕੇ ਫਰੈਸ਼ ਹੋ ਜਾਂਦਾ, ਪਰ ਦੂਜੇ ਨੂੰ ਵੀ ਨਾ ਕਰ ਦਿੰਦਾ।
1: ਜਿਵੇਂ ਕਿ ਇੱਕ ਵਾਰ ਮੈਂ ਪਹਿਲਾਂ ਸੈਟਰਡੇ ਵਾਲੇ ਸ਼ੋਅ 'ਚ ਦੱਸਿਆ ਸੀਗਾ ਕਿ ਇੱਕ ਵਾਰੀ ਲੋਕਲ ਟ੍ਰੇਨ 'ਚ ਅਸੀਂ ਸੀਗੇ, ਅਤੇ ਇੱਕ ਮੱਛੀ ਵਾਲੀ ਚੜੀ ਹੋਈ ਸੀਗੀ ਸਿਰ 'ਤੇ, ਉਹਨੇ ਪੂਰੀ ਮੱਛੀ ਲਈ ਰੱਖੀ ਹੋਈ, ਅਤੇ ਉਹਦਾ ਮੱਛੀ ਦਾ ਟੋਕਰਾ ਐਵੇਂ ਭੀੜ ਦੇ ਵਿੱਚ, ਪੂਰੀ ਇੱਕ ਕੁੜੀ ਬੜੀ ਸੋਹਣੀ ਤਿਆਰ ਹੋ ਕੇ, ਮਤਲਬ ਮੈਨੂੰ ਲੱਗਦਾ ਸ਼ਾਇਦ ਇੰਟਰਵਿਊ ਵਾਸਤੇ ਜਾ ਰਹੀ ਸੀ ਜਾਂ ਕੋਈ ਮੀਟਿੰਗ ਸੀਗੀ, ਬੜੀ ਸੋਹਣੀ ਉਹਨੇ ਮਤਲਬ ਫੋਰਮਲ ਪਾਏ ਹੋਏ, ਉਹਦੇ ਹੱਥ 'ਚ ਫਾਈਲ, ਪੂਰਾ ਉਹਦਾ ਟੋਕਰਾ ਮੱਛੀਆਂ ਸਮੇਤ ਉਹਦੇ 'ਤੇ ਮਤਲਬ ਉਹ ਪੈ ਗਿਆ। ਮਤਲਬ ਉਹ ਸੀਨ ਮੈਨੂੰ ਯਾਦ ਕਰਕੇ, ਮਤਲਬ ਉਹਦੇ 'ਤੇ ਤਰਸ ਵੀ ਆਈ ਜਾਏ ਵਿਚਾਰੀ 'ਤੇ, ਮਤਲਬ ਉਹਦੀ ਸ਼ਕਲ ਵੇਖਣ ਵਾਲੀ ਸੀਗੀ ਕਿ ਕਿਉਂਕਿ ਓਬਵੀਅਸਲੀ ਇੱਕ ਤੇ ਸਮੈਲ ਪਲੱਸ ਤੁਸੀਂ ਕਿੰਨੇ ਇੰਪੋਰਟੈਂਟ ਡੇ ਲਈ ਰੈਡੀ ਹੋਏ ਹੋ ਨਾ, ਟਿੱਕਾ ਵੀ ਲਾਇਆ ਹੋਇਆ ਸਿਰ ਤੇ, ਕੀ ਪਤਾ ਤੁਹਾਡਾ ਇੰਟਰਵਿਊ ਹੋਇਆ ਨਾ ਕੁਛ ਵੀ, ਤੇ ਉਹ ਮੱਛੀ ਵਾਲੇ ਨੇ ਪੂਰਾ ਮਤਲਬ ਬੜਾ ਉਹ ਸੀਨ ਖਤਰਨਾਕ. ਫਿਰ ਉਹ ਕਾਫੀ ਟਾਈਮ ਬਾਅਦ ਰਹਿੰਦੇ ਰਹਿੰਦੇ ਇਹ ਵੀ ਫਿਰ ਉੱਥੇ ਰੂਲ ਬਣ ਗਿਆ ਸੀਗਾ ਕਿ ਲਗੇਜ ਵਾਲੇ ਚ ਚੜੋ ਤੁਸੀਂ ਜੇ ਤੁਸੀਂ ਇਸ ਤਰੀਕੇ ਦਾ ਕੋਈ ਸਮਾਨ ਤੁਹਾਡੇ ਕੋਲ ਹੈ.
0: ਹਾਂ,
1: ਮੱਛੀ ਵਾਲੇ ਜਾਂ ਬਹੁਤ ਸਾਰੀ ਚੀਜ਼ਾਂ ਹੋਰ ਵੀ ਲੈ ਕੇ ਲੋਕੀ ਚੜਦੇ ਕਿ ਤੁਸੀਂ ਲਗੇਜ ਵਾਲੀ ਬੋਗੀ ਚ ਚੜੋ, ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ.
0: ਮੱਛੀ ਤਾਂ ਉੱਥੇ ਆਮ ਲੋਕਾਂ ਨੂੰ ਇਤਰਾਜ਼ ਨਹੀਂ ਹੋਣਾ ਕਿਉਂਕਿ ਮੱਛੀ ਤੇ ਆਮ ਹੀ ਚੱਲਦੀ ਹੈ ਨਾ.
1: ਹਾਂ, ਵੇਚਦੇ ਉਹ ਖਰੀਦਦੇ ਲੋਕੀ ਵਿੱਚ. ਹਾਂ, ਮਤਲਬ ਸੁੱਕੀ ਵਾਲੀ ਤੇ ਵਿਕਦੀ ਆ, ਇੱਕ ਡਰਾਈ ਮੱਛੀ ਵੀ ਹੁੰਦੀ ਹੈ, ਛੋਟੀ ਛੋਟੀ ਜਿਹੀ ਹੁੰਦੀ ਹੈ.
0: ਚਿੰਗਾ ਮੱਛੀ?
1: ਨਹੀਂ, ਚਿੰਗਾ ਨਹੀਂ, ਉਹ ਅਲੱਗ ਹੀ ਪ੍ਰਜਾਤੀ ਹੈ.
0: ਜਿਹੜੀ ਛੋਟੀ ਉਹਨੂੰ ਚਿੰਗੇ ਕਹਿ ਦਿੰਦੇ ਨਾ, ਜਿਹੜੀ ਬਹੁਤ ਛੋਟੀ ਹੈ ਮੰਨ ਲਓ. ਹਾਂ, ਜਿੱਦਾਂ ਮੰਨ ਲਓ ਪ੍ਰੌਨਸ ਨੇ, ਉਹਨੂੰ ਵੀ ਚਿੰਗੇ ਕਹਿ ਦਿੰਦੇ. ਮੇਰੇ ਗੱਲਾਂ ਤੇ ਉਹੀ ਆ ਵੀ ਜਿਹੜਾ ਬਹੁਤ ਛੋਟਾ ਆਕਾਰ.
1: ਹਾਂ,
0: ਉਹੀ ਪੂੰਗ
1: ਮਹਾਰਾਸ਼ਟਰੀਅਨ ਲੋਕ ਜਿਹੜੇ ਨਾਨ ਵੇਜ ਖਾਂਦੇ, ਤੇ ਉਹ ਕਹਿੰਦੀ ਸੇਮ ਜਿਵੇਂ ਤੁਸੀਂ ਆਲੂ ਦੀ ਸਬਜ਼ੀ ਬਣਾਉਂਦੇ ਹੋ ਨਾ, ਜੀਰਾ ਆਲੂ ਉਹਦੇ ਵਰਗੀ ਲੱਗਦੀ
0: ਹੈ,
1: ਨਿੱਕੇ ਨਿੱਕੇ ਜੇ.
0: ਸਮੈਲ ਕਾਫੀ ਸਟਰੋਂਗ ਹੁੰਦੀ
1: ਹੈ. ਹਾਂ, ਉਹਦੀ ਬੜੀ ਪੰਜਨ ਜੀ ਅਜੀਬ ਜੀ ਸਮੈਲ ਹੁੰਦੀ
0: ਹੈ. ਇੱਥੇ ਫ੍ਰੋਜ਼ਨ ਆਉਂਦੀ ਹੈ ਉਹ ਕਾਫੀ.
1: ਪਰ ਮੈਨੂੰ ਲੱਗਦਾ ਜਿਹੜੇ ਮਤਲਬ ਸੀ ਫੂਡ ਲਵਰ ਹੁੰਦੇ ਉਹਨਾਂ ਨੂੰ.
0: ਵੇਖੋ, ਆਪਣੇ ਆਪਣੇ ਨਾ ਏਰੀਏ ਦੀ ਹੁੰਦੀ ਆ. ਹੁਣ ਜਿਹੜਾ ਸਮੁੰਦਰ ਦਾ ਲਾਗਲਾ ਏਰੀਆ ਵਾ, ਹੁਣ ਸ਼ੁਰੂ ਤੋਂ ਲੈ ਕੇ ਤੇ ਉਹ ਚੀਜ਼ਾਂ ਉਹਨਾਂ ਨੇ ਵੇਖੀਆਂ. ਹਾਂ, ਉਹਨਾਂ ਨੂੰ ਨਹੀਂ ਉਹ ਚੀਜ਼, ਸਾਡੀ ਕੋਈ ਚੀਜ਼ ਜਿਹੜੀ ਆ ਉਹਨਾਂ ਨੂੰ ਉਪਰੀ ਲੱਗਦੀ ਹੋਊਗੀ.
1: ਇੱਕ ਵਾਰੀ ਮੇਰੀ ਇੱਕ ਫਰੈਂਡ ਮੈਨੂੰ ਲੈ ਗਈ, ਉਹ ਲੋਕਲੀ ਮਤਲਬ ਉੱਥੇ ਜਿੱਥੇ ਅਸੀਂ ਰਹਿੰਦੇ ਸੀ, ਨੇਬਰ ਵੀ ਸੀਗੀ ਮਤਲਬ ਥੋੜ੍ਹਾ, ਅਤੇ ਮਤਲਬ ਕੁਲੀਗ ਸੀਗੀ ਮੇਰੇ ਹਸਬੈਂਡ ਦੀ, ਅਤੇ ਉਹ ਕਹਿੰਦੀ ਕਿ ਚੱਲ ਅੱਜ ਕਰੈਬਸ ਖਰੀਦਣ ਜਾਣੇ, ਮੈਨੂੰ ਤਾਜ਼ੇ ਮੱਡ ਕਰੈਬਸ ਜਿਵੇਂ ਛੋਟੇ ਛੋਟੇ. ਅਤੇ ਕਹਿੰਦੀ, ਮੈਂ ਕਿਹਾ ਤੂੰ ਅਜੀਬ ਜਿਹੀ ਕਿਉਂ ਵੜ ਗਈ? ਕਹਿੰਦੀ, ਇਸ ਮਾਰਕੀਟ 'ਚ ਸੋਨਾ ਤਿਆਰ ਹੋ ਕੇ ਆ ਹੀ ਨਹੀਂ ਸਕਦੇ, ਨਹੀਂ ਤਾਂ ਨਾਲ ਲੁੱਟ ਲੈਣਾ.
0: ਅੱਛਾ,
1: ਪੁਰਾਣੇ ਜਿਹੇ ਕੱਪੜੇ ਪਾ ਕੇ, ਗੰਦੇ ਜਿਹੇ ਚੱਪਲ ਪਾ ਕੇ, ਕਿ ਉਹ ਮਾਰਕੀਟ ਇਸ ਤਰੀਕੇ ਦੀ ਆ. ਪਰ ਉਹ ਅਲੱਗ ਐਕਸਪੀਰੀਅੰਸ ਸੀਗਾ ਉਸ ਮਾਰਕੀਟ 'ਚ ਜਾਣਾ.
0: ਪਹਿਲਾਂ ਤਾਂ ਮੱਛੀ ਵਾਲੀ,
1: ਹਾਂ, ਉਹਨਾਂ ਕੋਲ ਪਤਾ ਨਹੀਂ ਕਿੰਨੀ ਤਰੀਕੇ ਦੀ ਵੈਰਾਇਟੀ, ਮਤਲਬ ਕੇਕੜੇ, ਮੱਛੀ, ਅਲੱਗ ਅਲੱਗ ਤਰੀਕੇ ਦੀ.
0: ਹਾਂ, ਪਰ ਉਹ ਸੀ ਫੂਡ ਹੀ ਹੋ
1: ਗਿਆ. ਹਾਂ, ਪਰ ਤਾਜ਼ਾ ਫਰੈਸ਼ ਉਸ ਟਾਈਮ.
0: ਹਾਂ, ਇੱਥੇ ਵੀ ਹਾਲਾਂਕਿ ਇੰਨੀਆਂ ਸਾਫ਼ ਸੁਥਰੇ ਜਿਹਾ ਇੱਥੇ ਹਿਸਾਬ ਤਾਬ ਜਿਹਾ ਬਣਾਇਆ ਹੁੰਦਾ, ਪਰ ਜਦੋਂ ਤੁਸੀਂ ਜਿਹੜਾ ਨਹੀਂ ਖਾਂਦਾ ਉਹ ਲਾਗੂ ਦੀ ਨਹੀਂ ਲੰਘ ਸਕਦਾ. ਸਪੈਸ਼ਲੀ ਕਈ ਦੁਕਾਨਾਂ ਤੋਂ ਜਿੱਦਾਂ ਤੁਸੀਂ ਵਿਕਟੋਰੀਆ ਮਾਰਕੀਟ ਜਾਂਦੇ ਹੋ, ਤੇ ਉੱਥੇ ਵੀ ਜਿਹੜਾ ਬੰਦਾ ਬਿਲਕੁਲ ਨਹੀਂ ਵੈਜੀਟੇਰੀਅਨ ਹੈ ਜਿਹੜਾ, ਉਹ ਕਹੂਗਾ ਮੈਂ ਪਰਲੇ ਪਾਸੇ ਹੁੰਦੀ ਹੋਣਾ.
1: ਇਵਨ ਚਾਈਨਾ ਟਾਊਨ ਦਾ ਵੀ ਇਹੀ ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਸਟਰੋਂਗ ਸਮੈਲ ਹੁੰਦੀ ਹੈ.
0: ਸਟਰੋਂਗ ਸਮੈਲ ਹੋ ਜਾਂਦੀ, ਕਾਫੀ ਸਟਰੋਂਗ ਹੁੰਦੀ ਹੈ, ਕਿਉਂਕਿ ਸਾਰਾ ਕੁਛ ਮਿਕਸ ਜਿਹਾ ਹੋ ਜਾਂਦਾ ਨਾ ਫਿਰ.
1: ਸਹੀ ਗੱਲ ਹੈ. ਤੁਹਾਡੀ ਨਹੀਂ ਕੋਈ ਐਕਸਪੀਰੀਅੰਸ, ਤੁਹਾਡਾ ਕੋਈ ਕੋਈ ਸਟੋਰੀ ਹੋ ਮੀਂਹ ਤੋਂ ਲੈ ਕੇ?
0: ਮੀਂਹ ਦੀ ਤੁਹਾਨੂੰ ਮੈਂ ਦੱਸਿਆ, ਮੇਰਾ ਜਿਹੜਾ ਰੀਸੈਂਟ ਮੈਨੂੰ ਯਾਦ ਹੈ, ਉਹ ਮੈਨੂੰ ਇਹਨਾਂ ਥਾਵਾਂ ਦਾ ਯਾਦ ਹੈ ਵੀ ਮੈਨੂੰ ਇੱਦਾਂ ਲੱਗਦਾ ਵੀ ਮੀਂਹ 'ਚ ਯਾਰ ਤੁਰੇ ਫਿਰਨਾ, ਇੱਕ ਵੱਡੇ ਹੋ ਕੇ ਨਿੱਕੇ ਹੁੰਦੇ ਤਾਂ ਚਲੋ ਕਰੀਦਾ ਹੀ ਆ, ਨਿੱਕੇ ਹੁੰਦੇ ਤਾਂ ਸਾਨੂੰ ਇਹ ਹੁੰਦਾ ਸੀ ਵੀ ਚਲੋ ਜਦੋਂ ਨਾ ਗਰਮੀ ਦੇ ਵਿੱਚ ਉਹ ਪਿੱਤ ਜੀ ਨਿਕਲ ਆਉਂਦੀ ਹੁੰਦੀ
1: ਤੇ
0: ਪਿੱਤ ਮਾਰਨ ਦੇ ਲਈ ਉਹ ਹੁੰਦਾ ਸੀ ਵੀ ਚਲੋ ਚਲੋ ਨਹਾਓ ਮੀਂਹ 'ਚ, ਤੇ ਉਹਨਾਂ ਠੀਕ ਵੀ ਹੋ ਜਾਂਦੇ ਹੁੰਦੇ ਸੀ, ਮੀਂਹ 'ਚ ਨਹਾਉਣਾ ਠੀਕ ਹੋ ਜਾਣਾ. ਪਰ ਉਸ ਤੋਂ ਬਾਅਦ ਜਿੱਦਾਂ ਹੌਲੀ ਹੌਲੀ ਬੰਦਾ ਵੱਡਾ ਹੁੰਦਾ ਨਾ, ਤੇ ਫਿਰ ਮੈਨੂੰ ਲੱਗਦਾ ਉਹ ਤਾਂ ਤੁਸੀਂ ਹੌਲੀ ਹੌਲੀ ਛੱਡ ਜਾਂਦੇ ਉਹ ਚੀਜ਼ਾਂ, ਤੁਹਾਨੂੰ ਲੱਗਦਾ ਨਹੀਂ ਹੈ ਨਾ ਕੱਪੜੇ ਗੰਦੇ ਹੋਣਗੇ, ਬਿਮਾਰ
1: ਹੋਵਾਂਗੇ.
0: ਆਈ ਥਿੰਕ ਆਪਾਂ ਕਹਿਣ ਨੂੰ ਆਪਾਂ ਕਹਿੰਦੇ ਵੀ ਲੋ ਸਿਆਣਾ ਹੋ ਗਿਆ ਹੈ ਨਾ, ਉਹ ਵੱਡਾ ਹੋ ਗਿਆ, ਪਰ ਬੜੀਆਂ ਚੀਜ਼ਾਂ ਜਿਹੜੀਆਂ ਉਹ ਅਣਜਾਣੇ ਦੇ ਵਿੱਚ ਹੀ ਹੋਈ ਜਾਣ ਤੇ ਬੜੀਆਂ ਵਧੀਆ. ਉਲਟਾ ਅਸੀਂ ਸਿਆਣੇ ਨਹੀਂ ਹੋਏ, ਅਸੀਂ ਸਾਰੇ ਆਲਾ ਦੁਆਲਾ ਸਿਆਣਾ ਕਰਨ ਨੂੰ ਫਿਰਦੇ ਹਾਂ. ਹੁਣ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਨਹਾਉਣ ਦਿੰਦੇ, ਕਿਉਂਕਿ ਅਸੀਂ ਆਪਣੇ ਬਚਪਨ ਦੇ ਵਿੱਚ ਅਸੀਂ ਤੇ ਨਹਾ ਲਿਆ ਮੀਂਹ 'ਚ, ਪਰ ਆਪਾਂ ਸ਼ਾਇਦ ਬਹੁਤੇ ਹੁਣ ਇੱਦਾਂ ਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦੇ ਮੀਂਹ 'ਚ. ਹਾਏ, ਬਿਮਾਰ ਹੋ ਜਾਣਾ
1: ਬੜਾ. ਆਪਾਂ ਹੈ ਨਾ ਇੱਕ ਸ਼ੈਲ ਜਿਹਾ ਬਣਾ ਕੇ ਰੱਖਦੇ ਹਾਂ ਕਿ ਹਾਂ ਇੱਕ ਸੇਫ.
0: ਹਾਂ, ਆਪਾਂ ਜੋ ਅਸੀਂ ਕਰ ਰਹੇ ਹਾਂ ਨਾ, ਆਪ ਅਸੀਂ ਉਹ ਕੁਛ ਹੀ ਬੱਚਿਆਂ ਕੋਲੋਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ. ਤੁਸੀਂ ਆਮ ਵੇਖੋਗੇ ਕਿ ਈਵਨ ਬੜੇ ਲੋਕਾਂ ਨੇ ਜਿੱਦਾਂ ਦੇ ਆਪਣੇ ਹੇਅਰ ਸਟਾਈਲ ਬਣਾਏ ਹੁੰਦੇ ਆ, ਉੱਦਾਂ ਦੇ ਬੱਚਿਆਂ ਦੇ ਬਣਾ ਦਿੰਦੇ ਆ, ਚਾਹੇ ਉਹ ਬੱਚੇ ਨੂੰ ਨਹੀਂ ਬਚਪਨ ਦੇ ਵਿੱਚ ਨਹੀਂ ਉਹ ਸੂਟ ਕਰ ਰਹੇ ਹੁੰਦੇ. ਕੁੜੀਆਂ ਦਾ ਵੀ ਇੱਦਾਂ ਹੀ ਆ, ਜੋ ਮਾਵਾਂ ਆਪ ਲਾਉਂਦੀਆਂ ਨੇ ਉਹ ਉਸੇ ਤਰ੍ਹਾਂ ਦੀ ਸੁਰਖੀ ਬਿੰਦੀ, ਉਸੇ ਤਰ੍ਹਾਂ ਦਾ ਆਪਣਾ ਗੱਲਾਂ 'ਤੇ ਮੇਕਅਪ, ਸਾਰਾ ਕੁਛ ਹੀ ਉਹ ਇੱਦਾਂ ਲੱਗਦਾ ਹੁੰਦਾ ਵੀ ਇੱਕ ਨਿੱਕੀ ਇੱਕ ਵੱਡੀ ਜਨਾਨੀ ਤੁਰੀ ਜਾਂਦੀ ਆ, ਇੱਕ ਨਾਲ ਨਿੱਕੀ ਜਨਾਨੀ ਤੁਰੀ ਜਾਂਦੀ ਆ, ਉਹ ਬਚਪਨਾ ਰਹਿ ਹੀ ਜਾਂਦਾ ਉਹਦੀ ਲੁਕਸ ਵਿੱਚ. ਇਸੇ ਤਰ੍ਹਾਂ ਦੇ ਨਾਲ ਉਹ ਮੀਂਹ ਵਾਲਾ ਵੀ ਆ ਜਾਂ ਹੋਰ ਵੀ ਤੌਰ ਤਰੀਕੇ ਆ, ਅਸੀਂ ਸਾਰੇ ਦੇ ਸਾਰੇ ਆਪਣੇ ਹੀ ਥੋਪ ਦਿੰਦੇ ਹਾਂ, ਕਾਪੀ ਪੇਸਟ ਹੈ ਨਾ. ਅਤੇ ਉਹ ਮੈਨੂੰ ਲੱਗਦਾ ਸੀ ਵੀ ਆਪਾਂ ਨਾ ਹੁਣ ਨਹੀਂ ਉਹ ਚੀਜ਼ ਹੈ ਨਾ, ਮਤਲਬ ਸਰੀਰ ਨਹੀਂ ਸ਼ਾਇਦ ਜਾਂ ਫਿਰ ਮਨ ਨਹੀਂ ਸ਼ਾਇਦ ਜਾਂ ਪਤਾ ਨਹੀਂ ਕੀ, ਪਰ ਫਿਰ ਮੈਂ ਉੱਥੇ ਐਕਸਪੀਰੀਅੰਸ ਕੀਤਾ ਵੀ ਨਹੀਂ ਉਹ ਚੀਜ਼ਾਂ ਸ਼ਾਇਦ ਇਸ ਕਰਕੇ ਆ ਕਿਉਂਕਿ ਇੱਥੇ ਆਪਾਂ ਕੰਮਾਂ ਕਾਰਾਂ ਦੇ ਵਿੱਚ ਜਾਂ ਸਾਡੇ ਕੋਲ ਸਮਾਂ ਨਹੀਂ ਆ ਜਾਂ ਉੱਦਾਂ ਦਾ ਰਿਲੈਕਸ ਤੁਹਾਡਾ ਮੋਡ ਨਹੀਂ ਆ, ਅਤੇ ਜਾਂ ਫਿਰ ਮੌਸਮ ਇੱਦਾਂ ਦਾ ਵਾ
1: ਆਪਾਂ ਨੂੰ ਡਰ ਜ਼ਿਆਦਾ ਲੱਗਦਾ। ਹੁਣ ਪਿਛਲੇ ਦਿਨ ਜਿਹੜੀ 3 ਦਿਨ ਬਾਰਿਸ਼ ਸੀਗੀ ਅਤੇ ਹੁਣ ਕਿਤੇ ਵੀ ਨਹੀਂ ਲੈ ਕੇ ਗਏ, ਅਤੇ ਮੇਰੀ ਫਰੈਂਡ ਦਾ ਇੱਕ ਬੇਟਾ, ਮਤਲਬ ਮੇਰੀ ਫਰੈਂਡ ਦਾ ਬੇਟਾ ਵੀ ਸਾਡੇ ਘਰੇ ਹੀ ਸੀਗਾ 2 ਦਿਨ, ਅਤੇ ਹੁਣ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿਤੇ ਲੈ ਕੇ ਜਾਵਾਂਗੀ। ਹੁਣ ਮੀਂਹ ਇੰਨੀ ਤੇਜ਼, ਅਗੇਨ ਵਿਜੀਬਿਲਿਟੀ, ਮੈਨੂੰ ਡਰ ਲੱਗਦਾ ਮੀਂਹ 'ਚ ਗੱਡੀ 'ਚ, ਮੈਂ ਕਿਹਾ ਚਲੋ ਮੀਂਹ 'ਚ ਨਹਾਉਂਦੇ ਹਾਂ, ਅਤੇ ਮੈਨੂੰ ਇਹ ਸੀਗਾ ਕਿ ਇਹਨਾਂ ਨੂੰ ਲੱਗ ਲੁੱਗ ਨਾ ਜਾਏ ਹੁਣ, ਪਰ ਅਸੀਂ ਗਏ, ਇੱਕ ਵਾਰ ਨੂੰ ਤਾਂ ਲੱਗਿਆ ਕਿ ਹਾਂ ਸਾਹ ਰੁਕ ਗਿਆ, ਪਰ ਇੰਨਾ ਇੰਜੋਏ ਕੀਤਾ ਬੱਚਿਆਂ ਨੇ ਜਿਸਦੀ ਕੋਈ ਗੱਲ ਨਹੀਂ, ਮਤਲਬ ਮਜ਼ਾ ਆ ਗਿਆ ਉਹਨਾਂ ਨੂੰ ਵੇਖ ਕੇ ਵੀ। ਕਈ ਵਾਰੀ ਮੈਨੂੰ ਲੱਗਦਾ ਜਿਵੇਂ ਤੁਸੀਂ ਪਿਛਲੇ ਦਿਨੋਂ ਮੈਨੂੰ ਇਹ ਕਹਿੰਦੇ ਸੀਗੇ ਕਿ ਤੁਸੀਂ ਨੰਗੇ ਪੈਰੀ ਤੁਰਨ ਦਿਆ ਕਰੋ ਆਪਣੇ ਬੱਚਿਆਂ ਨੂੰ, ਉਹਦੇ ਨਾਲ ਵੀ ਇਮਿਊਨਿਟੀ, ਮੈਨੂੰ ਲੱਗਦਾ ਹਰ ਇੱਕ ਚੀਜ਼ ਦਾ ਉਹਨਾਂ ਨੂੰ ਵੀ ਐਕਸਪੀਰੀਅੰਸ ਕਰਾਉਣਾ ਚਾਹੀਦਾ ਹੈ ਨਾ, ਕਿ ਇਹ
0: ਛੱਡ ਦਿਓ,
1: ਹਾਂ
0: ਕਰਨ ਦਿਓ, ਕਿਉਂਕਿ ਹੌਲੀ ਹੌਲੀ ਫਿਰ ਉਹਨਾਂ ਨੂੰ ਇਹ ਲੱਗਣਾ ਵੀ ਆਹ ਚੀਜ਼ ਤਾਂ ਹੁੰਦੀ ਨਹੀਂ ਹੈ ਦੁਨੀਆਂ 'ਤੇ ਨਾ। ਜਿੱਦਾਂ ਹੁਣ ਜੇ ਮੈਂ ਆਪਣੇ ਹੁਣ ਮੀਂਹ ਦਾ ਤੁਸੀਂ ਐਕਸਪੀਰੀਅੰਸ ਪੁੱਛਿਆ, ਅਤੇ ਜੇ ਆਪਾਂ ਪਿੰਡ ਵੱਲ ਨੂੰ ਚੱਲੀਏ ਤਾਂ ਪਿੰਡ 'ਚ ਤਾਂ ਇਹ ਹੁੰਦਾ ਸੀ ਵੀ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਜਿਹੜੇ ਖਾਦ ਵਾਲੇ, ਤੁਹਾਨੂੰ ਪਤਾ ਕਿ ਨਹੀਂ, ਪਰ ਜਿਹੜੇ ਖਾਦ ਵਾਲੇ ਬੋਰੇ ਹੁੰਦੇ ਸੀ ਉਹਨਾਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਉਹ ਛਤਰੀ ਜਿਹੀ ਕੁੱਪ ਜਿਹਾ ਬਣਾ ਲਈਦਾ ਇਹ, ਅਤੇ ਉਹ ਸਿਰ 'ਤੇ ਲੈ ਕੇ, ਅਤੇ ਮੀਂਹ ਕਿਉਂਕਿ ਕੱਚੇ ਰਾਹ ਹੁੰਦੇ ਸੀ, ਹੁਣ ਤਾਂ ਚਲੋ ਸੜਕਾਂ ਬਣ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਬਣ ਗਈਆਂ ਨੇ, ਅਤੇ ਉਦੋਂ ਕੱਚੇ ਹੁੰਦੇ ਸੀ ਰਾਹ, ਅਤੇ ਮੀਂਹ ਦੇ ਵਿੱਚ ਇਹ ਹੁੰਦਾ ਸੀ ਵੀ ਤੁਸੀਂ ਜਿਹੜੇ ਹੁਣ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਦਾ ਸ਼ਾਇਦ ਨਹੀਂ ਹੋਊਗਾ ਇੱਦਾਂ ਦਾ ਰੂਟੀਨ, ਪਰ ਸਾਰੇ ਅਸੀਂ ਜਿੱਦਾਂ ਥੋੜ੍ਹਾ ਜਿਹਾ ਹਟਵੇਂ ਹਾਂ ਪਿੰਡ ਤੋਂ ਅਤੇ ਕੱਚਾ ਰਾਹ, ਅਤੇ ਸਾਡਾ ਮੀਂਹ ਦੇ ਵਿੱਚ ਇਹ ਹੁੰਦਾ ਸੀ ਰੂਟੀਨ ਵੀ ਜਦੋਂ ਥੋੜ੍ਹਾ ਜਿਹਾ ਸੈਟਲ ਹੁੰਦਾ ਮੀਂਹ ਅਤੇ ਫਿਰ ਕਈ ਫੜ ਕੇ ਅਤੇ ਜਾਣਾ ਅਤੇ ਉਹ ਪਾਣੀ ਕੱਢਣਾ, ਮਤਲਬ ਮੰਨ ਲਓ ਜੇ ਰਾਹ ਦੇ ਵਿੱਚ ਕਾਏ ਟੋਏ 'ਚ ਭਰ ਗਿਆ ਤਾਂ ਥੋੜ੍ਹਾ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਰਾਹ ਬਣਾਉਣਾ ਵੀ ਉਹ ਪਾਣੀ ਨਿਕਲ ਜੇ ਅਤੇ ਛੇਤੀ ਸੁੱਕ ਜੇ ਰਾਹ, ਇਹ ਪੱਕੀ ਜਿਹੀ ਰੂਟੀਨ ਹੁੰਦੀ ਸੀ ਵੀ ਇਹ ਤੁਸੀਂ ਕਰਨਾ, ਕਿਉਂਕਿ ਰਾਹ ਦੇ ਮਾਮਲੇ ਦੇ ਵਿੱਚ ਭਾਪਾ ਜੀ ਦਾ ਕਾਫੀ ਹੁੰਦਾ ਸੀ ਵੀ ਕੋਈ ਨਹੀਂ, ਕਿਉਂਕਿ ਇੱਕ ਸਟੇਜ 'ਤੇ ਜਾ ਕੇ ਨਾ ਫਿਰ ਇਹ ਹੋ ਗਿਆ ਸੀ ਵੀ ਆਪਾਂ ਜਿੱਦਾਂ ਕਿਸੇ ਵੇਲੇ ਢੀਠ ਜੇ ਵੀ ਹੋ ਜਾਂਦਾ ਸੀ, ਪਰ ਫਿਰ ਆਪਾਂ ਇਹ ਰਿਲਾਈਜ਼ ਕੀਤਾ ਕਿ ਜਦੋਂ ਆਪਣੇ ਆਪ 'ਚ ਹੁੰਦੀ ਨਾ ਫੀਲਿੰਗ ਵੀ ਉਹਨਾਂ ਨੇ ਕਹਿਣਾ ਨਹੀਂ, ਉਹਨਾਂ ਕੰਮ ਤੋਂ ਥੱਕੇ ਟੁੱਟੇ ਵਏ ਤਾਂ ਉਹਨਾਂ ਨੇ ਆਪ ਚੱਲ ਜਾਣਾ, ਅਤੇ ਫਿਰ ਉਹ ਫੀਲ ਹੋਣ ਲੱਗ ਪਿਆ ਕਿ ਨਹੀਂ ਇਹ ਤੋਂ ਚੰਗਾ ਵੀ ਅਸੀਂ ਪਹਿਲਾਂ ਹੀ ਕਰ ਦਿਆ ਕਰੀਏ, ਉਹ ਮੈਨੂੰ ਯਾਦ ਹੈ ਕਿ ਇੱਕ ਮੀਂਹ ਦੇ ਨਾਲ ਪੱਕੀ ਉਹ ਰੂਟੀਨ ਜੁੜੀ ਹੁੰਦੀ ਸੀ ਵੀ ਆਪਾਂ ਆਪਣਾ ਪਿਆ ਜਿਹੜਾ ਵਾ ਉਹ ਵਿਹਲਾ ਕਰਨਾ, ਉਹਦੇ ਜਦੋਂ ਮੁੜ ਕੇ ਥੋੜ੍ਹੀ ਜਿਹੀ ਮੀਂਹ ਸੈਟਲ ਹੋਣਾ, ਖਾਸ ਤੌਰ ਦੇ ਉੱਤੇ ਜਦੋਂ ਮੌਨਸੂਨ ਦੇ ਵਿੱਚ ਬਾਅਦ 'ਚ ਜਾਂ ਸਾਉਣ ਦੇ ਮਹੀਨੇ 'ਚ ਲਗਾਤਾਰ ਮੀਂਹ ਪੈਂਦੇ, ਅਤੇ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਠੰਡ ਠੰਡੋਲਾ ਜਿਹਾ ਹੋਣਾ ਅਤੇ ਫਿਰ ਮਿੱਟੀ ਥੱਲਿਓਂ ਪੁੱਟ ਪੁੱਟ ਕੇ ਅਤੇ ਉਹ ਟੋਏ ਜਿਹੜੇ ਉਹ ਪੂਰਨੇ ਤਾਂ ਕਿ ਉਹ ਮੇਨਟੇਨ ਰਹੇ।
1: ਸਰਕਾਰਾਂ ਦੇ ਤਾਂ ਮੈਨੂੰ ਲੱਗਦਾ ਕਈ ਚੀਜ਼ਾਂ ਦੇ ਵਿੱਚ ਆਮ ਆਪਣੇ ਮਤਲਬ ਮਹੱਲੇ ਦੇ ਲੋਕ ਜਾਂ ਆਪਣੇ ਆਪ ਹੀ ਉਹਦੇ ਇਲਾਜ ਕਰ ਲੈਂਦੇ ਸੀ, ਇਹਨਾਂ ਦਾ ਮੂੰਹ ਕੌਣ ਵੇਖੇ,
0: ਇੰਨੀ ਬਰੀਕੀ ਜਾਂ ਇੰਨੇ ਥੱਲੜੇ ਲੈਵਲ ਤੇ ਜਾ ਕੇ ਸਰਕਾਰਾਂ ਨਹੀਂ ਕਰ ਸਕਦੀਆਂ, ਪੰਚਾਇਤਾਂ ਨੂੰ ਕਹਿ ਸਕਦੇ ਆਪਾਂ ਵੀ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਇੱਦਾਂ ਦੇ, ਪਰ ਫਿਰ ਵੀ ਜੇ ਮੰਨ ਲਓ ਇਹਦੇ ਨਾਲ ਨਾ ਇੱਕ ਸੈਟੀਸਫੈਕਸ਼ਨ ਜੀ ਵੀ ਆ
1: ਕਿ ਖੋਜਾ ਸੀ ਕਰ ਰਿਹਾ,
0: ਹਾਂ ਤੁਸੀਂ ਆਪਣੇ ਆਪ ਦੇ ਲਈ ਕਰ ਰਹੇ ਹੋ, ਮੈਂ ਵੇਖਦਾ ਮੁੜ ਕੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਕਿਉਂ ਬਾਕੀ ਵੀ ਤਾਂ ਸਾਰੇ ਲੰਘਦੇ ਆ, ਪਰ ਉਹ ਚੀਜ਼ਾਂ ਨਾ ਜੈਸੀ ਬੜੀਆਂ ਰਜਿਸਟਰ ਹੋ ਚੁੱਕੀਆਂ ਹੁੰਦੀਆਂ ਹਰ ਇੱਕ ਦੇ ਮਨ ਦੇ ਵਿੱਚ, ਅਤੇ ਬਾਅਦ 'ਚ ਮੈਂ ਰਿਲਾਈਜ਼ ਕੀਤਾ ਜਾਂ ਹੁਣ ਮੈਂ ਰਿਲਾਈਜ਼ ਕਰਦਾ ਜਾਂ ਉਦੋਂ ਵੀ ਬਹੁਤ ਸਮਾਂ ਬਾਅਦ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਕਈ ਲੋਕਾਂ ਨੇ ਉਹ ਗੱਲਾਂ ਮੈਨਸ਼ਨ ਕੀਤੀਆਂ ਵੀ ਭਾਵੇਂ ਸਾਰਿਆਂ ਨੇ ਲੰਘਣਾ ਹੁੰਦਾ ਸੀ ਪਰ ਹੀ ਇਜ਼ ਦਾ ਵਨ ਵੀ
1: ਵੈਲਿਊ ਮਿਲ ਗਈ ਹੈ ਨਾ, ਹਰ ਕੋਈ ਮਤਲਬ ਉਹ ਭਾਵੇਂ ਅੰਕਲ ਨੂੰ ਇੱਦਾਂ ਲੱਗਦਾ ਹੋਇਆ ਕਿ ਹਾਂ ਚੱਲ, ਪਰ ਉਹਨਾਂ ਨੂੰ ਜਿਹੜੀ ਸੈਟਿਸਫੈਕਸ਼ਨ ਮਿਲਦੀ ਸੀ ਹੁਣ ਬਾਅਦ ਚੋਂ ਜਦੋਂ ਸਾਰਿਆਂ ਨੇ ਗੱਲਾਂ ਕੀਤੀ ਤੁਹਾਨੂੰ ਵੀ ਲੱਗਿਆ ਹਾਂ ਮੁੱਲ ਪੈ ਗਿਆ ਹਨਾ, ਇੱਕ ਰਿਲੈਕਸ
0: ਬੜਾ ਚਿਰ ਅਸੀਂ ਵੀ ਕਹਿੰਦੇ ਰਹੇ ਜਾਂ ਅਸੀਂ ਸੋਚਦਾ ਰਹੇ ਘਰ 'ਚ ਵੀ ਕੀ ਲੋੜ ਹੈ ਸਾਰਿਆਂ ਨੇ ਲੰਘਣਾ ਵਾ, ਜਿੱਥੇ ਉਹ ਲੰਘੀ ਜਾਂਦੇ ਅਸੀਂ ਵੀ ਲੰਘੀ ਜਾਂਦੀ, ਪਰ ਫਿਰ ਹੁਣ ਉਹ ਚੀਜ਼ ਮੈਂ ਰਿਲਾਈਜ਼ ਕਰਦਾ ਕਿ ਨਹੀਂ ਤੁਸੀਂ ਕੁਛ ਵੀ ਕਰਦੇ ਹੋ ਉਹ ਤੁਹਾਡਾ ਐਵੇਂ ਨਹੀਂ ਜਾਂਦਾ, ਹਾਂ ਐਵੇਂ ਨਹੀਂ ਜਾਂਦਾ, ਖਾਸ ਤੌਰ ਦੇ ਉੱਤੇ ਜਿਹੜਾ ਉਹ ਕੰਮ 'ਤੇ ਬਿਲਕੁਲ ਵੀ ਤੁਹਾਡਾ ਜਾਈ ਨਹੀਂ ਜਾਂਦਾ ਜਿਹੜਾ ਤੁਸੀਂ ਕਿਸੇ ਦੇ ਲਈ ਕਰਦੇ ਹੋ, ਆਪਣੇ ਆਪ ਲਈ ਹਰ ਸਭ ਸਭ ਕੁਛ ਬੰਦਾ ਕਰ ਰਿਹਾ ਹੁੰਦਾ
1: ਆਪਣੇ
0: ਪਰਿਵਾਰ ਲਈ ਸਾਰੇ ਕਰ ਰਹੇ ਹੁੰਦੇ ਪਰ ਉਤੋਂ ਬਲੈਦਾ ਜੇਕਰ ਤੁਸੀਂ ਕੁਛ ਕਰ ਰਹੇ ਹੋ ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਤੁਹਾਨੂੰ ਕਿਤੇ ਨਾ ਕਿਤੇ ਪਰ ਉਹਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਆਸ ਦੇ ਨਾਲ ਪ੍ਰੋਬਲਮ ਇਹ ਹੁੰਦੀ ਆ ਵੀ ਉਹ ਫਿਰ ਤੁਸੀਂ ਨਾਲ ਦੀ ਨਾਲ ਰਿਜ਼ਲਟ ਭਾਲ ਦਿਓ ਉਹ ਨਹੀਂ ਆ ਸਕਦਾ ਨਾਲ ਦੀ ਨਾਲ ਇਹਦਾ ਕੋਈ ਰਿਜ਼ਲਟ ਨਹੀਂ ਆ ਇਹ ਤੇ ਜਿਹਦੇ ਜੋ ਮਨ ਦੇ ਵਿੱਚ ਰਜਿਸਟਰਡ ਆ ਉਹ ਚੱਲੀ ਜਾਣਾ ਤੇ ਬਸ ਉਹ ਇਹੋ ਹੀ ਸ਼ਾਇਦ ਇਹੋ ਹੀ ਆ ਸ਼ਾਇਦ ਤੇ ਧੰਨਵਾਦ ਤੁਹਾਡਾ ਤੇ ਕਹਿੰਦੇ ਨੇ ਕਿ ਸਾਡੇ ਘਰੇ ਤਾਂ ਕਹਿੰਦੇ ਕਿ ਬੱਚੇ ਮੀਂਹ ਦੇ ਵਿੱਚ ਨਹਾਉਂਦੇ ਨੇ ਬਲਜੀਤ ਜੀ ਕਹਿੰਦੇ ਨੇ ਤੇ ਕਹਿੰਦੇ ਕਿ ਬਹੁਤ ਖੁਸ਼ ਹੁੰਦੇ ਨੇ ਨਿੱਕੀ ਤਾਂ ਕਹਿੰਦੇ ਕਿ ਹੁਣ ਵੀ ਭਾਂਡੇ ਧੋਣ ਡਈ ਜੇ ਮੇਰੇ ਨਾਲ ਤੇ ਪਾਣੀ ਦੇ ਵਿੱਚ ਖੇਡਣਾ ਹਰ ਬੱਚੇ ਨੂੰ ਪਸੰਦ ਹੁੰਦਾ ਤੇ ਮਾਨਣ ਦੇ ਉਹਨਾਂ ਨੂੰ ਬਚਪਨ ਦੀ ਮਸਤੀ ਜਮ੍ਹਾਂ ਹੋਏ ਪਾਣੀ ਦੇ ਵਿੱਚ ਪੈਰ ਮਾਰ ਕੇ ਲੰਘਣਾ ਵੀ ਚੰਗਾ ਲੱਗਦਾ ਜਵਾਕਾਂ ਨੂੰ ਹਾਂ ਮੈਂ ਇਹੀ ਗੱਲ ਕਰਨ ਲੱਗਾ ਹਾਂ ਬਲਜੀਤ ਜੀ ਹਾਲੇ ਵੀ ਮੈਂ ਵੇਖਿਆ ਵੀ ਹਾਂ ਆਪਾਂ ਹਾਲੇ ਕੱਲ੍ਹ ਪਰਸੋਂ ਹੀ ਮੈਂ ਵੇਖਿਆ ਕਿਸੇ ਨੂੰ ਇੱਕ ਬੱਚਾ ਜਾ ਕੇ ਤੇ ਉਹਨੂੰ ਉਹ ਪਾਣੀ ਦੇ ਵਿੱਚ ਛਾਲ ਮਾਰਦਾ ਸੀ ਫਿਰ ਉਹ ਜਿਹੜਾ ਬਹੁਤ ਇੱਕ ਸੂਟਿਡ ਬੂਟਿਡ ਜਿਹਾ ਸੀ ਨਾ ਉਹਨੂੰ ਵੀ ਉਹਨੂੰ ਅੱਖ ਬਚਾ ਕੇ ਤੇ ਉਹਨੂੰ ਬੱਚਿਆਂ ਨੂੰ ਕੀ ਪਤਾ ਬਹੁਤ ਬਹੁਤ ਛੋਟੇ ਛੋਟੇ ਬੱਚੇ ਸੀ ਤੇ ਉਹਨੂੰ ਵੀ ਨਾਲ ਲੈ ਕੇ ਗਿਆ ਪਰ ਉਹਦੀ ਮਾਂ ਦਾ ਧਿਆਨ ਪੈ ਗਿਆ ਉਹਨੇ ਮਤਲਬ ਉਹਨੂੰ ਮਾਰਨ ਨਹੀਂ ਦਿੱਤਾ ਹਾਲੇ ਵਿਚਾਰਾ ਨਾ ਉਹ ਹਾਲੇ ਉਹ ਸੋਚ ਵਿਚਾਰ ਜਿਹਾ ਕਰ ਹੀ ਰਿਹਾ ਸੀ ਵੀ ਮੈਂ ਵੀ ਇਹਦੇ ਵਾਂਗੂ ਕਰਾਂ ਪੈਰ ਜਿਹਾ ਪੁੱਟੇ ਫਿਰ ਪਿਛਾਂ ਕਰ ਲਏ ਫਿਰ ਪਿਛਾਂ ਉਹਨੇ ਚਿਰ ਨੂੰ ਉਹਦੀ ਮਾਂ ਨੇ ਵੇਖ ਲਿਆ ਮੈਂ ਯਾਰ ਕਿੱਡਾ ਕਿੰਨਾ ਮਜ਼ਾ ਆਉਣਾ ਸੀ ਨਾ ਇਹਨੂੰ ਇਹਦਾ ਮਜ਼ਾ ਹੀ ਮਾਰਤਾ ਇਹਦਾ ਪਰ ਉਹ ਇਹ ਆ ਵੀ ਸਾਡੀ ਗਲਤੀ ਹੈ ਵੀ ਆਪਾਂ ਨਾ ਕਿਸੇ ਵੇਲੇ ਇੰਨਾ ਕੁ ਜ਼ਿਆਦਾ ਬੱਚੇ ਨੂੰ ਤਿਆਰ ਕਰ ਦਿੰਦੇ ਹਾਂ ਫਿਰ ਨਾ ਉੱਥੇ ਜੀ ਕਰਦਾ ਵੀ ਹੁਣ ਹਾਏ ਕੱਪੜੇ ਨਾ ਲਿਬੜਨ ਉਹ ਵੀ ਚੀਜ਼ ਵਾਜਬ ਹੈ ਸੋ ਫਿਰ ਆਪਾਂ ਕਿਸੇ ਵੇਲੇ ਸ਼ਾਇਦ ਇਹ ਵੀ ਕਹਿ ਸਕਦੇ ਹਾਂ ਵੀ ਯਾਰ ਇੰਨਾ ਤਿਆਰ ਤਿਊਰ ਕਰਨਾ ਵੀ ਕੋਈ ਏਡੀ ਵਧੀਆ ਗੱਲ ਨਹੀਂ
1: ਹੈ ਜਦੋਂ ਆਪਾਂ ਚਾਈਲਡ ਕੇਅਰ ਦੇ ਵਿੱਚ ਵੀ ਅਸੀਂ ਇਹੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਓਵਰ ਐਕਸਪੈਂਸਿਵ ਕੱਪੜੇ ਆ ਤੁਹਾਨੂੰ ਇੱਦਾਂ ਲੱਗੇ ਕਿ ਗੰਦੇ ਹੋ ਜਾਣਗੇ ਕਿਉਂਕਿ ਰੋਟੀ ਖਾਂਦੇ ਬੱਚੇ ਆਪਣੇ ਆਪ ਖਾਂਦੇ ਕਈ ਵਾਰ ਸੈਂਡ ਪਿਟ 'ਚ ਖੇਡਦੇ ਕਿ ਉਹਨਾਂ ਨੂੰ ਇੰਜੋਏ ਕਰਨ ਦਿਉ ਤੁਸੀਂ ਰਿਲੈਕਸ ਕੱਪੜੇ ਬੇਸਿਕ ਕੱਪੜੇ ਪਵਾ ਕੇ ਭੇਜੋ ਤਾਂ ਕਿ ਉਹਨਾਂ ਦਾ ਦਿਨ ਮਤਲਬ ਉਹਨਾਂ ਨੂੰ ਹਰ ਇੱਕ ਚੀਜ਼ ਐਕਸਪਲੋਰ ਕਰਨ ਦਾ ਮੌਕਾ ਮਿਲੇ ਜਸਟ ਮਹਿੰਗੇ ਕੱਪੜੇ ਆ ਬਹੁਤ ਟਿਪ ਟੋਪ ਹੋ ਕੇ ਆਇਆ ਉਹਦੇ ਕਰਕੇ ਉਹਨਾਂ ਨੂੰ ਉਹ ਚੀਜ਼ ਨਾ ਮਿਸ ਕਰਨ ਉਹਦੀ
0: ਇਹ ਸਮੱਸਿਆ ਆਉਂਦੀ ਆ ਕਿਉਂਕਿ ਆਪਾਂ
1: ਅਕਸਰ ਆਉਂਦੀ ਆ
0: ਚਲੋ ਆਪਾਂ ਇਸ ਕਰਕੇ ਲਾ ਪਾ ਦਿੰਦੇ ਹਾਂ ਕਿਉਂਕਿ ਹੁਣ ਇਹ ਛੋਟੇ ਹੀ ਹੋ ਜਾਣੇ ਆ ਪਰ ਉਸ ਤੋਂ ਬਾਅਦ ਫਿਰ ਉਹ ਚੀਜ਼ ਸਾਡੇ ਨਾ ਜ਼ਰੂਰ ਮਨ 'ਚੋਂ ਸਾਨੂੰ ਕੱਢ ਦੇਣੀ ਚਾਹੀਦੀ ਆ ਵੀ ਹਾਏ ਗੰਦੇ ਹੋ ਜਾਣਗੇ ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਭਾਵੇਂ ਬਰਥਡੇ ਪਾਰਟੀਆਂ ਵੀ ਨੇ ਭਾਵੇਂ ਕੋਈ ਫੰਕਸ਼ਨ ਵੀ ਆ ਉੱਥੇ ਵੀ ਤਾਂ ਇਹੋ ਪ੍ਰੋਬਲਮ ਆਉਂਦੀ ਹੈ ਨਾ ਸੋ ਜਾਂ ਫਿਰ ਪਾ ਲਓ ਜਦੋਂ ਪਾਉਣੇ ਆ ਉਦੋਂ ਪਾ ਲਓ ਪਰ ਬਹੁਤੀ ਵਾਰੀ ਜੇ ਮੌਕਾ ਮਿਲਦਾ ਵਾ ਤਾਂ ਕਰ ਦਿਓ ਪਰ ਬਹੁਤੀ ਜਿਹੜੀ ਵੇਖਿਆ ਜਾਵੇ ਤੇ ਉਹੀ ਕੱਪੜੇ ਨੇ ਮੁੜ ਕੇ ਤੁਸੀਂ ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਨੂੰ ਹੁਣ ਛੋਟੇ ਹੋ ਗਏ ਤੁਹਾਨੂੰ ਸੁੱਟਣ ਲੱਗਿਆ ਵੀ ਤੁਹਾਡੇ ਮਨ ਨੂੰ ਕੁਛ ਹੁੰਦਾ ਵੀ ਹਾਏ ਹਨਾ ਵੀ ਆਹ ਉਹਨੇ ਸੁੱਟਣੇ ਪੈਣੇ ਆ ਉਹਨੂੰ ਚੰਗਾ ਵਾ ਵੀ ਉਹ ਹੰਢਾਇਆ ਲੈ ਜਾਣ ਤੇ ਚੱਲੀਏ ਫਿਰ ਆਪਾਂ ਇਜਾਜ਼ਤ ਲਈ
1: ਬਿਲਕੁਲ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਤੇ ਮੀਂਹ ਦੀ ਗੱਲਾਂ ਹੋਈਆਂ ਮੀਂਹ 'ਚ ਤੁਸੀਂ ਇੰਜੋਏ ਕੀਤਾ ਹੋਣਾ ਆਪਣੇ ਪਰਿਵਾਰ ਨਾਲ ਪਿਛਲੇ ਹਫ਼ਤੇ ਹੁਣ ਜਿਹੜੀ ਵੀ ਬੱਚੀ ਹੋਈ ਲਾਂਡਰੀ ਹੈ ਸੁਕਾ ਲਓ
0: ਹਾਂ ਵਾਪਸ ਆ ਜਾਓ ਵਾਪਸ ਪਰਤੋ ਹੁਣ ਤੇ ਆਓ ਵਾਪਸ ਚੱਲਦੇ ਹਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਕਿਉਂਕਿ ਬੱਚੇ ਚੱਲ ਚੁੱਕੇ ਨੇ ਆਪਣੇ ਸਕੂਲਾਂ ਦੇ ਵਿੱਚ ਅਤੇ ਬੇਨਤੀ ਜਾਂਦੇ ਜਾਂਦੇ ਫਿਰ ਇਹੋ ਹੀ ਕਿ ਸਵੇਰ ਵਾਲਾ ਤਾਂ ਤੁਸੀਂ ਵੇਖ ਲਿਆਉਣਾ ਅਤੇ ਹੁਣ ਦੁਪਹਿਰੇ ਫਿਰ ਬੱਚਿਆਂ ਦਾ ਜਿਹੜਾ 2:30 to 4 ਹੁੰਦਾ ਵਾ ਸਕੂਲ ਜ਼ੋਨ ਦਾ ਸਮਾਂ ਤੋ ਅੱਜ ਤੁਸੀਂ ਖਿਆਲ ਰੱਖਿਓ 40 ਦੀ ਸਪੀਡ ਉੱਥੇ ਰੱਖਣੀ ਜਾਂ ਜੋ ਵੀ ਬੋਰਡ ਲੱਗੇ ਨੇ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਆ ਹੁਣ ਸਕੂਲ ਵਾਪਸ ਲੱਗ ਚੁੱਕੇ ਨੇ ਇਹਦਾ ਖਿਆਲ ਰੱਖਿਓ ਤੁਸੀਂ ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅਤੇ ਪ੍ਰੋਗਰਾਮ ਆਸ ਕਰਦੇ ਕਿ ਤੁਸੀਂ ਪਸੰਦ ਕੀਤਾ ਹੋਏਗਾ ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਮਾਫ਼ੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM ਅਤੇ ਗਾਣਾ ਸੁਣਦੇ ਹਾਂ ਸੁਖਵਿੰਦਰ ਭੈਣ ਜੀ ਦੀ ਫਰਮਾਇਸ਼ 'ਤੇ

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
3: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

रेडियो हाँ जी 1674 एम दे उत्ते तुहाडा सारयां दा स्वागत है जी। अज 5 अक्तूबर 2026 सोमवार दा दिन भारत आस्ट्रेलिया ते दुनिया जान दियां खबरां लेके आए। इंटरनेशनल न्यूज़ दे नाल आओ, सब तो पहला शुरुआत करते हैं। पहली खबर फ्रांस के नाल जुड़ी हुई, जिथे फ्रांस के विद्यार्थियों के वलों किते जा रहे व्यापक प्रदर्शनों के चलदियां सोमवार के दिन यानी अज के दिन भी देश भर के लगभग 500 तो वधेरे हाई स्कूल्स दे विच जिहड़े पढ़ाई पूरी कर चुके ने जां फिर पढ़ रहे बच्चे ने, वह अज के दिन सरकार के खिलाफ मुजहरे करनगे। वैसे तो यह पिछले हफ्ते तो ही सिलसिला चल रहा, पर अज के दिन पढ़ाई पूरी तरह के नाल कई स्कूलों च बंद रहेगी या फिर अंशक तौर पर भी मुअत्तल रहेगी। फ्रांस के सिक्ख्या मंत्री एडवर्ड गैफरे ने जानकारी दी है कि सुरक्षा के जरूरी प्रबंध पूरे ना होने के कारण यह कदम चुकया गया। सिक्ख्या मंत्री के मुताबिक अंदोलन शुरू होने तो लैके हुण तक 24 स्कूलों नू साड़िया जां फिर तोड़िया जा चुकया है। इन्हां प्रदर्शनों के दरम्यान कौमी सिक्ख्या प्रणाली के 78 कर्मचारी भी जख्मी हुए ने, चाहे वह अध्यापक ने चाहे वह स्कूल दे विच किसी ना किसी तरीके दे नाल जुड़े हुए होण। पर कौमी पद्धर दे उत्ते सिक्ख्या दा एक जिहड़ा विशा है, फ्रांस दे विच उस मंत्रालय दे नाल जुड़े हुए भी कुछ पुलिस दे लोक भी जिहड़े ने वह जख्मी हुए ने। मंत्री ने दावा किया है कि खब्बे पक्की कारकुनां ने अंदोलन दे विच घुसपैठ करके हिंसा नूं होर भड़काया, जिस दे नाल विद्यार्थियों ते स्टाफ दे लई भी खतरा पैदा हो गया। वैसे हुण तक फ्रांस भर दे विच पिछले हफ्ते तो शुरू हो रहे इस विद्यार्थी अंदोलन दे विच 5000 तो वधेरे लोकां नूं हिरासत दे विच लिया जा चुके। इन्हां च 85% तो ज़्यादा नाबालग ने। यह अंदोलन 17 सितंबर नूं पैरिस दे एक स्कूल तो शुरू होया सी, जो कि हुण तां पूरे देश दे विच फैल चुके। विद्यार्थियों का दोष यह है कि स्कूलों दे विच अध्यापकों की भारी घाट है। स्कूलों के बहुत लंबे लंबे घंटे कई समय तक स्कूलों का जिहड़ी पढ़ाई चलती है उसनों भी घट किया जाए। कई स्कूलों की इमारतां खस्ता हालत हो रही ने, इस करके पढ़ाई भी खराब तरीके दे नाल हुंदी है। सरकार वल्लों सिक्ख्या प्रणाली दे विच या फिर सिक्ख्या ढांचे दे विच कोई बदलाव करन दे लई हुण तक ठोस कदम नहीं चुकिया गया। प्रदर्शनकारी आगुआं ने मंगलवार दे दिन भी अंदोलन नूं जारी रखण दा फैसला लिया। उधर दूसरे पासे एमनेस्टी इंटरनेशनल ने फ्रांस दे इन्हां प्रदर्शनकारियां दे उत्ते पुलिस दे द्वारा अथरू गैस दे गोले छड्डन ते लाठीचार्ज करन वर्गियां घटनावां दी निंदा कीती है। हालांकि फ्रांस दे गृह मंत्री लॉरेंट नुनेज ने कहा है कि सुरक्षा बल विद्यार्थियों दे उत्ते सख्ती नहीं कर रहे, सगों ओ लोग जिहड़े हिंसा भड़का रहे ने इन्हां प्रदर्शनां दी आड़ दे विच उन्हां नूं नजिठण दे लई कदम चुके जा रहे ने। उथे ब्राज़ील दे राष्ट्रपति चोणां दे पहले राउंड दे विच दक्षणपंथी उम्मीदवार फ्लाविओ बोल्सोनारो ने मौजूदा राष्ट्रपति ते खब्बे पक्खी नेता लुइस इंसालियो लुला डी सिल्वा नूं पिछे छड्ड दिता है। हालांकि बोल्सोनारो नूं 50% तों वी वधेरे वोटां नहीं मिल सकियां, जिस दे चलदे राष्ट्रपति चोणां दा फैसला हुण दूसरे राउंड दे विच होएगा। चोणां दे दूसरे राउंड दे विच फ्लाविओ बोल्सोनारो नूं ते लुला डी सिल्वा नूं दोहां दे दरमियान मुकाबला सीधा होएगा। दोहां उम्मीदवार दोहरे उम्मीदवार जिहड़े ने 25 अक्तूबर नूं होण वाली वोटिंग दे विच आमो सामने होणगे। ब्राज़ील दे चोण नियमां दे मुताबक पहले राउंड दे विच किसी भी उम्मीदवार नूं वैलिड वोटां दे 50% तों ज़्यादा वोटिंग नहीं मिलती तो सिखरले दो उम्मीदवारां दे दरमियान ही मुकाबला बच के रह जांदा है, यानी कि बाकी दे सारे उम्मीदवार हुण मुकाबले चों बाहर कर दिते जाणगे। इनू ही राउंड दो का नाम दिता जाता है। करीब 98.8% वोटों की गिणती फ्लाविओ बोल्सोनारो लगभग 47.2% तक ही लिजा सकी, जबकि लुला डी सिल्वा करीब 44.9 यानी लगभग 45% वोट मिले। फ्लाविओ बोल्सोनारो सबका राष्ट्रपति जायर बोल्सोनारो के बेटे ने। वैसे दस दिए कि जायर बोल्सोनारो पिछलियां राष्ट्रपति चोणों च हार तो बाद तख्ता पलट की कोशिश के नाल जुड़े मामलों च 27 साल की जेल की सज़ा सुनाई गई है, इस करके वह खुद चोणों के विच भाग नहीं लै सकते। पहले राउंड के विच चोणों के अंदर मुकाबले तो बाद दोहां दे मुकाबले नूं काफ़ी करीबी मनिया जा रहा है। वैसे भी तुसीं फर्क देख सकते हो, एक उम्मीदवार नूं 47% ते दूजे नूं 45% वोटां हासिल हुई हैं। चोणों के विच ठीक पहला आए कुछ सर्वेखणा च हालांकि लुला डी सिल्वा नूं बढ़त दिखाई जा रही थी, यानी मौजूदा राष्ट्रपति ही जित रहे थे, पर वोटिंग तो बाद फ्लाविओ बोल्सोनारो पहले स्थान के उत्ते हैरानजनक तरीके दे नाल किवें आ गए।
ਪਹਿਲੇ ਰਾਊਂਡ ਦੇ ਵਿੱਚ ਕਈ ਹੋਰਨਾਂ ਉਮੀਦਵਾਰਾਂ ਦੇ ਵੀ ਮੈਦਾਨ ਦੇ ਵਿੱਚ ਹੁੰਦੇ ਚੱਲਦਿਆਂ ਇਸ ਮੁਕਾਬਲੇ ਦੇ ਉੱਤੇ ਅਸਰ ਪਏ ਸੀ ਜਿਸ ਦੇ ਵਿੱਚ ਦੱਖਣਪੰਥੀ ਦਲਾਂ ਦੇ ਨਾਲ ਹੀ ਜੁੜੇ ਹੋਏ ਦੂਜੇ ਉਮੀਦਵਾਰ ਵੀ ਸੀ ਹੁਣ ਦੂਜੇ ਰਾਊਂਡ ਦੇ ਵਿੱਚ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਵੋਟਾਂ ਨਹੀਂ ਮਿਲਣਗੀਆਂ ਜ਼ਾਹਰ ਜਿਹੀ ਗੱਲ ਹੈ ਕਿ ਸਾਰੀਆਂ ਰਾਈਟ ਵਿੰਗਰ ਵੋਟਾਂ ਇੱਕ ਖੇਮੇ ਦੇ ਵਿੱਚ ਜਾਣ ਦੇ ਚੱਲਦਿਆਂ ਲੂਲਾ ਐਂਟੋਨੀਓ ਡੀ ਸਿਲਵਾ ਨੂੰ ਇੱਕ ਤਗੜਾ ਮੁਕਾਬਲਾ ਮਿਲ ਸਕਦਾ ਹੈ ਵੋਟਿੰਗ ਤੋਂ ਬਾਅਦ ਲੂਲਾ ਨੇ ਕਿਹਾ ਕਿ ਚੋਣਾਂ ਦੇ ਕਰਕੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਿਹੜਾ ਇੱਕ ਰਾਜ਼ ਬਰਕਰਾਰ ਹੈ ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਇੱਕ ਤਰਫਾ ਮੁਕਾਬਲਾ ਨਹੀਂ ਹੋਇਆ 45 ਸਾਲਾਂ ਫਲਾਵੀਓ ਬੋਲਸੋਨਾਰੋ ਨੇ ਕਿਹਾ ਕਿ ਉਹਨਾਂ ਦਾ ਟੀਚਾ ਤਾਂ ਬ੍ਰਾਜ਼ੀਲ ਦੀ ਜਨਤਾ ਨੂੰ ਮੌਜੂਦਾ ਸ਼ਾਸਨ ਤੋਂ ਮੁਕਤ ਕਰਵਾਉਣਾ ਹੈ ਦੋਵਾਂ ਉਮੀਦਵਾਰਾਂ ਦੇ ਕੋਲ ਦੂਸਰੇ ਰਾਊਂਡ ਦੇ ਵਿੱਚ ਪਹਿਲਾਂ ਨਾਲੋਂ ਵੀ 3 ਹਫ਼ਤੇ ਦਾ ਘੱਟਦਾ ਸਮਾਂ ਬਚਿਆ 25 ਅਕਤੂਬਰ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਬ੍ਰਾਜ਼ੀਲ ਦੇ ਵੋਟਰ ਅਗਲੇ ਦੇਸ਼ ਦੇ ਰਾਸ਼ਟਰਪਤੀ ਦਾ ਜਿਹੜਾ ਫੈਸਲਾ ਕਰ ਹੀ ਲੈਣਗੇ ਇਸ ਤੋਂ ਬਾਅਦ ਕੋਈ ਤੀਜਾ ਰਾਊਂਡ ਨਹੀਂ ਹੋਏਗਾ ਯਾਨੀ ਕਿ ਜਿਹੜੇ ਦੇ ਕੋਲ ਵੀ ਵਧੇਰੇ ਵੋਟਾਂ ਹੋਣਗੀਆਂ ਉਹ ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਹੋਏਗਾ ਉੱਥੇ ਹੀ ਕੁਝ ਹੋਰ ਨਾ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਅਤੇ ਅਮਰੀਕਾ ਤੋਂ ਅਗਲੀ ਖਬਰ ਜਿੱਥੇ ਅਮਰੀਕਾ ਦੇ ਮੈਸਾਚੁਸੈਟਸ ਦੇ ਵਿੱਚ ਇੱਕ ਤਟੀ ਇਲਾਕੇ ਦੇ ਕੋਲ ਮੈਡੀਕਲ ਟਰਾਂਸਪੋਰਟ ਮਹਿਕਮੇ ਦਾ ਜਹਾਜ਼ ਸ਼ਨੀਵਾਰ ਦੇ ਦਿਨ ਗਾਇਬ ਹੋ ਗਿਆ ਸੀ ਬਰਮੂਡਾ ਤੋਂ ਬੋਸਟਨ ਜਾ ਰਹੇ ਇਸ ਜਹਾਜ਼ ਦੇ ਵਿੱਚ ਸਵਾਰ 6 ਲੋਕਾਂ ਦੇ ਹੁਣ ਜ਼ਿੰਦਾ ਹੋਣ ਦੀ ਵੀ ਕੋਈ ਸ਼ੰਕਾ ਨਹੀਂ ਬਚਦੀ ਹੈ ਜਹਾਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਲੈਟੀਟਿਊਡ ਏਅਰ ਐਂਬੂਲੈਂਸ ਨੇ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕੀਤੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਇਸ ਦੁਖਦਾਈ ਖਬਰ ਦਾ ਸਾਹਮਣਾ ਕਰ ਰਹੇ ਹਾਂ ਕਿ ਲੈਟੀਟਿਊਡ ਟੀਮ ਦੇ ਸਾਡੇ 4 ਮੈਂਬਰ ਸਾਡੇ ਮਰੀਜ਼ ਅਤੇ ਮਰੀਜ਼ ਦੇ ਨਾਲ ਜਾ ਰਿਹਾ ਪਰਿਵਾਰ ਦਾ ਇੱਕ ਮੈਂਬਰ ਜੋ ਕਿ ਹਾਰਟਬੀਟ 104 ਨਾਮ ਦੇ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਉਹਨਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ ਅਮਰੀਕੀ ਤੱਟ ਰੱਖਿਅਕ ਬਲਾਂ ਦੀ ਤਰਫ ਤੋਂ ਐਤਵਾਰ ਦੀ ਸ਼ਾਮ ਮੈਸਾਚੁਸੈਟਸ ਦੇ ਨੈਨਕਟੈਕ ਟਾਪੂ ਦੇ ਕੋਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੇ ਬਚਾਅ ਮੁਹਿੰਮ ਨੂੰ ਜਾਂ ਤਲਾਸ਼ੀ ਮੁਹਿੰਮ ਨੂੰ ਖਤਮ ਵੀ ਕਰ ਦਿੱਤਾ ਗਿਆ ਯਾਨੀ ਹੁਣ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜ਼ਿੰਦਾ ਬਚੇ ਹੋਣ ਦੀ ਕੋਈ ਸ਼ੰਕਾ ਨਹੀਂ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਅਧਿਕਾਰੀਆਂ ਨੂੰ ਸਮੁੰਦਰ ਦੇ ਵਿੱਚ ਜਹਾਜ਼ ਦਾ ਮਲਬਾ ਹਾਸਲ ਹੋਇਆ ਸੀ ਹਾਲਾਂਕਿ ਮਲਬੇ ਦੇ ਵਿੱਚ ਕਿਸੇ ਦੀ ਵੀ ਲਾਸ਼ ਬਰਾਮਦ ਨਹੀਂ ਹੋ ਸਕੀ ਫਲਾਈਟ ਟਰੈਕਿੰਗ ਸਰਵਿਸ ਫਲਾਈਓਵਰ ਦੇ ਅੰਕੜਿਆਂ ਦੇ ਮੁਤਾਬਕ ਜਹਾਜ਼ ਨੇ ਸ਼ੁੱਕਰਵਾਰ ਰਾਤ ਬਰਮੂਡਾ ਦੇ ਐਲਐਫ ਵੈਡ ਇੰਟਰਨੈਸ਼ਨਲ ਏਅਰਪੋਰਟ ਤੋਂ ਸਥਾਨਕ ਸਮੇਂ ਦੇ ਮੁਤਾਬਕ 12:15 ਵਜੇ ਉਡਾਨ ਭਰੀ ਸੀ ਜਹਾਜ਼ ਦੇ ਸ਼ਨੀਵਾਰ ਕਰੀਬ 1:30 ਵਜੇ ਬੋਸਟਨ ਦੇ ਲੋਗਾਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਹੁੰਚਣ ਦਾ ਪ੍ਰੋਗਰਾਮ ਵੀ ਸੀ ਹਾਲਾਂਕਿ ਸ਼ਨੀਵਾਰ ਤੜਕੇ 1:00 ਦੇ ਕਰੀਬ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਜਹਾਜ਼ ਦੇ ਨਾਲ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਹੀ ਇਸ ਦੀ ਭਾਲ ਲਗਾਤਾਰ ਜਾਰੀ ਹੈ ਉੱਥੇ ਹੀ ਬਰਤਾਨੀਆ ਨੇ ਆਰਏਐਫ ਫੇਅਰਫੀਲਡ ਏਅਰਬੇਸ ਤੋਂ ਅਮਰੀਕਾ ਦੇ ਆਪਣੇ ਸਾਰੇ ਬੌਂਬਰ ਜਹਾਜ਼ ਹਟਾ ਦਿੱਤੇ ਨੇ ਇਹ ਉਹੀ ਬ੍ਰਿਟਿਸ਼ ਫੌਜੀ ਅੱਡਾ ਜਿੱਥੇ 27 ਸਪਤੰਬਰ ਨੂੰ ਹੋਈ ਇੱਕ ਘਟਨਾ ਦੀ ਜਾਂਚ ਕਾਊਂਟਰ ਟੈਰਰ ਪੁਲਿਸ ਕਰ ਰਹੀ ਹੈ ਅਮਰੀਕੀ ਮਹਿਕਮੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਏਅਰਬੇਸ ਦੇ ਉੱਤੇ ਤੈਨਾਤ ਸਾਰੇ ਅਮਰੀਕੀ ਜਿਹੜੇ ਫਾਈਟਰ ਜੈਟਸ ਨੇ ਉਹਨਾਂ ਨੂੰ ਵਾਪਸ ਘਰੇਲੂ ਟਿਕਾਣਿਆਂ ਦੇ ਵੱਲ ਭੇਜ ਦਿੱਤਾ ਗਿਆ ਹਾਲਾਂਕਿ ਅਮਰੀਕਾ ਨੇ ਜਹਾਜ਼ਾਂ ਨੂੰ ਹਟਾਉਣ ਦੇ ਲਈ ਪਿੱਛੇ ਕੋਈ ਵੀ ਅਧਿਕਾਰਕ ਕਾਰਨ ਨਹੀਂ ਦੱਸਿਆ ਅਮਰੀਕਾ ਦਾ ਇਹ ਫੈਸਲਾ 27 ਸਪਤੰਬਰ ਦੀ ਉਸ ਘਟਨਾ ਤੋਂ ਬਾਅਦ ਆਇਆ ਜਦੋਂ ਗਲੌਸਸ਼ਾਇਰ ਸਥਿਤ ਆਰਏਐਫ ਫੇਅਰਫੀਲਡ ਬੇਸ ਦੇ ਉੱਤੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਕੀਤਾ ਗਿਆ ਸੀ ਘਟਨਾ ਦੇ ਸਿਲਸਿਲੇ ਦੀ ਸ਼ੁਰੂਆਤ ਦੇ ਵਿੱਚ ਹੀ 5 ਲੋਕਾਂ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਬ੍ਰਿਟਿਸ਼ ਇਰਾਨੀ ਨਾਗਰਿਕ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜ਼ਮਾਨਤ ਦੇ ਉੱਤੇ ਛੱਡਿਆ ਗਿਆ ਵਾਈਟ ਹਾਊਸ ਦੇ ਸੂਤਰਾਂ ਦੇ ਮੁਤਾਬਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਸ਼ਿੰਗਟਨ ਦਾ ਆਪਣੇ ਬੌਂਬਰ ਜਹਾਜ਼ ਨੂੰ ਹਟਾਉਣ ਦਾ ਫੈਸਲਾ ਫੇਅਰਫੀਲਡ ਏਅਰਬੇਸ ਦੀ ਘਟਨਾ ਦੇ ਜਵਾਬ ਦੇ ਵਿੱਚ ਹੀ ਲਿਆ ਗਿਆ ਰਿਪੋਰਟ ਦੇ ਮੁਤਾਬਕ ਇਹ ਫੈਸਲਾ ਸਿਆਸੀ ਪੱਧਰ ਦੇ ਉੱਤੇ ਨਹੀਂ ਬਲਕਿ ਫੌਜ ਦੇ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜੇ ਹੋਏ ਫੈਸਲੇ ਦੇ ਤਹਿਤ ਆਉਂਦਾ ਅਮਰੀਕੀ ਫੌਜ ਨੇ ਇਸ ਫੈਸਲੇ ਦੀ ਜਾਣਕਾਰੀ ਆਪਣੇ ਬ੍ਰਿਟਿਸ਼ ਹਮਰੁਤਬਾਵਾਂ ਨੂੰ ਦੇ ਦਿੱਤੀ ਸੀ ਹਾਲਾਂਕਿ ਬਰਤਾਨੀਆ ਦੇ ਰੱਖਿਆ ਮੰਤਰੀ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਰੂਸ ਦੇ ਸੰਬੰਧਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਨੀਂਹ ਤਾਂ 1950 ਦੇ ਦਹਾਕੇ ਤੋਂ ਹੀ ਮਜ਼ਬੂਤ ਰਹੀ ਹੈ 62ਵੀਂ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਜੈਸ਼ੰਕਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਵਿੱਚ ਭਾਰਤ ਰੂਸ ਦੇ ਸੰਬੰਧ ਮੱਧਮ ਨਹੀਂ ਪਏ ਨੇ ਬਲਕਿ ਹੋਰ ਗਹਿਰੇ ਹੋਏ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਇਤਿਹਾਸਕ ਰੂਪ ਦੇ ਨਾਲ
ਇੱਕ ਦੂਸਰੇ ਦੇ ਚੰਗੇ ਦੋਸਤ ਰਹੇ ਨੇ। ਖਾਸ ਤੌਰ ਦੇ ਉੱਤੇ 1950 ਦੇ ਉਸ ਦਹਾਕੇ ਦੇ ਵਿੱਚ ਉਸ ਇਤਿਹਾਸ ਨੂੰ ਨਹੀਂ ਭੁਲਾਇਆ ਜਾ ਸਕਦਾ ਜਦੋਂ ਸਾਡੇ ਲਈ ਸੋਵੀਅਤ ਸੰਘ ਇੱਕ ਐਸਾ ਦੇਸ਼ ਸੀ ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿੱਚ ਸਾਡੇ ਨਾਲ ਖੜਾ ਸੀ। ਜਦੋਂ ਵੀ ਸਾਡੀ ਖੇਤਰੀ ਅਖੰਡਤਾ ਦੇ ਉੱਤੇ ਸੁਰੱਖਿਆ ਦੇ ਉੱਤੇ ਸਵਾਲ ਪੈਦਾ ਹੋਇਆ, ਉਹਨਾਂ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਸਾਡੇ ਗੁਆਂਢ ਦੇ ਵਿੱਚ ਇੱਕ ਫੌਜੀ ਸ਼ਾਸਨ ਦੀ ਹਮਾਇਤ ਕਰਨਾ ਪਸੰਦ ਕਰ ਰਹੇ ਸੀ, ਰੂਸ ਇਕੱਲਾ ਐਸਾ ਦੇਸ਼ ਸੀ ਜੋ ਸਾਡੇ ਬਰਾਬਰ ਖੜਾ ਰਿਹਾ ਸੀ, ਇਸੇ ਕਰਕੇ ਸਾਡੇ ਰਿਸ਼ਤੇ ਚੰਗੇ ਹੋਏ ਨੇ। ਉਹਨਾਂ ਨੇ ਰੂਸ ਯੂਕਰੇਨ ਜੰਗ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਸੰਘਰਸ਼ ਦੇ ਉੱਤੇ ਸਾਡਾ ਰੁੱਖ ਬਿਲਕੁਲ ਸਪੱਸ਼ਟ ਰਿਹਾ, ਅਸੀਂ ਇਸ ਦਾ ਅੰਤ ਦੇਖਣਾ ਚਾਹੁੰਦੇ ਹਾਂ ਔਰ ਇਸ ਦੇ ਲਈ ਗੱਲਬਾਤ ਅਤੇ ਕੂਟਨੀਤੀ ਦੀ ਜ਼ਰੂਰਤ ਪਏਗੀ, ਇਸ ਮਾਮਲੇ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਅਗਲੀਆਂ ਖਬਰਾਂ ਭਾਰਤ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ, ਪਰ ਪਹਿਲਾਂ ਇਸ ਵੋਟਰ ਲਿਸਟ ਦੇ ਵਿੱਚ ਜਿਹੜੀ ਵਿਸ਼ੇਸ਼ ਸੁਧਾਈ ਪ੍ਰਕਿਰਿਆ SIR ਪ੍ਰਕਿਰਿਆ ਜਿਹਨੂੰ ਕਹਿ ਰਹੇ ਹਾਂ, ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਇਸ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਹੁਣ ਸੁਪਰੀਮ ਕੋਰਟ ਦੇ ਇੱਕ ਹੋਰ ਜੱਜ ਜਸਟਿਸ ਉਜਲ ਭੁਈਆ ਦੀ ਤਰਫ ਤੋਂ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ, ਜਿਹਨੇ ਕਿਹਾ ਕਿ ਸੰਵਿਧਾਨ ਦੀ ਧਾਰਾ 326 ਦੇ ਤਹਿਤ ਮਿਲਣ ਵਾਲੇ ਵੋਟਿੰਗ ਦੇ ਅਧਿਕਾਰ ਤੋਂ ਕਿਸੇ ਦੇ ਨਾਲ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ। ਜਸਟਿਸ ਭੁਈਆ ਐਤਵਾਰ ਦੇ ਦਿਨ ਹੈਦਰਾਬਾਦ ਦੀ ਨਾਲਸਰ ਯੂਨੀਵਰਸਿਟੀ ਆਫ ਲਾਅ ਦੇ ਵਿੱਚ ਹੋ ਰਹੇ ਜਸਟਿਸ ਬੋਧ ਰਾਜ ਸਾਨੀ ਮੈਮੋਰੀਅਲ ਮੂਟ ਦੇ ਕੋਰਟ ਪ੍ਰਤੀਯੋਗੀ ਮੁਕਾਬਲੇ ਦੇ ਵਿੱਚ ਉਸਦੇ ਸਮਾਪਤੀ ਦੇ ਮੌਕੇ ਸਮਾਰੋਹ ਦੇ ਵਿੱਚ ਬੋਲ ਰਹੇ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਜੋ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ ਦੇ ਵੋਟਿੰਗ ਦੇ ਅਧਿਕਾਰ ਨੂੰ ਉਹਨਾਂ ਤੋਂ ਖੋਹ ਲਵੇ ਔਰ ਬਗੈਰ ਵੋਟ ਦੇਣ ਦੇ ਅਧਿਕਾਰ ਵਾਲੇ ਨਾਗਰਿਕ ਬਣਾ ਕੇ ਰੱਖ ਦੇਵੇ, ਸੰਵਿਧਾਨ ਦਾ ਇਹ ਉਲੰਘਣ ਹੋਏਗਾ। ਉਹਨਾਂ ਕਿਹਾ ਕਿ ਇਸ ਨੂੰ ਸਹੀ ਠਹਿਰਾਉਣ ਦੇ ਲਈ ਦੂਸਰੇ ਮਾਮਲਿਆਂ ਦਾ ਹਵਾਲਾ ਦੇਣਾ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਭੁਈਆ ਨੇ ਕਿਹਾ ਕਿ ਜਦੋਂ ਕਿਸੇ ਭਾਰਤੀ ਨਾਗਰਿਕ ਨੂੰ ਉਸਦੇ ਵੋਟਿੰਗ ਦੇ ਹੱਕ ਤੋਂ ਹੀ ਲਾਂਭੇ ਕਰ ਦਿੱਤਾ ਜਾਵੇ, ਇਹ ਸਰੀਰ ਤੋਂ ਆਤਮਾ ਕੱਢਣ ਦੇ ਬਰਾਬਰ ਹੋਏਗਾ। ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅੰਦਰ SIR ਪ੍ਰਕਿਰਿਆ ਦੇ ਤਹਿਤ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕਰਕੇ ਰੱਖੀਆਂ ਗਈਆਂ ਨੇ। ਵਿਰੋਧੀ ਧਿਰ ਦਾ ਦੋਸ਼ ਹੈ ਕਿ SIR ਸਹੀ ਢੰਗ ਦੇ ਨਾਲ ਭਾਰਤ ਭਰ ਦੇ ਵਿੱਚ ਅੰਜਾਮ ਨਹੀਂ ਦਿੱਤੀ ਗਈ, ਇਸ ਦੇ ਜ਼ਰੀਏ ਕਰੋੜਾਂ ਲੋਕਾਂ ਦੇ ਨਾਮ ਵੋਟਿੰਗ ਲਿਸਟ ਦੇ ਵਿੱਚੋਂ ਹਟਾਏ ਗਏ ਨੇ। ਪਿਛਲੇ ਹਫ਼ਤੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ 'ਚ ਵੀ ਕਿਹਾ ਗਿਆ ਸੀ ਕਿ SIR ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੂਸਰੇ ਦੋ ਚੋਣ ਕਮਿਸ਼ਨਰਾਂ ਦੇ ਦਰਮਿਆਨ ਮਤਭੇਦ ਬਣੇ ਹੋਏ ਨੇ। ਉੱਥੇ ਹੀ ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ 3 ਦਿਨ ਤੋਂ ਪ੍ਰਦਰਸ਼ਨ ਹੋ ਰਹੇ ਨੇ। 2 ਅਕਤੂਬਰ ਯਾਨੀ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਸ਼ੁਰੂ ਹੋਇਆ ਪ੍ਰਦਰਸ਼ਨ, ਸ਼ਨੀਵਾਰ ਅਤੇ ਐਤਵਾਰ ਦੇ ਦਿਨ ਵੀ ਦੇਖਣ ਨੂੰ ਮਿਲਿਆ, ਪਰ ਦਿੱਲੀ ਦੇ ਵਿੱਚ ਇਸ ਵਾਰ ਪੁਲਿਸ ਵਧੇਰੇ ਮੁਸਤੈਦ ਦਿਖੀ, ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਜੰਤਰ ਮੰਤਰ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ। ਐਤਵਾਰ ਦੇ ਦਿਨ ਦਿੱਲੀ ਦੇ ਵਿੱਚ ਆਮ ਲੋਕਾਂ, ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਸੰਗਠਨਾਂ ਨੇ ਇੰਡੀਆ ਗੇਟ ਤੋਂ ਜੰਤਰ ਮੰਤਰ ਤੱਕ ਸਿਟੀਜ਼ਨਸ ਮਾਰਚ ਕੱਢਣਾ ਸੀ। ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਾਫੀ ਲੋਕ ਪਹੁੰਚੇ। ਇਸ ਮਾਰਚ ਦੇ ਦਰਮਿਆਨ ਆਈਸਾਤ ਨਾਮ ਦੀ ਜਿਹੜੀ ਖੱਬੇ ਪੱਖੀ ਵਿਦਿਆਰਥੀ ਸੰਸਥਾ ਹੈ, ਉਸ ਦੀ ਨੇਤਾ ਨੇਹਾ ਬੋਰਾ ਸਣੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ। ਨੇਹਾ ਬੋਰਾ ਨੇ ਦੋਸ਼ ਮੜਿਆ ਕਿ ਪੁਲਿਸ ਉਹਨਾਂ ਨੂੰ ਜਿਸ ਗੱਡੀ 'ਚ ਲੈ ਗਈ ਸੀ ਉਸ ਦੇ ਵਿੱਚ ਇੱਕ ਵੀ ਪੁਲਿਸ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ। ਕਈ ਹੋਰ ਨੇਤਾਵਾਂ ਨੇ ਵੀ ਸਿਟੀਜ਼ਨਸ ਮਾਰਚ ਦੇ ਦਰਮਿਆਨ ਦਿੱਲੀ ਪੁਲਿਸ ਦੀ ਬਦਸਲੂਕੀ ਦੇ ਉੱਤੇ ਸਵਾਲ ਚੁੱਕੇ ਸੀ। ਇਸ ਪ੍ਰਦਰਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਵੀ ਵੱਡੀ ਗਿਣਤੀ 'ਚ ਇੰਡੀਆ ਗੇਟ ਇਲਾਕੇ ਦੇ ਵਿੱਚ ਪਹੁੰਚੇ। ਆਮ ਆਦਮੀ ਪਾਰਟੀ ਦਿੱਲੀ ਦੇ ਪ੍ਰਮੁੱਖ ਸੌਰਭ ਭਾਰਦਵਾਜ ਨੇ ਵੀ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਹਿਰਾਸਤ ਦੇ ਵਿੱਚ ਜਾਣ ਦਾ ਦਾਅਵਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ। ਸੌਰਭ ਭਾਰਦਵਾਜ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਇਹ ਹਵਾ ਦੇ ਵਿੱਚ ਮੇਰੇ ਜੁੱਤੇ ਨੇ, ਅੱਜ ਇੰਡੀਆ ਗੇਟ ਦੇ ਉੱਤੇ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ। ਉਹਨਾਂ ਲਿਖਿਆ ਕਿ ਅੱਜ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ ਤਾਂ ਕਿ ਕੈਮਰਿਆਂ ਦੇ ਵਿੱਚ ਮੇਰਾ ਚਿਹਰਾ ਕੈਦ ਨਾ ਹੋ ਸਕੇ। ਵੀਡੀਓ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉੱਥੇ ਹੀ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਕਿਹਾ ਕਿ ਸਿਟੀਜ਼ਨ ਮਾਰਚ ਦੇ ਦੌਰਾਨ ਅੱਜ ਵੀ ਨਿਰਧਾਰਤ ਥਾਂ ਦੇ ਵੱਲ ਯਾਨੀ ਜੰਤਰ ਮੰਤਰ ਦੇ ਵੱਲ ਵਿਦਿਆਰਥੀ ਜਾਣਗੇ। ਪੁਲਿਸ ਨੇ ਜਬਰਨ ਹਿਰਾਸਤ ਦੇ ਵਿੱਚ ਕਈ ਲੋਕਾਂ ਨੂੰ ਲਿਆ ਔਰ ਇਸ ਪ੍ਰਦਰਸ਼ਨ ਜਿਹੜਾ ਹੈ ਇਹ ਅੱਜ ਦੇ ਦਿਨ ਵੀ ਉਸੇ ਹੀ ਤਰੀਕੇ ਦੇ ਨਾਲ ਭਖਵਾਂ ਰਹਿ ਸਕਦਾ ਹੈ। ਉੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਤਾਂ ਨਹੀਂ ਕਹਿ ਸਕਦੇ, ਖੈਰ ਹਾਰ ਤੋਂ ਬਾਅਦ ਪਹਿਲੀ ਵਾਰ ਸਾਬਕਾ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਵਿੱਚ ਖੁੱਲ੍ਹ ਕੇ ਆਪਣੀ ਗੱਲ ਰੱਖੀ।
ਤੇ ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਪਾਰਟੀ ਦੇ ਵਿਧਾਇਕ TMC ਯਾਨੀ ਤ੍ਰਿਣਮੂਲ ਕਾਂਗਰਸ ਛੱਡ ਕੇ ਦੂਸਰੀ ਪਾਰਟੀਆਂ 'ਚ ਚਲੇ ਗਏ ਸੀ, ਉਹਨਾਂ ਨੂੰ ਮਮਤਾ ਬੈਨਰਜੀ ਨੇ ਇੱਕ ਅਲਟੀਮੇਟਮ ਦਿੱਤਾ, ਕਿਹਾ ਹੈ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ TMC ਦੇ ਵਿੱਚ ਵਾਪਸ ਆ ਜਾਣ, ਨਹੀਂ ਤਾਂ ਫਿਰ ਉਹਨਾਂ ਨੂੰ ਹਮੇਸ਼ਾ ਤੋਂ ਹੀ TMC ਤੋਂ ਬਾਹਰ ਕਰ ਦਿੱਤਾ ਜਾਏਗਾ। ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਜਿਨ੍ਹਾਂ ਨੇ ਜਿਤਾਇਆ ਉਹ ਲੋਕ ਵੱਡੀ ਗਿਣਤੀ ਦੇ ਵਿੱਚ TMC ਦੇ ਵਿਧਾਇਕਾਂ ਨੂੰ ਹੀ ਆਪਣੇ ਹਲਕੇ ਦੇ ਵਿੱਚ ਦੇਖਣਾ ਚਾਹੁੰਦੇ ਨੇ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਦਿੱਲੀ ਤੇ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਅੱਜ ਦੇ ਦਿਨ ਵੀ ਸੋਮਵਾਰ ਦੇ ਦਿਨ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਗਿਆ। ਨੋਇਡਾ ਦੇ ਵਿੱਚ ਹਵਾ ਦੇ ਅੰਦਰ ਜਿਹੜਾ ਪ੍ਰਦੂਸ਼ਣ ਹੈ ਉਸਦਾ ਪੱਧਰ ਐਤਵਾਰ ਦੇ ਦਿਨ ਕਈ ਸੈਕਟਰਸ ਦੇ ਵਿੱਚ 300 ਤੋਂ ਵੀ ਜ਼ਿਆਦਾ ਪਾਰ ਚਲਾ ਗਿਆ। ਉੱਥੇ ਹੀ ਉੱਤਰ ਪ੍ਰਦੇਸ਼ ਪ੍ਰਸ਼ਾਸਨ ਅਲਰਟ ਮੋਡ ਦੇ ਵਿੱਚ ਆ ਗਿਆ। ਐਤਵਾਰ ਦੇ ਦਿਨ ਨੋਇਡਾ ਦੇ ਵਿੱਚ ਔਸਤ AQI ਯਾਨੀ ਏਅਰ ਕੁਆਲਿਟੀ ਇੰਡੈਕਸ 281 ਦਰਜ ਕੀਤਾ ਗਿਆ ਸੀ। ਸਰਕਾਰੀ ਡੇਟਾ ਦੇ ਮੁਤਾਬਕ ਨੋਇਡਾ ਦਾ AQI 274 ਦੇ ਆਸ ਪਾਸ ਦਰਜ ਕੀਤਾ ਗਿਆ ਸੀ, ਜੋ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਹਾਲਾਂਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਾਲੇ ਜਦੋਂ ਸਰਦੀਆਂ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਵੀ ਨਹੀਂ ਹੋਈਆਂ ਨੇ, ਭਾਰਤ ਦੇ ਵਿੱਚ ਮੌਸਮ ਦੇ ਅੰਦਰ ਇਹ ਖਰਾਬੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਸਰਦੀਆਂ ਦੇ ਵਿੱਚ ਹਵਾ ਉਨੀ ਤੇਜ਼ੀ ਦੇ ਨਾਲ ਨਹੀਂ ਵਗਦੀ, ਪ੍ਰਦੂਸ਼ਣ ਇੱਕ ਥਾਂ ਦੇ ਉੱਤੇ ਜਮ੍ਹਾਂ ਹੋ ਜਾਂਦਾ ਅਤੇ ਸਰਦੀਆਂ ਦੇ ਵਿੱਚ ਜਿਹੜਾ ਧੁੰਦ ਹੈ ਉਸਦਾ ਕਹਿਰ ਵੀ ਬਣਿਆ ਰਹਿੰਦਾ। ਇਸ ਕਰਕੇ ਇਸਨੂੰ ਸਮੋਗ ਲੈਵਲ ਕਿਹਾ ਜਾਂਦਾ ਹੈ। ਭਾਰਤ 'ਚ ਜਿਹੜਾ AQI ਆ ਉਹ ਅਕਸਰ ਅਕਤੂਬਰ ਦੇ ਮਹੀਨਿਆਂ ਦੇ ਦਰਮਿਆਨ 300 ਤੋਂ ਪਾਰ ਚਲਾ ਜਾਂਦਾ। ਦੀਵਾਲੀ ਦੇ ਦਿਨਾਂ ਦੇ ਵਿੱਚ ਧੂੰਆਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਅਤੇ ਇਸ ਵਕਤ ਸੈਕਟਰ 125 ਦੇ ਵਿੱਚ PM10 ਜਿਹੜਾ ਵੱਧ ਤੋਂ ਵੱਧ 500 ਦੇ ਪੱਧਰ ਦੇ ਉੱਤੇ ਜਾ ਵੀ ਚੁੱਕਿਆ। ਸੈਕਟਰ 116 ਦੇ ਵਿੱਚ PM10 420 ਤੱਕ ਜਾ ਪੁੱਜਿਆ। ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੇ ਅੰਦਰ ਨਿਘਾਰ ਆ ਰਿਹਾ। ਹੁਣ ਇਸ ਖਬਰ ਨੂੰ ਥੋੜ੍ਹਾ ਜਿਹਾ ਰੁਕ ਕੇ ਸੁਣੋ, ਸਮਝੋ ਜ਼ਰੂਰ ਕਿ ਆਸਟ੍ਰੇਲੀਆ ਦੇ ਵਿੱਚ ਆਖਿਰਕਾਰ ਪਿਛਲੇ ਕੁਝ ਅਰਸੇ ਦੇ ਦਰਮਿਆਨ ਹੋਇਆ ਕੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇਸ ਵਕਤ ਬਾਇਰ ਮਾਰਕੀਟ ਬਣ ਚੁੱਕੀ ਹੈ, ਯਾਨੀ ਕਿ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਰੱਖੀ ਬੈਠੇ ਨੇ ਉਹਨਾਂ ਦੇ ਲਈ ਇਸ ਵਕਤ ਬਾਜ਼ਾਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਵਿਕਲਪ ਬਚਿਆ ਨਹੀਂ ਰਹਿ ਜਾਂਦਾ। ਲਗਾਤਾਰ ਵੱਧ ਰਹੀਆਂ ਵਿਆਜ ਦਰਾਂ ਅਤੇ ਖਰਚੇ ਜਿਹੜੇ ਨੇ ਨਿਵੇਸ਼ਕਾਂ ਨੂੰ ਆਪੋ ਆਪਣੇ ਘਰ ਵੇਚਣ ਤੋਂ ਮਜਬੂਰ ਕਰ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਆਕਸ਼ਨ ਰੇਟ ਜਿਹੜੀ ਆਕਸ਼ਨ ਕਲੀਅਰੈਂਸ ਰੇਟ ਪਿਛਲੇ 3 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ। ਪਿਛਲੇ ਸਾਲ ਨਾਲੋਂ 20% ਥੱਲੇ ਜਾ ਚੁੱਕੀ ਹੈ। ਪ੍ਰੀਲੀਮਿਨਰੀ ਕਲੀਅਰੈਂਸ ਰੇਟ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਇਮਰੀ ਤੌਰ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਇਸ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਕਿਸੇ ਵੀ ਇਲਾਕੇ ਦੇ ਵਿੱਚ ਲੱਗਦੀਆਂ ਨੇ ਉਹ 48.2% ਹੀ ਉਹਨਾਂ ਦੀ ਆਕਸ਼ਨ ਜਿਹੜੀ ਉਹ ਸਿਰੇ ਚੜ੍ਹਦੀ। ਦੱਸ ਦਈਏ ਕਿ ਦੇਸ਼ ਭਰ ਦੇ ਅਲੱਗ ਅਲੱਗ ਰਾਜਧਾਨੀ ਸ਼ਹਿਰਾਂ 'ਚ 1300 ਦੇ ਆਸ ਪਾਸ ਜਿਹੜੀਆਂ ਆਕਸ਼ਨਸ ਹੋਈਆਂ ਪਿਛਲੇ ਹਫ਼ਤੇ ਦੇ ਦਰਮਿਆਨ ਲਾਲੈਸ ਨਾਮ ਦੀ ਮਾਫ ਕਰਨਾ ਕੋਟੈਲਿਟੀ ਨਾਮ ਦੀ ਜਿਹੜਾ ਇੱਕ ਅਦਾਰਾ ਹੈ ਉਸ ਦੀ ਤਰਫ ਤੋਂ ਕਿਤੇ ਸਰਵੇਖਣ 'ਚ ਇਹ ਦੱਸਿਆ ਗਿਆ ਕਿ ਸਿਡਨੀ ਦੇ ਵਿੱਚ 304 ਨਿਲਾਮੀਆਂ ਜਿਹੜੀਆਂ ਹੋਈਆਂ ਨੇ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ, ਪਰ ਉਸ ਤੋਂ ਇੱਕ ਹਫ਼ਤੇ ਦੇ ਪਹਿਲਾਂ ਨਾਲੋਂ ਇਹ 61% ਘੱਟ ਨੇ। ਇਹ ਵੀ ਕਿਹਾ ਗਿਆ ਕਿ 670 ਜਿਹੜੀਆਂ ਨਿਲਾਮੀਆਂ ਮੈਲਬਨ ਦੇ ਵਿੱਚ ਹੋਈਆਂ ਨੇ ਇਹਨਾਂ ਦੇ ਵਿੱਚ 136% ਦੀ ਗਿਰਾਵਟ ਹੋਈ ਹੈ ਉਸ ਤੋਂ ਇੱਕ ਮਹੀਨੇ ਪਹਿਲਾਂ ਦੇ ਨਾਲੋਂ। ਯਾਨੀ ਕਿ ਹਰ ਮਹੀਨੇ ਲਗਾਤਾਰ ਪ੍ਰੋਪਰਟੀਜ਼ ਦੀ ਲਿਸਟਿੰਗ ਵੱਧ ਰਹੀ ਹੈ, ਆਕਸ਼ਨ ਜਿਹੜੀ ਹੈ ਉਹ ਨਾ ਦੇ ਬਰਾਬਰ ਹੋ ਰਹੀ ਹੈ। ਇੱਕ ਹੋਰ ਉਦਾਹਰਣ ਦੇ ਦਿੰਦੇ ਹਾਂ ਕਿ ਸਪਤੰਬਰ 2025 ਦੇ ਵਿੱਚ ਸਿਡਨੀ ਦੇ ਅੰਦਰ 5993 ਪ੍ਰੋਪਰਟੀ ਸੀ ਜਿਹੜੀਆਂ ਲਿਸਟਿੰਗ ਦੇ ਉੱਤੇ ਸੀ, ਔਰ ਸਪਤੰਬਰ 2026 ਯਾਨੀ ਇੱਕ ਸਾਲ ਬਾਅਦ 7000 ਤੋਂ ਵਧੇਰੇ ਜਿਹੜੀਆਂ 7600 ਤੋਂ ਵਧੇਰੇ ਲਿਸਟਿੰਗ ਘਰਾਂ ਦੀਆਂ ਜਾਂ ਪ੍ਰੋਪਰਟੀਜ਼ ਦੀਆਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ, ਯਾਨੀ ਲਗਭਗ 28% ਦਾ ਇਜ਼ਾਫਾ ਹੋਇਆ। ਠੀਕ ਇਸੇ ਤਰੀਕੇ ਦੇ ਨਾਲ ਮੈਲਬਨ ਦੇ ਵਿੱਚ ਵੀ 29% ਦਾ ਇਜ਼ਾਫਾ ਹੋਇਆ, ਔਰ ਮੈਲਬਨ ਦੇ ਵਿੱਚ ਵੀ ਜਿਹੜਾ ਪ੍ਰੋਪਰਟੀਜ਼ ਨੇ ਉਹ ਲਿਸਟਿੰਗ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਪਰ ਆਕਸ਼ਨ ਦੇ ਵਿੱਚ ਪ੍ਰੋਪਰਟੀਜ਼ ਉਨੀਆਂ ਟਿਕ ਨਹੀਂ ਪਾਉਂਦੀਆਂ। ਉੱਥੇ ਵਿਕਟੋਰੀਆ ਦੇ ਵਿੱਚ ਸਿਹਤ ਸਿਸਟਮ ਦੇ ਅੰਦਰ ਵੱਡਾ ਸੁਧਾਰ ਕਿਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਮਨਾਸ਼ ਹੈਲਥ ਦੇ ਉੱਤੇ ਲਗਭਗ $140 million ਖਰਚ ਕੇ ਇਸ ਨੂੰ ਇੱਕ ਵੱਡੀ ਵਿਸ਼ਾਲ ਇਮਾਰਤ
ਬਣਾਇਆ ਜਾਏਗਾ। ਹਸਪਤਾਲ ਦੇ ਵਿੱਚ ਮੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਦੱਸ ਦਈਏ ਮੋਟੇ ਤੌਰ ਦੇ ਉੱਤੇ ਵਿਕਟੋਰੀਆ ਦੇ ਬਜਟ ਦੇ ਵਿੱਚ ਸਿਹਤ ਢਾਂਚੇ ਦੇ ਉੱਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। 2022 ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਉਸ ਵਕਤ ਦੇ ਡੈਨੀਅਲ ਐਂਡਰਿਊ ਸਰਕਾਰ ਦਾ ਇਹ ਇੱਕ ਸੈਂਟਰ ਪੀਸ ਸੀ। ਇੱਧਰ ਦੂਸਰੇ ਪਾਸੇ ਇਹ ਵੀ ਪਤਾ ਚੱਲਦਾ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਨੇ ਵਧੇਰੇ ਐਂਬੂਲੈਂਸ ਡਰਾਈਵਰ ਨੂੰ ਔਰ ਵਧੇਰੇ ਜਿਹੜੀ ਟਰਾਂਸਪੋਰਟੇਸ਼ਨ ਫਲੀਟ ਆ ਉਸਨੂੰ ਉਸਦਾ ਦਾਇਰਾ ਵੱਡਾ ਕਰਨ ਦੇ ਬਾਰੇ ਚਰਚਾਵਾਂ ਕੀਤੀਆਂ ਹੋਈਆਂ ਨੇ, ਪਰ ਇਹ ਉਹਨਾਂ ਨੂੰ ਉਦੋਂ ਹੀ ਕੰਮ ਆ ਸਕਦੀ ਹੈ ਜੇਕਰ ਤੁਹਾਨੂੰ ਇਸ ਖਬਰ ਦਾ ਇਲਮ ਹੋਵੇ ਕਿ ਮੌਜੂਦਾ ਸਮੇਂ ਦੇ ਵਿੱਚ ਹਰ ਸਾਲ ਜਿਹੜੀਆਂ ਸ਼ਿਫਟਾਂ ਘੱਟ ਰਹੀਆਂ ਨੇ, ਜਿਸ ਹਿਸਾਬ ਦੇ ਨਾਲ ਐਂਬੂਲੈਂਸ ਡਰਾਈਵਰਸ ਦੇ ਉੱਤੇ ਲੋਡ ਵੱਧ ਰਿਹਾ, ਮਰੀਜ਼ ਵੱਧ ਰਹੇ ਨੇ, ਐਮਰਜੈਂਸੀ ਡਿਪਾਰਟਮੈਂਟ 'ਚ ਜਾਣਾ ਚਾਹੁੰਦੇ ਨੇ ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚ ਪਾਉਂਦੀ, ਉਸ ਦੀ ਵਜ੍ਹਾ ਇਹ ਹੈ ਕਿ ਐਂਬੂਲੈਂਸ ਚਲਾਉਣ ਦੇ ਲਈ ਜਾਂ ਪੈਰਾਮੈਡਿਕਸ ਜਿਹੜੇ ਨੇ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ, ਔਰ ਇਹ ਐਂਬੂਲੈਂਸ ਜਿਹੜੀਆਂ ਨੇ ਇਹ ਖੜੀਆਂ ਰਹਿ ਜਾਂਦੀਆਂ ਨੇ ਜਾਂ ਫਿਰ ਕਿਸੇ ਨਾ ਕਿਸੇ ਥਾਂ 'ਤੇ ਉਲਝੀਆਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਸਾਲ ਦੇ ਲਗਭਗ ਕਈ ਘੰਟੇ ਜਿਹੜੇ ਨੇ ਉਹ ਬਗੈਰ ਕਿਸੇ ਮਰੀਜ਼ ਨੂੰ ਚੱਕਿਆਂ ਹੀ ਬੀਤ ਜਾਂਦੇ ਨੇ। ਇਸ ਕਰਕੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਆਉਂਦਿਆਂ ਸਾਰ ਉਹ ਪੈਰਾਮੈਡਿਕਸ ਦੀ ਗਿਣਤੀ ਵਧਾਉਣਗੇ ਔਰ ਵੈਨਾਂ ਦੀ ਗਿਣਤੀ ਵੀ ਵੱਧ ਕੀਤੀ ਜਾਏਗੀ। ਉੱਥੇ NSW ਦੇ ਰਗਬੀ ਨਾਮ ਦੇ ਇਲਾਕੇ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਘਰ ਦੇ ਉੱਤੇ ਪੁਲਿਸ ਦੀ ਤਰਫ ਤੋਂ ਗੋਲੀ ਚਲਾਈ ਗਈ ਹੈ। ਦੱਸ ਦਈਏ ਕਿ ਇਸ ਵਕਤ ਇਹ ਵਿਅਕਤੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ, ਗ੍ਰਿਫਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਇਸ ਵਿਅਕਤੀ ਦੇ ਉੱਤੇ ਜਿਹੜੀ ਪੁਲਿਸ ਦੀ ਤਰਫ ਤੋਂ ਜਵਾਬੀ ਕਾਰਵਾਈ ਕੀਤੀ ਗਈ ਔਰ ਇਸ ਦੇ ਨਾਮ ਜਿਹੜੇ ਨੇ ਫਿਲਹਾਲ ਪਛਾਣ ਜਿਹੜੀ ਨਸ਼ਰ ਨਹੀਂ ਕੀਤੀ ਗਈ। 45 ਸਾਲ ਦੀ ਉਮਰ ਦਾ ਇਹ ਵਿਅਕਤੀ ਦੱਸਿਆ ਗਿਆ ਹੈ। ਉੱਥੇ ਮੈਲਬਨ ਦੇ RMIT ਅਦਾਰੇ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਓਮਾਨੀ ਨਾਗਰਿਕ ਹਨਮਨ ਅਲ ਹਮਾਮੀ, ਜਿਹੜਾ ਕਿ ਫਲਾਈ ਦੁਬਈ ਦੀ ਫਲਾਈਟ ਜਿਹੜੀ ਸੀ ਉਸਨੂੰ ਕਰੈਸ਼ ਕਰਵਾਉਣਾ ਚਾਹੁੰਦਾ ਸੀ, ਉਹ RIMT ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਇਆ ਜ਼ਰੂਰ ਸੀ ਆਸਟ੍ਰੇਲੀਆ, ਔਰ ਆਸਟ੍ਰੇਲੀਅਨ ਅਥਾਰਟੀਜ਼ ਦੀ ਤਰਫ ਤੋਂ ਉਸਦੇ ਆਸਟ੍ਰੇਲੀਅਨ ਕਨੈਕਸ਼ਨਸ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸਦੇ RMIT ਦੇ ਵਿੱਚ ਪੜ੍ਹਦੇ ਨਾਲ ਪੜ੍ਹਦੇ ਜਿਹੜੇ ਵਿਦਿਆਰਥੀ ਸੀ ਜਾਂ ਕੋਈ ਹੋਰ ਲੋਕ ਸੀ ਉਸਦੇ ਸੰਪਰਕ ਦੇ ਵਿੱਚ ਆਏ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਏਗੀ। ਉੱਥੇ ਸਿਡਨੀ ਦੇ ਇਨਰ ਵੈਸਟ 'ਚੋਂ ਇੱਕ ਖਬਰ ਹੈ ਜਿੱਥੇ ਇੱਕ ਮਹਿਲਾ ਨੂੰ ਟੇਜ਼ਰ ਕੀਤਾ ਗਿਆ ਕਿਉਂਕਿ ਉਹ ਇੱਕ 48 ਸਾਲਾ ਵਿਅਕਤੀ ਦੇ ਉੱਤੇ ਹਮਲਾ ਕਰਕੇ ਜਿਹੜਾ ਹੈ ਉਸਨੂੰ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੈਂਡੀ ਨਿਊਟਨ ਸਿਨੇਮਾ ਜਿਹੜਾ ਕਿੰਗ ਸਟਰੀਟ ਦੇ ਉੱਤੇ, ਉੱਥੋਂ ਇਹ ਘਟਨਾ ਉਸਦੇ ਬਾਹਰ ਇਹ ਵਾਪਰੀ ਸੀ ਜਦੋਂ ਇਸ ਮਹਿਲਾ ਦੀ ਤਰਫ ਤੋਂ ਹਮਲਾ ਕੀਤਾ ਗਿਆ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਇੱਧਰ ਨਿਊ ਕਾਸਲ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਵੇਰ ਵੇਲੇ ਤੁਹਾਨੂੰ ਦੱਸਿਆ ਸੀ ਕਿ ਨਿਊ ਕਾਸਲ ਦੇ ਵਿੱਚ ਇੱਕ ਪੀ ਪਲੇਟਰ ਦੀ ਤਰਫ ਤੋਂ ਬੜੇ ਹੀ ਗਲਤ ਢੰਗ ਦੇ ਨਾਲ BMW ਗੱਡੀ ਜਿਹੜੀ ਆਪਣੀ ਚਲਾਈ ਗਈ ਸੀ ਉਸ ਦੇ ਵਿੱਚ ਕੁਝ ਪੈਦਲ ਚੱਲ ਰਹੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਦੇ ਵਿੱਚ ਪੁਲਿਸ ਦਾ ਕਹਿਣਾ ਕਿ ਇੰਡਿਕਾ ਅਸਮਰ ਸਿੰਘ ਨਾਮ ਦੀ ਇੱਕ ਛੋਟੀ ਲੜਕੀ ਜਿਹੜੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੀ ਗਈ ਹੈ। ਫਿਲਹਾਲ ਇਸ ਲੜਕੇ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਤਰਫ ਤੋਂ, ਇਸ ਤੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 ਚਾਤਰੇ, ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਬੱਲੇ ਚੱਕਵਾਂ ਜਿਹਾ ਗਾਣਾ ਪਹਿਲਾਂ ਹੀ ਮੰਡੇ ਦਾ ਦਿਨ ਹੈ ਜੀ ਅਤੇ ਨਿਊ ਸਾਊਥ ਵੇਲਸ ਦੇ ਵਿੱਚ ਬੈਠੇ ਹੋ ਨਜ਼ਾਰੇ ਲਓ ਪਬਲਿਕ ਹੋਲੀਡੇ ਹੈ ਸੁਣਾਉਂਦੇ ਹਾਂ ਤੁਹਾਨੂੰ ਠਾਹ ਠਾਹ ਗਾਣੇ ਅਤੇ ਅੱਜ ਦੇ ਦਿਨ ਮੰਡੇ ਦੇ ਦਿਨ ਪ੍ਰੋਗਰਾਮ ਡੀਪ ਟੋਕ ਸ਼ੋਅ ਹੁੰਦਾ ਸੋ ਬਹੁਤ ਜ਼ਿਆਦਾ ਡੀਪ ਹੋ ਜਾਣਾ ਬਹੁਤ ਜ਼ਿਆਦਾ ਸੀਰੀਅਸ ਗੱਲਾਂ ਹੋ ਜਾਣੀਆਂ ਕਰੋ ਇੰਜੋਏ ਫਿਰ ਮੂਡ ਨੂੰ ਥੋੜ੍ਹਾ ਜਿਹਾ ਲਾਈਟ ਕਰਦੇ ਇੱਧਰ ਉੱਧਰ ਦੀ ਗੱਲਾਂ ਕਰਦੇ ਡਰਾਈ ਬੈਕ ਸ਼ੋਅ ਹੈ ਬਗੈਰ ਕਿਸੇ ਬ੍ਰੇਕ ਤੋਂ ਹੈ ਬ੍ਰੇਕ ਪਹਿਲਾਂ ਪਹਿਲਾਂ ਹੀ ਲੈ ਲਈਏ ਫਿਰ ਉਸ ਤੋਂ ਬਾਅਦ ਆ ਕੇ ਤੁਹਾਨੂੰ ਬੈਕ ਟੂ ਬੈਕ ਗਾਣੇ ਸੁਣਾਵਾਂਗੇ ਪਰ ਆਹ ਪਤਾ ਨਹੀਂ ਗਾਣਾ ਮੇਰੇ ਸਾਹਮਣੇ ਆ ਗਿਆ ਸਟੈਵਿਨ ਬੈਨ ਦਾ

ਭੈੜਾ ਕੰਮ ਚੱਕ ਕੇ ਐਨੀਵੇ ਬੰਤਾ ਹੈ। ਤੇ ਸਚਿਨ ਜਿਗਰ ਦੀ ਜੋੜੀ ਹੈ ਨਾ ਜਿਹੜੀ ਮਿਊਜ਼ੀਸ਼ੀਅਨਸ ਦੀ, ਉਹਨਾਂ ਦੇ ਵਿੱਚੋਂ ਸਚਿਨ ਨੇ ਇਹ ਗਾਣਾ ਨਾਲ ਗਾਇਆ ਹੈਗਾ। ਵੈਸੇ ਲਿਖਿਆ ਐਵੇਂ ਵਾਏ ਬੰਤਾ ਹੈ ਨਹੀਂ ਹੈਗਾ, ਤੇ ਇਹ ਗਾਣੇ ਦੇ ਕਰਕੇ ਥੋੜੀ ਥੋੜੀ ਜਿਹੀ ਫੀਲਿੰਗ ਫਿਲਮ ਦੀ ਆਉਣ ਲੱਗ ਪਈ ਹੈਗੀ। ਆਯੁਸ਼ਮਾਨ ਖੁਰਾਨਾ ਦਾ ਇੱਕ ਟਾਈਮ ਸੀਗਾ ਬੈਕ ਟੂ ਬੈਕ ਇਹੋ ਜਿਹੀਆਂ ਫਿਲਮਾਂ ਲੋ ਬਜਟ ਦੇ ਰਹੇ ਸੀਗੇ ਤੇ ਕੰਮ ਚੱਕਵਾਂ ਸੀਗਾ। ਅਦਾਰਾ ਕਿਹੜੀ ਸੀ, ਆਰਟੀਕਲ 370, ਅੰਧਾਧੁਨ ਜਾਂ ਹੋਰ ਵੀ ਬਹੁਤ ਸਾਰੀਆਂ ਸੀਗੀਆਂ। ਪਰ ਹੁਣ ਇੱਕ ਲੰਮੇ ਟਾਈਮ ਦੇ ਬਾਅਦ ਆਯੁਸ਼ਮਾਨ ਖੁਰਾਨਾ ਆਪਣੇ ਜੋਨਰ ਦੇ ਵਿੱਚ ਵਾਪਸ ਆਏ ਹੈਗੇ ਨੇ। ਅਤੇ ਉੜਤਾ ਤੀਰ ਦਾ ਟ੍ਰੇਲਰ ਤੁਸੀਂ ਦੇਖਿਆ ਹੀ ਹੋਣਾ ਹੈਗਾ ਕਿ ਪਾਕਿਸਤਾਨੀ ਏਜੰਟ ਇੰਡੀਆ ਦੇ ਵਿੱਚ ਆ ਜਾਂਦਾ, ਸਿਰ 'ਤੇ ਸੱਟ ਵੱਜਦੀ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਇੰਡੀਅਨ ਏਜੰਟ ਸਮਝਣ ਲੱਗ ਜਾਂਦਾ ਹੈਗਾ ਅਤੇ ਇੰਡੀਆ ਦੀ ਫੌਜ ਦੇ ਵਿੱਚ ਕਿਵੇਂ ਉਹ ਕੰਮ ਕਰਦਾ। ਸੋ ਇੱਕ ਕੌਮੇਡੀ ਟਵਿਸਟ ਹੈਗਾ। ਹਰ ਚੀਜ਼ ਦੁਰੰਧਰ ਵਰਗੀ ਹੋ ਵੀ ਨਹੀਂ ਸਕਦੀ ਹੈਗੀ, ਬਣਾਉਣ ਦੀ ਲੋੜ ਵੀ ਨਹੀਂ ਹੈਗੀ, ਪਰ ਇਹ ਉਹ ਹੈ ਵੀ ਨਹੀਂ। ਸੋ ਉੱਦਾਂ ਦੀ ਸੋਚ ਕੇ ਨਾ ਜਾਇਓ। ਅੱਛਾ, ਜੇ ਸੋਚ ਕੇ ਤੁਸੀਂ ਗਏ ਸੀਗੇ ਸਿੰਘ ਵਰਸਿਸ ਕੌਰ ਦੇ ਵਿੱਚ ਤਾਂ ਕੀ ਖੱਟ ਲਿਆ? ਹੁਣ ਸਿੰਘ ਵਰਸਿਸ ਕੌਰ ਦੀ ਡਿਜ਼ਾਸਟਰ ਦੀ ਕੀ ਗੱਲ ਕਰੀਏ, ਪਰ ਕਿਹਨੇ ਕਿਹਨੇ ਦੇਖੀ ਹੈ, ਮਤਲਬ ਕਿਹਨੇ ਕਿਹਨੇ ਦੇਖਣ ਦੀ ਹਿੰਮਤ ਕੀਤੀ ਹੈ, ਇਹ ਦੱਸਿਓ ਜ਼ਰਾ।

ਬੈਂਟਰ ਨਾਲ ਹੈਗੀ ਬੱਲੇ ਬੱਲੇ ਬੜੇ ਬੜਾ ਸਿਆਸੀ ਗਾਣਾ ਹੈਗਾ ਹਸਤਿੰਦਰ ਸਾਹਿਬ ਨੰਬਰ ਸੀਗਾ 4444 4444 ਅਗਲੇ ਦੋ ਗਾਣੇ 4444 ਕਰਕੇ ਹੈਗੇ ਨੇ ਇੱਕ 4 ਦਿਨ ਯਾਨੀ 4 ਡੇਜ਼ ਕਬੀਰ ਸੰਧੂ ਦਾ ਗਾਣਾ ਅਤੇ ਉਸ ਤੋਂ ਬਾਅਦ ਇੱਕ ਅੱਜ ਕੱਲ੍ਹ ਇੱਕ ਹਸਲ ਦੇ ਮੁਕਾਬਲੇ ਸ਼ੋਅ ਸ਼ੁਰੂ ਕੀਤਾ ਹੈਗਾ ਇਹਨਾਂ ਨੇ ਆਈ ਪੋਪ ਸਟਾਰ ਉਹ ਪਤਾ ਨਹੀਂ ਕਿਹੋ ਜਿਹਾ ਨੈੱਟਫਲਿਕਸ ਦੇ ਉੱਤੇ ਆਊਗਾ ਹਲੇ ਆਉਣਾ ਹੈ ਆਈ ਡੋਂਟ ਨੋ ਮੈਂ ਹਲੇ ਤੱਕ ਦੇਖਿਆ ਨਹੀਂ ਹੈਗਾ ਪਰ ਹਸਲ ਦੇ ਵਿੱਚੋਂ ਰਿਜੈਕਟ ਕੀਤੀ ਹੋਈ ਇੱਕ ਰੈਪਰ ਸੀ ਇੱਕ ਕੁੜੀ ਸੀ ਆਰਟਿਸਟ ਸੀ ਉਹਨੂੰ ਹੁਣ ਇਹਦੇ 'ਚ ਬੜਾ ਗਾਰਗੀ ਸ਼ਰਮਾ ਉਹਨੂੰ ਬੜਾ ਇਹਦੇ 'ਚ ਰੀਲਾਂ ਰੂਲਾਂ ਵਾਇਰਲ ਹੋ ਰਹੀਆਂ ਨੇ ਲੱਗੇ ਰਿਹਾ ਹੈ ਕਿ ਇਸ ਸ਼ੋਅ ਦਾ ਆਈ ਪੋਪ ਸਟਾਰ ਦੀ ਸਿਰਫ ਉਹੀ ਹਾਈਲਾਈਟ ਹੈਗੀ ਹੈ ਯਾਨੀ ਬਾਕੀ ਐਡੇ ਆਈ ਡੋਂਟ ਨੋ ਕਿਹੋ ਜਿਹੇ ਹੈਗੇ ਨੇ ਕਿਹੋ ਜਿਹੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਣ ਲਾਂਗੇ ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ ਪਰ ਪਹਿਲਾਂ 4 ਡੇਜ਼ ਫਿਰ ਬੈਕ ਟੂ ਬੈਕ ਤੁਹਾਨੂੰ ਇੱਕ ਰੈਪ ਸੁਣਾਉਂਦੇ ਹਾਂ ਗਾਰਗੀ ਦਾ 4 ਖਪੀਤਕਾਰ 4444 ਅਤੇ ਫਿਰ 4 ਮਿੰਟਾਂ ਬਾਅਦ ਆਉਂਦੇ ਨਹੀਂ ਨਹੀਂ 40 ਕੁ ਮਿੰਟਾਂ ਬਾਅਦ ਆਉਂਦੇ ਪ੍ਰੋਗਰਾਮ ਅੱਜ ਦੇ ਦਿਨ ਸ਼ਾਮ ਨੂੰ ਡੀਪ ਟਾਕ ਸ਼ੋਅ ਹੋਣਾ ਹੈ ਜੀ ਥੋੜ੍ਹੀ ਦੇਰ ਦਾ ਪਹਿਲਾਂ ਪਤਾ ਚੱਲਿਆ ਹੈਗਾ ਕਿ ਡਾਕਟਰ ਸੰਦੀਪ ਜੀ ਹੁਣ ਛੁੱਟੀ ਦੇ ਉੱਤੇ ਹੈਗੇ ਨੇ ਕਿਉਂਕਿ ਛੁੱਟੀ ਹੈਗੀ ਹੈ ਵਾਕਈ ਛੁੱਟੀ ਹੈਗੀ ਹੈ ਛੁੱਟੀ ਵਾਲਾ ਮਾਹੌਲ ਹੈਗਾ ਸੋ ਇਸ ਕਰਕੇ ਤੁਹਾਨੂੰ ਇੱਕ ਪੁਰਾਣਾ ਸ਼ੋਅ ਜਿਹੜਾ ਰਿਕਾਰਡਿਡ ਉਹਦਾ ਇਸੇ ਸ਼ੋਅ ਦਾ ਇੱਕ ਪੋਡਕਾਸਟ ਜਿਹੜਾ ਪੁਰਾਣਾ ਤੁਹਾਨੂੰ ਸੁਣਾਉਂਦੇ ਹੈਗੇ ਪਰ ਉਹ ਵੀ ਬੜਾ ਕੰਮ ਦਾ ਪੁਰਾਣਾ ਸੁਣ ਕੇ ਨਾ ਇਗਨੋਰ ਨਾ ਕਰ ਦਿਓ ਕੰਮ ਦਾ ਸ਼ੋਅ ਹੈ ਜੇ ਤੁਸੀਂ ਕੱਟੜ ਤਰੀਕੇ ਦੇ ਨਾਲ ਉਸ ਸ਼ੋਅ ਦੇ ਨਾਲ ਜੁੜੇ ਹੋਏ ਹੋ ਬੈਕ ਟੂ ਬੈਕ ਗਾਣਾ ਇੰਜੋਏ ਕਰੋ

ਇਹ ਕੀ ਕੱਢਿਆ ਜਸ ਮਾਨਕ ਸਾਹਿਬ ਇਹ ਗੀਤ MP3 ਵਾਲੇ ਜਸ ਮਾਨਕ ਦਾ ਨਵਾਂ ਗਾਣਾ ਮੈਂ ਕਿਹਾ ਚਲੋ ਇਹ ਵੀ ਸੁਣਾ ਦਈਏ ਤੁਹਾਨੂੰ ਬੈਕ ਟੂ ਬੈਕ ਗਾਣੇ ਜਦੋਂ ਚੱਲ ਹੀ ਰਹੇ ਹੈ ਜਿੱਥੇ ਇੱਕ ਖਰਾਬ ਉੱਥੇ ਦੋ ਖਰਾਬ ਕੀ ਉੱਥੇ ਚਾਰ

ਜ਼ਬਰਦਸਤੀ ਕਿਊਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗਾਣੇ ਨੂੰ। ਅੱਛਾ ਹੁਣ ਅਗਲੇ ਭਾਈ ਸਾਹਿਬ ਦੇ ਉੱਤੇ ਕੀ ਗੱਲ ਕਰੀਏ। ਹਰਭਜਨ ਮਾਨ ਸਾਹਿਬ ਦਾ ਆਪਦਾ ਰੁਤਬਾ ਬੜਾ ਉੱਚਾ ਹੈਗਾ, ਪਰ ਉਹਨਾਂ ਦੇ ਮੁੰਡੇ ਨੂੰ ਹੁਣ ਫਿਲਮ ਦੇ ਵਿੱਚ ਲੈ ਕੇ ਆਇਆ ਜਾ ਰਿਹਾ। ਇਹ ਦਿਨ ਰੋਜ਼ ਨਹੀਂ ਆਉਣੇ, 9 ਅਕਤੂਬਰ ਨੂੰ ਅਗਲੇ ਹਫ਼ਤੇ ਇਹ ਫਿਲਮ ਰਿਲੀਜ਼ ਹੋਣੀ ਹੈਗੀ ਹੈ, ਪਰ ਟ੍ਰੇਲਰ ਦੇ ਵਿੱਚ ਕੋਈ ਖਾਸ ਐਡੀ ਵਧੀਆ ਐਕਟਿੰਗ ਲੱਗੀ ਨਹੀਂ ਹੈਗੀ। ਪਰ ਲੈਟਸ ਸੀ ਕਿਵੇਂ ਦਾ ਹੋਊਗਾ, ਮਤਲਬ ਇਹ ਸਿਰਫ ਇੱਕ ਵੈਸੇ ਅਸੰਪਸ਼ਨ ਜੀ ਹੈ। ਅੱਛਾ ਗਾਇਆ ਅਗਲਾ ਗਾਣਾ ਆਇਆ ਹੈਗਾ, ਉਹ ਅਵਕਾਸ਼ ਨੇ ਆਪ ਨਹੀਂ ਗਾਇਆ ਹੈਗਾ, ਅਤੇ ਉਹ ਸ਼ਰੀਮਾਨ ਨੇ ਗਾਇਆ ਮਾਨ ਨਹੀਂ ਹੈ, ਪਰ ਸ਼ਰੀਮਾਨ ਦਾ ਗਾਣਾ ਇਸੇ ਫਿਲਮ ਦਾ ਯਾਰਾ ਹੋਏ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ। ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ। ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋਗੇ ਨਾ
0: ਜੀ? ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ। ਇੱਕ ਅਮੈਰੀਕਨ ਧਿਰ ਜਿਹਦੇ 'ਚ ਯੂਰਪੀ ਤਾਕਤਾਂ ਨੇ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ। ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ, ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਆਵਰ ਐਨੀਮੀ ਅਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ। ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ISIS ਦੇ ਨਾਲ ਰਲਦਾ ਮਿਲਦਾ, ISIS ਲੜਾਈ ਕਰਵਾਉਣ ਵਾਲੀ ਸੰਸਥਾ, ਲੜਨ ਵਾਲੀ ਸੰਸਥਾ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ। ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ,
0: ਕੀ ਸ਼ਹਿਰ ਦਾ ਨਾਂ ਹੈ?
1: ਹਾਂਜੀ, ਜਿਵੇਂ ਨਾਮ 'ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇਹ ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ ਆ, ਇੱਕ ਦੂਜੇ ਤੋਂ ਆਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ, ਔਰ ਉਹਨਾਂ ਨੇ ਹੀ ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ ਸੀ। ਹਾਂਜੀ, ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ, ਮੂਨ 'ਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ, ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ, ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲ ਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ ਹੈ, ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ, ਇੱਕ ਦੂਸਰੀ ਰੋਸਮੋਕੋਸ, ਕੀ ਕਹਿੰਦੇ, ਰੋਸਮੋਸ, ਰੋਸਕਮੋਸ, ਅਤੇ ਤੀਜੀ ਇੱਕ ਜੈਕਸਾ ਜਿਹੜੀ ਜਾਪਾਨ ਵਾਲੀ, ਅਤੇ ਚੌਥੀ ਈ ਐੱਸ ਏ ਯੂਰੋਪੀਅਨ ਸਪੇਸ ਏਜੰਸੀ, ਅਤੇ ਪੰਜਵੀਂ ਸੀ ਐੱਸ ਏ ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਇਹਨਾਂ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤਾ ਸੀ, ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ, ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਜੇ ਦੇ ਗਲ 'ਚ ਗਲ ਦੇ ਵਿੱਚ ਬਾਹਾਂ ਪਾਈਆਂ, ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ, ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ, ਇਹਦੀ ਬਿਗਨਿੰਗ ਤੋਂ ਬਈ, ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ।
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ
0: ਅਮੈਰੀਕਾ ਦੇ।
1: ਹਾਂਜੀ ਹਾਂਜੀ, ਅਤੇ 1984 ਦੇ ਵਿੱਚ ਯੂ ਐੱਸ ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ, ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ, ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੌਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹਨਾ, ਉੱਪਰ ਜਾਣਾ ਚਾਹੀਦਾ। ਹਾਂ, ਸੋ ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ, ਉੱਥੇ ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਫਿਰ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ 'ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ, ਹਾਂਜੀ, ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ
0: ਵਿੱਚ,
1: ਉਦੋਂ ਨਾਸਾ
0: ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ, ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ, ਹਾਂਜੀ, ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਂਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਇਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਅਤੇ ਯੂ ਐੱਸ ਗੌਰਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ,
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ ਯੂ ਐੱਸ ਦਾ ਆਰਮੀ ਦਾ ਪ੍ਰੋਜੈਕਟ ਸੀਗਾ, ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਹੈ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਓਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ, ਜਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ, ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ ਚੋਂ ਆਇਆ, ਰਸ਼ੀਆ ਕਾਫੀ ਬਾਅਦ ਚ ਆਇਆ, ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਵੀ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ। ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਿਆ। ਤਾਂ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ। ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਨਹੀਂ ਪੈਂਦਾ ਉੱਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ, ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ। ਤੇ ਇਹ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ, ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟੀਫਿਕ ਲੈਵਲ ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ ਤੇ ਹੈਗਾ, ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ ਰੋਕਟ ਦੇ ਥਰੂ ਭੇਜ ਸਕਦੇ ਪਰ ਉਹ ਭੇਜਣ ਨੂੰ 6 ਘੰਟੇ ਉਹ ਮਤਲਬ ਘੱਟ ਤੋਂ ਘੱਟ ਟਾਈਮ ਜਿਹੜਾ ਲੱਗੇਗਾ, ਹੈ ਨਾ, ਤੇ ਉਹ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ। ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਤੇ ਉਹ ਇੱਥੋਂ ਭੇਜਣ ਲੱਗ ਗਿਆ ਤਾਂ 6-7 ਘੰਟੇ 'ਚ ਤਾਂ ਔਖਾ ਹੋ ਜਾਂਦਾ। ਤੇ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ। ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤਾਂ, ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤਾਂ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜਾ ਥੋੜਾ ਥੋੜੀ ਥੋੜੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਤੇ ਇਹ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਇਹ ਵੋ, ਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਅਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ? ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ, ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ, ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵਲਪਮੈਂਟ ਜੋ ਵੀ ਹੁੰਦੀ ਗਈ, ਹੈ
0: ਨਾ, ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, 2 ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕਟ ਦੇ ਵਾਂਗੂ ਮੰਨ ਲਓ, ਜਾਂ 2 ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੇ, ਉਹਨਾਂ ਨੂੰ ਜੋੜਦੇ, ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ ਸਾਰਾ,
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ ਤੇ ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ ਤੇ ਉਹਦੇ 'ਚੋਂ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਇਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ, ਓਡੇ ਓਡੇ ਇੱਕ ਕਈ ਜਹਾਜ਼ ਆਪਸ 'ਚ ਜੁੜੇ ਹੋਏ ਨੇ, ਹੈ ਨਾ।
1: ਹਾਂਜੀ ਹਾਂਜੀ, ਇਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਖਿਆ ਸੀ, ਜਦੋਂ ਤੁਸੀਂ ਜਹਾਜ਼ ਦੀ ਇਗਜ਼ਾਮਪਲ ਦਿੱਤੀ ਆ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ 'ਤੇ ਬਣਾ ਲਏ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ 'ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ ਬਣਾ ਲਈ ਗਈ, ਪਰ ਉਹਨਾਂ ਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲੇ ਜਿਹੜੇ 2 ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਇਹਦਾ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤਾਂ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ. ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ. ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਰ 'ਚ ਆਪਸ 'ਚ ਜੋੜਦੇ ਆ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ. ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ ਜਿਹੜਾ ਦੋਨੋਂ ਸਾਈਡ ਤੋਂ, ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ. ਉਹ ਚੀਜ਼ਾਂ ਹੋਈਆਂ. ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ, ਜਿਵੇਂ ਆਪਾਂ ਸੋਲਰ ਪੈਨਲ ਦੇਖਦੇ ਹਾਂ, ਹੈ ਨਾ. ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ, ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ, ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ. ਤੋ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ. ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ, ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ. ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਾਂਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ. ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀ ਆਰਮਸ ਉਹ ਕੰਮ ਕਰਦੀਆਂ. ਅਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ. ਹਾਂਜੀ,
0: ਓਕੇ. ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ. ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਉਹ ਵੱਡਾ ਵੱਡਾ ਹੋ ਜਾਂਦਾ ਹੈਗਾ. ਅਤੇ ਜ਼ਾਹਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈਅ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ. ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ. ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ. ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ ਨਾ. 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ. ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ. ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ. ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾ ਤਾ, ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ. ਕਿਉਂ ਬਣਾਇਆ? ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ? ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਆਉਣ ਤੋਂ ਬਾਅਦ. ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ. ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਡੀਪ ਟਾਕ.
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
5: ਉਹ ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ.
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਅਤੇ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੱਡਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ, ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਹੈ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਆ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ, ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ, ਅਤੇ ਉਹਨਾਂ ਨੇ ਇਹ ਚੈੱਕ ਕੀਤੀ। ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ, ਤਾਂ ਉਹ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਬੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਬੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ, ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ। ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ। ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਐਲੂਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਉਹ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ ਜੋ ਵੀ ਸਟਰਕਚਰਸ ਹੈਗੀਆਂ, ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦੋਂ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣਾ, 1 pound ਚੀਜ਼ ਭੇਜਣ ਲਈ ਤੁਹਾਨੂੰ$10,000 ਲੱਗਦੇ ਆ, ਤਾਂ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੂਗੇ ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ ਉਹ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਨੂੰ ਬਚਾ ਲਈਏ। ਉਸ ਤੋਂ ਇਲਾਵਾ ਇੱਕ ਸੇਫਟੀ ਮੈਜ਼ਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਤਾਂ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਿਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ ਤੇ। ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ, ਨਹੀਂ ਬਚਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ, ਤਾਂ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ ਤੇ ਲੱਗ ਜਾਂਦੇ, ਨਹੀਂ ਤਾਂ ਇਹਨਾਂ ਨੂੰ ਮਤਲਬ ਇਹ ਇੰਸਟਰਕਸ਼ਨ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ, ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ। ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ, ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ, ਜਿਵੇਂ ਅਸੀਂ ਅਰਥ 'ਤੇ ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ, ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ। ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ, ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ। ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ, ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ।
0: ਓਕੇ,
1: ਸੋ ਇਹ ਜਿਹੜਾ ਮੇਜਰ ਚੈਲੰਜ ਸੀਗਾ, ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ। ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ, ਜਿਵੇਂ ਹੁਣ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ, ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ, ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰ ਉਹ ਲੱਗ ਸਕਦੇ। ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ, ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ, ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ, ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ, ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹੈ ਨਾ, ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ, ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ। ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ, ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਦਾ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ, ਕਿ ਇੱਦਾਂ ਮਤਲਬ ਕੀਤਾ ਜਾਂਦਾ
0: ਔਰ ਕਾਫੀ ਪੀ ਲੈਂਦੇ ਨੇ।
1: ਹਾਂਜੀ, ਜਿਵੇਂ ਹੁਣ ਇਹ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ, ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਹੈ।
0: ਓਕੇ, ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ।
1: ਹਾਂਜੀ ਹਾਂਜੀ, ਤੇ 2000 ਦੇ ਵਿੱਚ ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ, ਉਦੋਂ 2000 ਚ ਅਫੀਸ਼ੀਅਲੀ ਇਹਦਾ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ। ਹਾਂਜੀ, ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ, ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ। 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ, ਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਆਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ, ਕਿਉਂਕਿ ਤੁਸੀਂ
0: ਉਹਦੀ ਏਜ ਹੀ 30 ਸਾਲ ਹੈ।
1: ਹਾਂਜੀ, ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ, ਪਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਚੇਂਜਸ, ਕਿਉਂਕਿ ਇਹ ਨਹੀਂ ਹੈ ਕਿ ਉਦੋਂ ਬਣ ਗਿਆ, ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਆ ਹੈ ਨਾ, ਔਰ ਕੋਈ ਵੀ ਕੋਈ ਨੁਕਸਾਨ ਕੋਈ ਮਸ਼ੀਨ ਖਰਾਬ ਹੋ ਸਕਦੀ ਆ, ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ। ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ, ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ, ਖਾਣਾ ਭੇਜਦੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ। ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ, 10-11 ਸਾਲ ਹੋ ਗਏ, ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼, ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ, ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ, ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ, ਤਾਂ ਇਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ।
0: ਇਹ ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਹੈ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ, ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ, ਕਿ ਜਿਹੜਾ ਜਿੰਨੇ ਚੈਲੇਂਜਸ ਹੈਗੇ ਨੇ ਧਰਤੀ ਦੇ ਉੱਤੇ, ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ, ਕੋਈ ਰਾਹ ਤੋਂ ਭਟਕ ਗਿਆ, ਇੱਦਾਂ ਆਪਾਂ ਸੁਣਦੇ ਹੈਗੇ ਹਾਂ, ਕੋਈ ਕ੍ਰੈਸ਼ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਕੁਛ ਹੋ ਗਿਆ ਹੈ ਨਾ, ਅਤੇ ਮਿਸ਼ਨ ਸਕਸੈਸਫੁੱਲ ਨਹੀਂ ਹੁੰਦੇ, ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ ਇਸੇ ਹੀ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ ਉਹ ਘੱਟ ਹੋ ਸਕਣ। ਅਦਰ ਦੈਨ ਦੈਟ ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ, ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦਿਓ।
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ, ਅਸੀਂ ਗਏ ਵੀ ਹੈ ਨਾ, ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ, ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ ਨਾ, ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ, ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਆਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਬਾਰ ਬਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਨੂੰ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ ਹੈ ਨਾ, ਪਰ ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ ਹੈ ਨਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੋਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼, ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ। ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ। ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ ਹੈ, ਜਿਹੜਾ ਕਿ ਅੱਗੇ ਸਾਨੂੰ ਆਸਟੀਓਪਰੋਸਿਸ ਦਾ ਪਤਾ ਹੈ ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਹੈ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਲਈ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜ੍ਹੇ ਜਣੇ ਹੁੰਦੇ ਹੈ ਨਾ, ਕੋਈ ਆਲੇ ਦੁਆਲੇ ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦੇਖਦੀ ਆ ਹੈ ਨਾ, ਨੇਚਰ ਦੇਖਦੀ ਆ, ਟ੍ਰੀਜ਼ ਦੇਖਦੇ ਆ, ਪਾਣੀ, ਬਰਡਸ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਤੇ ਬਟ ਜਦੋਂ ਕਈ ਐਸਟ੍ਰੋਨੋਟਸ ਜਿਹੜੇ ਆਪਣੇ ਇੰਟਰਵਿਊਸ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਹੈ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬੋਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਅਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਅਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫੋਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ, ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ ਹਿਊਮਨ ਬੋਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਹੈ ਡਰੱਗਸ ਜਾਂ ਮੈਡੀਸਿਨ ਇੰਡਸਟਰੀਜ਼ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ, ਵੈਸੇ ਤਾਂ ਤੁਸੀਂ ਖਾਣ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ ਹਾਂ, ਉਹਨਾਂ ਦਾ ਬੜਾ ਇੱਕ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੂੰ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਆਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਿਪਰੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਇਹ ਸਟਰੋਂਗ ਹੁੰਦਾ, ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅਨਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਹੈ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ। ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ ਉਹ, ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ, ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼, ਇਹ ਆਪਾਂ ਦੇਖ ਵੀ ਰਹੇ ਸੀ ਕਿ ਵੀਡੀਓ 'ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ, ਬੁੱਚ ਵਿਲਮਰ ਹੋਰੀ ਆਏ ਸੀਗੇ, ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜੇ ਆਇਆ ਭਾਈ, ਹੈ ਨਾ। ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੌਂਡ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ, ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ। ਸੋ ਐਡਾ ਨੁਕਸਾਨ ਜਿਹੜਾ ਹੈਗਾ,
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ ਆਈ ਥਿੰਕ, ਅਤੇ ਉਹਦੇ ਨਾਲ ਜਿਹੜੇ ਆ ਜਦੋਂ ਉੱਥੇ ਆ ਕੇ ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਤਾਂ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ, ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ,
0: ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ। ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ, ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ।
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਆ, ਅਤੇ ਫਿਰ ਉੱਥੇ ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ, ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ। ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਇਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ। ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ ਰਾਈਟ, ਨਹੀਂ ਠੀਕ ਹੈ, ਅੱਜ ਦਾ ਇਹ ਐਪੀਸੋਡ, ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਇਹਨੂੰ ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ, ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ, ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਫੌਜ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ, ਅਤੇ ਉਹ ਕਾਹਦੇ ਲਈ? ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ, ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟ੍ਰੋ ਉਹ ਪੁਲਾੜ ਦੇ ਵਿੱਚ ਜਾਣ ਦੀ? ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ, ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਉਹ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ, ਹਾਂਜੀ ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ, ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ, ਅਤੇ ਹਾਂਜੀ ਤਾਂ ਫਿਰ
0: ਇਹ ਨੌਕਰੀ ਕਿਹਦੀ ਕਰ ਰਹੇ ਨੇ ਵੈਸੇ, ਨਾਸਾ ਦੀ ਕਿ ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੋਟ ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ ਨੂੰ,
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੋਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ
0: ਈਅਰ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਆ ਉਹ ਪੰਜ ਕੰਟਰੀਜ਼ 'ਚ ਆ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੋਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੀ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ ਉਹ ਅਲੱਗ ਹੁੰਦੀ ਆ, ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ, ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ, ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ 'ਤੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ, ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਅਤੇ ਨਹੀਂ ਬਿਲਕੁਲ, ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ
0: ਪਿਛਲੇ ਸਾਲ ਗਏ ਸੀਗੇ ਉਹ, ਅਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ, ਅਤੇ ਔਰ ਮੈਨੂੰ ਇਹ ਤਾਂ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ ਬਚਪਨ ਦੇ ਵਿੱਚ, ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ, ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਹੈ ਇਸ ਪੂਰੇ ਪਾਰਟ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੋਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਅ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ, ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਅੱਛਾ ਸੁਣਨਾ ਇੱਕ ਗੱਲ ਦੱਸ ਸੱਚੀ ਸੱਚੀ ਦੱਸੇਗਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 AM समा हो चुका लाफ्टर थैरेपी दा। कल दे गुस्से गिले परेशानियां जो भी वीकेंड दा बोझ आ सारा कुछ एक पासे रख के हसण दा हसाउण दा चुटकले सुनून सुनाउण दा हो चुका समा। ते मैं वादा करदा कि जरूर जरूर जरूर हसूं ते तुसीं वी भाई वादा करो कि जरूर हसोगे। अपने आप नूं हासे दी एक कमांड दे के रखियो क्योंकि हासा किते बाहरों नहीं आउणा। चुटकला नवां सुणिया होवे पहलां किन्नी वारी वी सुन चुके हो हासा ताडे अंदरों ही निकलना। सो आउण वाला अद्धा पौणा घंटा अपने आप नूं कमांड दे के रखो कि आपां हसना है ते आओ फिर सवेरे सवेरे रल मिल के आपां हसदे हाँ। ते बच्चे वेखदे हां साडे लई की लैके आए ने स्कूल तों पहलां पहलां। सब तों पहलां साडे नाल मन्नत ते फतेह होणगे। सति श्री अकाल मन्नत फतेह, तुसीं आउणे रहो, की हाल चाल तुहाडा? हाँ नहीं गोड्या पुत्तो जिथे इनिया थावां ते लैके गए ना वो सारा कुछ तुसी एक पासे रख दो, जिथे नहीं लैके गए ना वो गल्लां सुनाया करो मम्मी नूं। ठीक है?
3: या मम्मा मम्मा कहिंदे सानू लैके सच्ची जी लैके जाणगे।
2: हाँ ते पुत्त जिहड़ा इनी थाई लैके गए आ पहलां उहदा थैंक यू करो ना, जिथे नहीं लैके गए वो तुसी गणाउणा शुरू करता। कीता ही ना? हाँ ते बस ठीक है, फिर वो नैक्सट टाइम लै जाणगे उत्थे जिहड़ा रह गया।
3: अच्छा
2: फिर फन होगा। चलो गुड, कित्थों आना ना? अच्छा एपिंग तों। ओके ओके ओके ओके ओके ते उन्हां दियां छुट्टियां वा फिर? ओ
3: नहीं, उन्हां ने सैटरडे नूं आना।
2: आ अच्छा अच्छा अच्छा वीकेंड ते आना, ठीक है। ते अज जा रहे हो स्कूल?
3: हां जी अज जा रहे
2: हां। ओके एक्साइटेड हो? जी करदा कि नहीं?
3: नहीं
2: नहीं जी करदा, ते रहन देना ही यार।
3: मम्मा कहंदे जाओ।
2: मम्मा कहंदे जाओ, चलो मम्मा दे भी अख लगना चाहिदा यार। की सुनाओगे फिर?
3: अज मैं सुनाऊंगा एक
2: कुड़िया बोली याद कर ली?
3: हां
2: मुंडिया मुंडे वाली भी तो हो ही सकती है, एदे च कीड़ी गल है ना।
3: गुड,
2: थैंक यू थैंक यू। हां जी हुण दीदी ना करा दो। थैंक यू, सत श्री अकाल। मन
3: ਲੇਜ਼ੀ
2: ਹੋਏ
3: ਨਹੀਂ ਨਹੀਂ
2: ਗੁੱਡਿਆ ਫਿਰ ਤੇ ਫਿਰ ਕਿਹੜੀ ਗੱਲ ਹੋਈ, ਪਰ ਕਈ ਜਵਾਕ ਹੋ ਜਾਂਦੇ ਹਨਾ।
3: ਹਾਂਜੀ
2: ਚਲੋ ਗੁੱਡ ਹੋ ਗਿਆ ਫਿਰ ਤੇ, ਐਕਸਾਈਟਿਡ ਸਕੂਲ ਲਈ।
3: ਮੈਨੂੰ
2: ਤੇ ਲੱਗਦਾ ਲੈਨੀ ਜੀ ਮੰਨਤ ਤੇ ਏਡੀ ਵੱਡੀ ਵੀ ਹੋ ਗਈ ਝਾਟੀ ਹੈ। ਤੁਸੀਂ ਤੇ ਬੜੀ ਛੇਤੀ ਛੇਤੀ ਵੱਡੇ ਹੋਈ ਜਾਂਦੇ ਜੀ। ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂਜੀ
3: ਇੱਕ ਵਾਰੀ ਡਾਕਟਰ ਰਿਸਰਚ ਕਰਕੇ ਗ੍ਰੀਨ ਟੀ ਬਣਾਉਂਦੇ ਆ ਜਿਹਦੇ ਨਾਲ ਜਿਸ ਦੇ ਨਾਲ ਇੱਕ 60 ਸਾਲ ਦੀ ਔਰਤ ਪੀ ਕੇ ਉਹਨੂੰ 30 ਸਾਲ ਦੀ ਲੱਗ ਸਕਦੀ ਆ।
2: ਓਹੋ ਅੱਛਾ।
3: ਪੱਪੂ ਕਹਿੰਦਾ
2: ਪੱਪੂ ਬਿਓਸ਼ ਦਵਾਈ ਫਲੋਪ। ਉਹ ਫਿਰ ਚੋਰੀ ਚੋਰੀ ਆਨਲਾਈਨ ਮੰਗਾ ਲੈਂਦੀਆਂ ਹੋਣੀਆਂ ਮੰਨਤ।
3: ਹਾਂਜੀ
2: ਹੈਨਾ, ਹਾਈਡ ਹਾਈਡ ਕਰਕੇ ਹੈਨਾ।
3: ਹਾਂਜੀ
2: ਗੁੱਡ ਗੁੱਡ, ਥੈਂਕ ਯੂ ਮੰਨਤ।
3: ਥੈਂਕ ਯੂ ਫਤਿਹ ਨਾਲ ਵੀ ਗੱਲ ਕਰਨਾ।
2: ਉਹ ਫਤਿਹ ਨਾਲ ਤੇ ਕਰ ਲਈ ਗੱਲ ਤੇ ਫਤਿਹ ਨਾਲ ਦੋ ਵਾਰੀ ਗੱਲ ਕਰ ਲਈ। ਹੈ
3: ਉਹ ਨਹੀਂ ਯਾਦ ਭੁੱਲ ਗਿਆ ਸੀ।
2: ਸੁਸਤੀ ਲੱਥੀ ਨਹੀਂ ਮੈਨੂੰ ਲੱਗਦਾ ਮੰਨਤ, ਮੇਰੀ ਵੀ ਨਹੀਂ ਲੱਥੀ, ਕੋਈ ਗੱਲ ਨਹੀਂ ਚੱਲ। ਥੈਂਕ ਯੂ ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਅਤੇ ਫਤਿਹ। ਅਤੇ ਆਓ ਆਪਾਂ ਨੈਕਸਟ ਵੇਖਦੇ ਹਾਂ ਸਾਡੇ ਨਾਲ ਕੌਣ ਆ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਚਾਲ ਹੈ? ਤੁਹਾਡੀ ਸੁਸਤੀ ਲੱਥੀ ਆ ਕਿ ਨਹੀਂ ਲੱਥੀ ਭਲਾ? ਮੈਨੂੰ ਲੱਗਦਾ ਨਹੀਂ ਲੱਥੀ। ਅਤੇ ਆਪਾਂ ਤਵਨੀਤ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ ਹਾਂ। ਤਵਨੀਤ ਐਂਡ ਸਿਬਲਿੰਗਸ, ਤੁਹਾਡੀ ਸੁਸਤੀ ਲੱਥ ਗਈ ਕਿ ਨਹੀਂ ਲੱਥੀ ਭਲਾ?
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ।
2: ਸਤਿ ਸ਼੍ਰੀ ਅਕਾਲ। ਖੰਘ ਆ ਗਈ ਮੈਨੂੰ ਲੱਗਦਾ।
4: ਹਾਂਜੀ।
2: ਕੀ ਖਾਦਾ ਸੀ?
4: ਦਲੀਆ।
2: ਹੈਂ?
4: ਦਲੀਆ।
2: ਦਲੀਆ ਖਾਦਾ ਸੀ? ਨਹੀਂ, ਪਰ ਖੰਘ ਕਾਹਦੇ ਨਾਲ ਆਈ ਹੈ? ਕੀ ਅਨਾਲਿਸਿਸ ਕੀਤਾ ਮੰਮਾ ਨੇ ਵੀ ਕੌਣ ਆਇਆ ਸੀ ਘਰ, ਕਿੱਥੇ ਗਏ ਹਾਂ, ਕਿਹੜੀ ਚਟਨੀ ਖਾਦੀ, ਕੀ ਨਤੀਜਾ ਕੱਢਿਆ ਖੰਘ ਦਾ?
4: ਅੰਬ ਵਾਲੀ ਚਟਨੀ ਖਾਦੀ।
2: ਅੱਛਾ, ਅੰਬ ਵਾਲੀ ਚਟਨੀ ਖਾਦੀ ਆ। ਓਕੇ, ਉਹ ਘਰੇ ਬਣਾਈ ਸੀ ਕਿ ਲੈ ਕੇ ਆਉਂਦੀ ਸੀ ਕਿਤੇ?
4: ਤੁਸੀਂ ਦੱਸੀ ਸੀ।
2: ਅਸੀਂ ਦੱਸੀ ਸੀ।
4: ਹਾਂਜੀ।
2: ਓਕੇ, ਮੈਂ ਦੱਸੀ ਸੀ ਕਿ ਹੋਰ ਕਿਸੇ ਨੇ ਦੱਸੀ?
4: ਦੱਸੀ।
2: ਮੈਂ ਦੱਸੀ ਸੀ। ਓਕੇ ਓਕੇ।
4: ਹਾਂਜੀ।
2: ਤੇ ਉਹਦੇ ਨਾਲ ਖੰਘ ਆ ਗਈ?
4: ਪਤਾ ਨਹੀਂ।
2: ਅੱਛਾ, ਨਹੀਂ ਉਹਦੇ ਨਾਲ ਤੇ ਨਹੀਂ ਆਉਣੀ ਚਾਹੀਦੀ ਹੈ ਨਾ, ਇੱਥੇ ਤੇ ਆਂਬੋ ਵੀ ਮਿੱਠੇ ਹੁੰਦੇ ਆ।
4: ਅਸੀਂ ਕੱਲ ਚਿਕਨ ਪਾਸਤਾ ਖਾਦਾ।
2: ਓਏ ਹੋਏ ਹੋਏ ਹੋਏ ਹੋਏ, ਯਮੀ ਹੀ। ਸਵੇਰੇ ਕੀ? ਸਵੇਰੇ ਦਲੀਆ ਖਾਦਾ। ਵੇਖਿਆ, ਪਤਾ ਲੱਗ ਗਿਆ ਮੈਨੂੰ ਸਵੇਰੇ ਤੁਸੀਂ ਕੀ ਖਾਦਾ। ਜਦੋਂ ਮੈਂ ਲੰਘਿਆ ਹਨਾ, ਉਦੋਂ ਤੁਹਾਡੇ ਘਰ ਦੇ ਲੱਗੋਂ ਫਰੈਗਰੈਂਸ ਆਉਣ ਡੀ ਸੀ, ਦਲੀਏ ਵਰਗੀ ਸਮੈਲ ਆਉਣ ਡੀ ਸੀ। ਫਿਰ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਅੱਜ ਦਲੀਆ ਬਣਾਇਆ ਵਾ। ਸਾਰਿਆਂ ਨੇ ਖਾ ਲਿਆ ਕਿ ਨਹੀਂ ਹਲੇ?
4: ਸਾਰਿਆਂ ਨੇ ਖਾ
2: ਲਿਆ। ਓਕੇ, ਹੋ ਗਏ ਤਿਆਰ?
4: ਹਾਂਜੀ।
2: ਬ੍ਰਸ਼ ਕਰਨਾ ਜਾਣ ਲੱਗਿਆ ਹਨਾ। ਤੇ ਛੁੱਟੀਆਂ ਵਧੀਆ ਰਹੀਆਂ ਤੁਹਾਡੀਆਂ?
4: ਹਾਂਜੀ, ਕੱਲ ਅਸੀਂ 1000 ਸਟੈਪ ਗਏ ਤੇ ਅਸੀਂ ਉੱਥੇ ਕਿ ਜਿੱਥੇ ਜ਼ਿਆਦਾ ਹਾਈਕਿੰਗ ਕਰਨਗੇ ਤੇ ਉੱਥੇ ਅਸੀਂ ਪੈਰ ਟੁੱਟੇ ਨਦੀ।
2: ਵੈਰੀ ਨਾਈਸ ਵੈਰੀ ਨਾਈਸ। ਫਿਰ ਤੇ ਬਹੁਤ ਵਧੀਆ
4: ਤੁਸੀਂ ਪਾਣੀ ਸੀ।
2: ਤੁਸੀਂ ਤੇ ਤਿੰਨਾ ਤਿੰਨਾ ਭੈਣ ਭਰਾਵਾਂ ਨੇ
4: ਤੇ ਅਸੀਂ ਕੱਚਾ ਪਿਆ ਤੇ ਗਏ।
2: ਅੱਛਾ, ਗੁੱਡ ਗੁੱਡ ਗੁੱਡ ਗੁੱਡ। ਤੁਸੀਂ ਤੇ ਚਾਰਾਂ ਭੈਣ ਭਰਾਵਾਂ ਨੇ ਖੂਬ ਫਨ ਕੀਤਾ।
4: ਸਾਰੀ ਗੱਡੀ
2: ਹੈ। ਤੁਸੀਂ ਤੇ ਖੂਬ ਫਨ ਕੀਤਾ ਛੁੱਟੀਆਂ ਚ।
4: ਹਾਂਜੀ।
2: ਗੁੱਡ। ਕੀ ਸੁਣਾ ਕੀ ਸੁਣਾਓ?
4: ਤੇ ਤੇ ਇੱਕ ਮਿੰਟ ਇੱਕ ਹੋਰ।
2: ਹਾਂਜੀ। ਮਾਮਾ ਕਹਿੰਦੇ ਨਹੀਂ ਦੱਸੋ।
4: ਮੇਰਾ
2: ਵੀ ਠੀਕ। ਅੱਜ ਤੁਹਾਡੀ ਡਿਊਟੀ ਲੱਗੀ ਅੱਜ ਵੱਡੇ ਬਰਥਡੇ ਵਿਸ਼ ਕਰਨ ਦੇ ਲਈ?
4: ਹਾਂਜੀ।
2: ਤੁਸੀਂ ਬਰਥਡੇ ਸਪੈਸ਼ਲਿਸਟ ਹੋ?
4: ਸਾਰੇ।
2: ਅੱਛਾ, ਸਾਰੇ ਹੀ ਕਰੋਗੇ? ਓਕੇ ਓਕੇ, ਚਲੋ ਫਿਰ ਕਰੀਏ ਫਿਰ।
4: ਹਾਂਜੀ, ਇੱਕ ਤੇ ਮੈਂ ਕੁਝ ਗੱਲ ਦੱਸਣੀ।
2: ਬਾਅਦ ਚ ਕਿ ਪਹਿਲਾਂ?
4: ਹੁਣ।
2: ਹਾਂਜੀ ਦੱਸੋ।
4: ਸਾਰੀ ਛੁੱਟੀਆਂ ਲੰਘ ਗਈ ਤੇ ਹਰੇ ਮੋਟੇ ਪਿੰਜੇ ਦਾ ਵਿਆਹ ਨਹੀਂ ਹੋਇਆ।
2: ਓਹੋ, ਉਹ ਤੇ ਅਗਲੀਆਂ ਛੁੱਟੀਆਂ ਚ ਹੋਣਾ ਸੀ ਨਾ। ਕ੍ਰਿਸਮਿਸ ਦੇ ਲਾਗੇ ਕਰਾਂਗੇ, ਦੀਵਾਲੀ ਦੇ ਲਾਗੇ ਗੱਲ ਹੋਈ ਸੀ। ਮੂਹਰਤ ਨੀ ਨਾ ਨਿਕਲਿਆ ਉਹਦਾ। ਉਹਦਾ ਮੂਹਰਤ ਨੀ, ਉਹ ਸ਼ੁਭ ਮੂਹਰਤ ਨੀ ਸੀ ਉਹ। ਪੱਕੜ ਜਿਹਾ ਅਮਰੂਦ ਸੀ, ਉਹ ਬੁੱਢੇ ਅਮਰੂਦ ਦੇ ਨਾਲ ਥੋੜੀ ਵਿਆਹ ਦੇਣੀ ਆਪਾਂ।
4: ਸਾਰੇ ਨੂੰ, ਸਾਰੇ ਉਹਨੂੰ ਕਹਿੰਦੇ ਛੜਾ ਛੜਾ ਛੜਾ।
2: ਆ ਤੇ ਆਪਾਂ ਛੜੇ ਨਾਲ ਥੋੜੀ ਵਿਆਹਣੀ ਆ, ਆਪਾਂ ਤੇ ਨਵੇਂ ਅਮਰੂਦ ਆਉਣੇ। ਹੁਣ ਗਰਮੀਆਂ ਗਰਮੀਆਂ ਜਦੋਂ ਆਈਆਂ, ਫਿਰ ਨਵੇਂ ਮਰੂਦ ਆਉਣੇ ਆ ਤੇ ਨਵੀਆਂ ਭਿੰਡੀਆਂ। ਉਹੀ ਯੰਗ ਭਿੰਡੀ ਤੇ ਯੰਗ ਮਰੂਦ ਲੈ। ਤੂੰ ਕੁੜੀਏ ਮੇਰਾ ਯਕੀਨ ਹੀ ਨਹੀਂ ਕਰਦੀ। ਲੈ ਦੱਸ ਹੁਣ ਮੈਂ ਕੀ ਕਰਾਂ। ਦਾ ਹਾਂ ਤੇ ਫਿਰ ਠੀਕ ਹੈ, ਫਿਰ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਫਿਰ।
4: ਮੇਰੇ
2: ਹਿਸਾਬ ਨਾਲ ਨਾ ਕੋਈ ਆਪਾਂ ਕੋਈ ਮਾਲਵੇ ਵਾਲਾ ਦਬਾਬੇ ਵਾਲਾ ਵੀ ਬੰਦਾ ਪਾਈਏ ਵਿੱਚ, ਹਨਾ। ਇਹ ਮਾਝੇ ਵਾਲਿਆਂ ਨੂੰ ਇੱਕ ਦੂਸਰੇ ਦਾ ਪਤਾ ਲੱਗ ਜਾਂਦਾ।
4: ਹਾਂਜੀ।
2: ਹਾਂਜੀ, ਕੀ ਵਿਸ਼ ਕਰੋਗੇ?
4: ਬੱਲੇ ਸ਼ਾਬਾ ਸ਼ਾਬਾ।
2: ਬੱਲੇ ਬੱਲੇ ਕੀ ਵਿਸ਼ ਕਰੋਗੇ ਪਾਪਾ ਲਈ?
4: ਮੈਂ ਵਿਸ਼ ਕਰੋਗੇ ਦਾ ਲੰਬੀ ਨਹੀਂ
2: ਹਾਂ ਲੰਬੀ
4: ਉਮਰ ਦੇਵੇ ਤੇ ਸਾਨੂੰ ਕੱਤ ਦੰਦ ਤੇ ਸਾਨੂੰ ਛੁੱਟਿਆ ਤੇ ਕਿਤੇ ਲੈ ਕੇ ਜਾਣਾ।
2: ਹਾਂ ਤੇ ਤੰਦਰੁਸਤੀ ਦੇ।
4: ਮੈਂ ਵਿਸ਼ ਕਰਨਾ ਤੇਰਾ ਸਾਨੂੰ ਮਨਾ ਨਾ ਕਰੇ ਕਿਤੇ ਜਾਣ ਲਈ ਤੇ ਸਾਨੂੰ
2: ਰੋਜ ਜਾਣਾ ਹੁੰਦਾ ਤੁਸੀਂ ਕਿਤੇ? ਰੋਜ ਨੀ, ਛੁੱਟੀਆਂ ਚ ਕਹਿ ਲਈਏ ਕਿ
4: ਛੁੱਟੀਆਂ ਚ ਕਿਤੇ ਲੈ ਕੇ ਜਾਓ।
2: ਹਾਂ ਠੀਕ ਹੈ, ਹਾਂ ਠੀਕ ਹੈ। ਤੇ ਇਹਦੇ ਜਿਹੜਾ ਤੁਸੀਂ ਗਿਫਟ ਤੇ ਪਾਪਾ ਨੂੰ ਦੇਣਾ ਸੀ ਤੇ ਤੁਸੀਂ ਤੇ ਸਾਰੇ ਆਪਣੇ ਆਪ ਦੇ ਲਈ ਮੰਗੀ ਜਾਂਦੇ ਜੇ। ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਵੀ ਤੁਸੀਂ ਕਹੋ ਵੀ ਪਾਪਾ ਤੁਹਾਡਾ ਬਰਥਡੇ ਆ ਤੇ ਆਪਾਂ ਤੁਹਾਨੂੰ ਗਿਫਟ ਦਿੰਦੇ ਹਾਂ, ਆਪਾਂ ਤੁਹਾਨੂੰ ਤੰਗ ਨਹੀਂ ਕਰਾਂਗੇ, ਹੈ ਨਾ। ਆਪਾਂ ਤੁਹਾਨੂੰ ਆਰਾਮ ਨਾਲ ਤੁਹਾਨੂੰ ਸੌਣ ਦੇਵਾਂਗੇ ਛੁੱਟੀ ਵਾਲੇ ਦਿਨ, ਹੈ ਤੁਹਾਡੇ ਆਪਾਂ ਪੈਰ ਲੱਤਾਂ ਘੁੱਟਾਂਗੇ। ਤੇ ਉਹ ਤੇ ਗਿਫਟ ਹੋਇਆ ਪਾਪਾ ਦਾ।
4: ਗਿਫਟ ਨੂੰ ਨੀ ਚੰਗੇ ਲੱਗਦੇ।
2: ਕਿਉਂ? ਮੈਨੂੰ
4: ਪਤਾ ਨੀ
2: ਕਿਉਂ ਨੀ ਚੰਗੇ ਲੱਗਦੇ।
4: ਦਾਦਾ ਲਾਈਕ ਸਿੱਕੂ
2: ਤੁਹਾਡੀ ਨਾ ਚੀ ਚੀ ਚੀ ਚੀ ਕਰਨ ਵਾਲੀ ਹੋਈ ਹੈ ਤੁਹਾਡੀ, ਤੁਸੀਂ ਕਰਦੇ ਖਰਾਬੀਆਂ ਹੈਂ। ਸੋ ਬਹੁਤ ਬਹੁਤ ਵਧਾਈਆਂ ਵੀ ਤੁਹਾਡੇ ਪਾਪਾ ਨੂੰ, ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ, ਬਹੁਤ ਖੁਸ਼ੀਆਂ ਦੇਵੇ, ਅਤੇ ਇਸੇ ਤਰ੍ਹਾਂ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਨੂੰ ਮਿਲਣ ਸਾਨੂੰ ਵੀ, ਅਤੇ ਧੰਨਵਾਦ ਪਾਪਾ ਦਾ, ਇੰਨੇ ਪਿਆਰੇ ਪਿਆਰੇ ਸਾਨੂੰ ਬੱਚੇ ਦਿੱਤੇ, ਇੰਨੇ ਗੱਲਾਂ ਸੋਹਣੀਆਂ ਸੋਹਣੀਆਂ ਅਤੇ ਚੁਟਕਲੇ ਸੋਹਣੇ ਸੋਹਣੇ ਸੁਣਾਉਂਦੇ ਆ ਸਾਨੂੰ।
4: ਹਾਂਜੀ
2: ਹਾਂਜੀ, ਅਤੇ ਅੱਜ ਕੋ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ 'ਚ ਰਹੋ। ਅਤੇ ਨੈਕਸਟ ਸਾਡੇ ਨਾਲ ਆਈਆਂ ਨੇ ਅਨਾਹਤ ਹੁਣੀ, ਸਤਿ ਸ਼੍ਰੀ ਅਕਾਲ ਬ੍ਰਦਰ ਸਿਸਟਰ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕੁੜੀਓ? ਅਸੀਂ ਵੀ ਠੀਕ ਹਾਂ। ਸੁਸਤੀ ਸਸਤੀ ਲੱਥੀ ਕਿ ਨਹੀਂ?
4: ਹਾਂਜੀ
2: ਥੋੜੀ ਜੀ ਰਹਿੰਦੀ ਆ। ਛੁੱਟੀਆਂ ਤੋਂ ਬਾਅਦ ਜਦੋਂ ਆਪਾਂ ਸਕੂਲ ਜਾਂਦੇ ਹਾਂ ਤੇ ਫਿਰ ਇੱਕ ਵਾਰੀ ਤੇ ਔਖਾ ਲੱਗਦਾ ਕਿ ਨਹੀਂ ਲੱਗਦਾ?
4: ਹਾਂਜੀ ਲੱਗਦਾ ਬਹੁਤ।
2: ਓਏ ਕੀ ਔਖਾ ਲੱਗਦਾ, ਉੱਠਣਾ ਔਖਾ ਲੱਗਦਾ ਕਿ ਜਾਣਾ ਔਖਾ ਲੱਗਦਾ?
4: ਉੱਠਣਾ,
2: ਕਿਉਂਕਿ ਹਾਂ ਆਹ ਤੇ ਬੜੀ ਪ੍ਰੋਬਲਮ ਹੈ, ਪਰ ਠੰਡ ਇੰਨੀ ਤੇ ਨਹੀਂ ਆ?
4: ਨਹੀਂ ਇੰਨੀ ਨਹੀਂ, ਪਰ ਸਵੇਰੇ ਹੁੰਦੀ ਆ,
2: ਸਵੇਰੇ ਸਵੇਰੇ ਹੁੰਦੀ ਆ,
4: ਨੀਂਦ ਆਉਂਦੀ ਆ।
2: ਤੇ ਤੁਹਾਨੂੰ ਕੀ ਲੱਗਦਾ ਫਿਰ ਜਦੋਂ ਹੁਣ ਗਰਮੀ ਹੋ ਜਾਊਗੀ, ਰਜਾਈ ਆਪਾਂ ਚੁੱਕ ਦਾਂਗੇ ਤੇ ਫਿਰ ਸੁਸਤੀ ਹਟ ਜਾਊਗੀ?
4: ਹਾਂਜੀ ਥੋੜੀ ਜਿਹੀ ਹਟ ਜਾਊਗੀ।
2: ਮੈਨੂੰ ਲੱਗਦਾ ਨਹੀਂ ਹਟਣੀ, ਗਰਮੀਆਂ 'ਚ ਵੀ ਸੁਸਤੀ ਰਹਿੰਦੀ ਤੇ ਹੈਗੀ ਆ, ਹੈ ਨਾ? ਫਿਰ ਆਪਾਂ ਏਸੀ ਲਾ ਕੇ ਤੇ ਫਿਰ ਰਜਾਈ ਲੈ ਲੈਣੀ ਆ, ਹੈ ਨਾ? ਰਜਾਈ ਥੋੜੀ ਛੱਡੀ ਦੀ ਆ। ਚਲੋ ਕੋਈ ਗੱਲ ਨੀ, ਇੱਕ ਅੱਧਾ ਦਿਨ
4: ਰਜਾਈ ਨੂੰ ਪਾਸੇ ਵੀ ਨਹੀਂ ਕਰ ਸਕਦੇ, ਕਿਉਂਕਿ ਪਤਾ ਨੀ ਹੁੰਦਾ ਮੌਸਮ ਦਾ ਕਦ ਚੇਂਜ ਹੋ ਕੇ।
2: ਹਾਂ ਇਹ ਤੇ ਪ੍ਰੋਬਲਮ ਹੈਗੀ ਆ, ਇਹ ਕਹਿ ਕੇ ਮੰਮਾ ਰਜਾਈਆਂ ਚੁੱਕਦੀਆਂ ਹੀ ਨਹੀਂ ਆ ਤੇ। ਹੈ ਨਾ, ਇਹ ਨਾਲੇ ਇੰਨਾ ਕਹਿ ਕੇ ਤੇ ਮੰਮਾ ਨੂੰ ਸਾਂਭਣੀ ਵੀ ਨਹੀਂ ਪੈਂਦੀ। ਚਲੋ ਕੋਈ ਗੱਲ ਨੀ, ਚੱਲੀ ਜਾਂਦਾ, ਹੈ ਨਾ? ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਇੱਕ ਬੋਲੀ ਸੁਣਾਉਂਗੀ।
2: ਓਕੇ।
4: ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਸੈਲਫੀ ਖਿੱਚਣੇ ਮੁਟਿਆਰੇ ਲੰਬੀ ਬਾਂਹ
2: ਕਰਕੇ, ਚਲੈਣੀ ਮੁਟਿਆਰੇ ਲੰਮੀ ਬਾਂਹ ਕਰਕੇ,
4: ਸੈਲਫੀ ਖਿੱਚਣੇ ਮੁਟਿਆਰੇ
2: ਲੰਮੀ ਬਾਂਹ ਕਰਕੇ, ਬਲਬਲ ਬਲਬਲ ਬਲ। ਹਾਂ ਤੇ ਬੜੀ ਵਧੀਆ ਮਾਡਰਨ ਬੋਲੀ ਬਣਾਤੀ ਤੁਸੀਂ। ਅੱਗੇ ਤੇ ਮਤੇ ਮਟਿਆਰ ਗੇੜਾ ਦਿੰਦੀ ਹੁੰਦੀ ਸੀ, ਹੁਣ ਸੈਲਫੀਆਂ ਖਿੱਚਦੀ ਹੈ, ਹੈ ਨਾ? ਤੁਹਾਨੂੰ ਆਉਂਦੀ ਸੈਲਫੀ ਖਿੱਚਣੀ?
4: ਹਾਂਜੀ।
2: ਸੱਚੀ? ਜਦੋਂ ਤੁਸੀਂ ਸੈਲਫੀ ਖਿੱਚਦੇ ਤੁਹਾਡਾ ਮੂੰਹ ਵੱਡਾ ਨਹੀਂ ਹੋ ਜਾਂਦਾ ਵਿੱਚ?
4: ਹਾਂਜੀ ਥੋੜਾ ਜਿਹਾ ਹੋ ਜਾਂਦਾ। ਹਾਂ
2: ਮੈਨੂੰ ਤੇ ਬੜੀ ਪ੍ਰੋਬਲਮ ਆਉਂਦੀ ਆ, ਮੈਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਅੰਗੂਠਾ ਹੀ ਨਿੱਕਾ ਹੋ ਗਿਆ, ਹੈ ਨਾ? ਥੈਂਕ ਯੂ। ਤੇ ਭੈਣ ਹੈਗੀ? ਹੈਲੋ, ਸਤਿ ਸ੍ਰੀ ਅਕਾਲ। ਸੁਸਤੀ ਲੱਥੀ ਨੀ ਹਲੇ ਫਿਰ? ਬਹੁਤੀ ਬਹੁਤੀ ਸੁਸਤੀ ਕਿਹਦੇ ਚ? ਘਰ ਚੋਂ ਸਭ ਤੋਂ ਵੱਧ ਸੁਸਤੀ ਕੌਣ ਹੈ?
4: ਕਹਿੰਦੇ ਤਾਂ ਮੈਂ ਹੀ ਆ, ਤਾਂ ਮੈਂ ਹੀ ਹੋਵਾਂਗੀ।
2: ਇਸ ਗੱਲੋਂ ਤੇ ਕਾਫੀ ਓਨੈਸਟ ਆ ਅਰਗੁਨ ਨੂੰ। ਗੁੱਡ, ਐਕਸਾਈਟਿਡ ਹੋ ਸਕੂਲ ਜਾਣ ਲਈ? ਨਹੀਂ ਥੋੜਾ ਜਿਹਾ ਨਹੀਂ ਰਹਿਣ ਦੇਣਾ ਸੀ ਏਡੀ ਕਿਹੜੀ ਗੱਲ ਸੀ ਅੱਜ ਕਿਹੜਾ ਪੜਾਉਣਾ ਉਹਨਾਂ ਨੇ ਹਨਾ ਅੱਜ ਤੇ ਉਹਨਾਂ ਨੇ ਵੀ ਖਡਾਉਣਾ ਖਡਾਉਣਾ ਅੱਜ ਤੇ ਉਹਨਾਂ ਨੂੰ ਵੀ ਸੁਸਤੀ ਪਈ ਹੋਣੀ ਹੈ
5: ਨਾ
2: ਉਹਨਾਂ ਦੀਆਂ ਵੀ ਤੇ ਛੁੱਟੀਆਂ ਹੋ ਗਈਆਂ ਹਟੀਆਂ
5: ਹੋਰ
2: ਸਾਰੇ ਸਾਰੇ ਸੁਸਤੀ ਸੁਸਤੀ ਵੇਖ ਲੋ ਹੈ ਹਾਂ ਉਹ ਵੀ ਨੀ ਆਏ ਵੇਖ ਲਾ ਕੀ ਸੁਣਾਓਗੇ ਫਿਰ ਅੱਜ
5: ਮੈਂ ਇੱਕ ਚੁਟਕਲਾ ਸੁਣਾਉਂਗੀ
2: ਹਾਂਜੀ
5: ਇੱਕ ਵਾਰੀ ਭਗਤ ਕਹਿੰਦਾ ਬਾਬਾ ਜੀ ਮੈਂ ਪੜ੍ਹਿਆ ਲਿਖਿਆ ਹਾਂ ਨੌਕਰੀ ਨੀ ਮਿਲ ਰਹੀ ਮੈਨੂੰ ਕੀ ਕਰਾਂ ਫਿਰ ਬਾਬਾ ਕਹਿੰਦਾ ਕਿੱਥੋਂ ਤੱਕ ਪੜ੍ਹਿਆ ਭਗਤ ਕਹਿੰਦਾ ਜੀ BA ਕੀਤੀ ਆ ਬਾਬਾ ਕਹਿੰਦਾ ਇੱਕ ਵਾਰ ਹੋਰ BA ਕਰ ਲੈ ਬਾਬਾ ਬਣ ਜਾਏਗਾ ਨੌਕਰੀ ਦੀ ਲੋੜ ਹੀ ਨੀ ਪੈਣੀ
2: ਯਾਨੀ ਕਿ BA ਬਾਬਾ ਆਹੀ ਸੋਹਣੀ ਸਕੀਮ ਹੈ ਹਨਾ ਥੈਂਕ ਯੂ ਅਰਗੁਣ ਤੁਹਾਡਾ ਦਿਨ ਅੱਜ ਵਧੀਆ ਵਧੀਆ ਰਵੇ ਤੇ ਖੂਬ ਤੁਸੀਂ ਹੱਸੋ ਖੇਡੋ ਸਕੂਲ ਚ ਇੰਜੋਏ ਕਰੋ ਥੈਂਕ ਯੂ ਪੁੱਤਰ ਜੀ ਥੈਂਕ ਯੂ ਇੱਕ ਵਾਰੀ ਫੇਰ ਆਪਾਂ ਟਰਾਈ ਕਰਦੇ ਹਾਂ ਇੱਕ ਕੁੜੀ ਜਿਹਨੂੰ ਸੁਸਤੀ ਪੈ ਗਈ ਸਵੇਰੇ ਭਲਾ ਵੇਨੇ ਆ ਉਹ ਤੇ ਹੋਰ ਕੁੜੀ ਸੀ ਜਿਹਨੂੰ ਸੁਸਤੀ ਪੈ ਗਈ ਸਵੇਰੇ ਮੈਂ ਤੇ ਹੋਰ ਕਿਸੇ ਦਾ ਨਾਂ ਲੈਣਾ ਸੀ ਚਲ ਹੁਣ ਤੁਸੀਂ ਲੈ ਲਓ ਚਲੋ ਹੁਣ ਤੁਸੀਂ ਕਰ ਲਓ ਗੱਲ ਹੈ ਨਾ ਅਸੀਂ ਇਸ ਕੌਰ ਨੂੰ ਤੇ ਥੋੜੀ ਸੁਸਤੀ ਪੈਂਦੀ ਇਹਨੂੰ ਤੇ ਕਦੀ ਵੀ ਨੀ ਪੈਂਦੀ ਨਾ
5: ਤੇਰੇ
2: ਹੱਥ ਨੂੰ ਚੱਲੇ ਨੀ ਰਹਿੰਦੇ ਏਦਾਂ ਨੀ ਕਹਿੰਦੇ ਹੁੰਦੇ ਕਦੀ ਕਦੀ ਨੀ ਕਿਹਾ ਏਦਾਂ ਫਿਰ ਤੁਸੀਂ ਹਟਦੇ ਨੀ ਨਾ ਹੋਣੇ ਤੁਸੀਂ ਫੋਨ ਦੇ ਉੱਤੇ ਉਂਗਲਾਂ ਉਂਗਲਾਂ ਜਿਹੀਆਂ ਮਾਰੀ ਜਾਂਦੇ ਹੋਣੇ ਨਾ ਬੋਲੇ ਪਤਾ ਨੀ ਮੈਨੂੰ ਕਿਉਂ ਏਦਾਂ ਲੱਗਦਾ ਵੀ ਸੀਸ ਕੌਰ ਫੋਨ ਤੇ ਪੰਗੇ ਪੁੰਗੇ ਬੜੇ ਲੈਂਦੀ ਹੈ ਪਤਾ ਨੀ ਯਾਰ ਮੰਮਾ ਨੇ ਤੇ ਮੈਨੂੰ ਦੱਸਿਆ ਸੀ ਵੀ ਕਹਿੰਦੇ ਵੀ ਅਸੀਂ ਇਸ ਕੌਰ ਨਾ ਫੋਨ ਦੇ ਉੱਤੇ ਬੜੇ ਪੰਗੇ ਲੈਂਦੀ ਆ
5: ਮੈਂ ਲੈਂਦੀ ਨਹੀਂ ਵੈਸੇ ਬਟ ਕਦੇ ਕਦੇ ਮੈਂ ਆਸ ਕਰਦੀ ਵੀ ਮੈਂ ਫੋਨ ਫੜ ਲਾ
2: ਹਾਂ ਉਹੀ ਹੁੰਦੇ ਆ
5: ਉਹ ਪੰਗੇ ਨਹੀਂ ਹੁੰਦੇ ਉਹ ਫੋਨ ਚੱਕਣਾ ਕਹਿੰਦੇ
2: ਅੱਛਾ ਉਹਨੂੰ ਫੋਨ ਚੱਕਣਾ ਕਹਿੰਦੇ ਆ ਓਕੇ ਪਰ ਮੈਂ ਵੀ ਜਦੋਂ ਆਪਣਾ ਫੋਨ ਫੜਦਾ ਤਾਂ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਭਾਂਡੇ ਫੋਨ ਤੇ ਪੰਗੇ ਲੈਂਦਾ ਇਹ ਤਾਂ ਮਤਲਬ ਮੈਂ ਵੀ ਨਹੀਂ ਪੰਗੇ ਲੈਂਦਾ ਨਾ ਉਹ ਤੇ ਉਹਦੇ ਯੂਜ਼ ਕਰਨਾ ਹੁੰਦਾ ਫੋਨ ਹੈ ਨਾ ਹਾਂ ਇਹ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਅਸੀਸ ਵੀ ਵਿੱਚ ਕਦੀ ਕਦੀ ਫੋਨ ਯੂਜ਼ ਕਰ ਲੈਂਦੀ ਹੈ ਨਾ
5: ਤੇ ਜਦੋਂ ਤੁਹਾਡਾ ਫੋਨ ਡੈੱਡ ਹੋ ਜਾਂਦਾ ਫਿਰ ਉਹ ਚੱਲਦਾ ਨਹੀਂ ਉਹ ਕਾਲਾ ਹੋ ਜਾਂਦਾ
2: ਹਾਂ ਫਿਰ ਉਹ ਡੈੱਡ ਹੀ ਹੋ ਜਾਂਦਾ ਨਾ ਫਿਰ ਤੇ ਉਹ ਵਿਚਾਰਾ ਡੈਡ ਨਾ ਨਾ ਹੋਣ ਦਿਆ ਕਰੋ ਉਹਨੂੰ ਚਾਰਜ ਲਾ ਕੇ ਰੱਖਿਆ ਕਰੋ ਜਦੋਂ ਡੈਡ ਹੋਣ ਲੱਗ ਪਏ ਨਾ ਫਿਰ ਨਵਾਂ ਲੈ ਲਿਆ ਕਰੋ ਫਿਰ ਨਿਊ ਲੈ ਲਈਦਾ ਜਦੋਂ ਡੈਡ ਹੋਣ ਲੱਗ ਪਏ ਹੈ ਹੋਰ ਕੀ
5: ਮਨੀ ਖਰਾਬ ਕਰਨਾ
2: ਹਾਂ ਤੇ ਫੋਨ ਵੀ ਤੇ ਨਵਾਂ ਲੈਣਾ ਹੈ ਫਿਰ ਤੁਹਾਡੀ ਵੀ ਗੱਲ ਠੀਕ ਹੈ ਨਾ ਮਨੀ ਬੜੀ ਖਰਾਬ ਹੁੰਦੀ ਹੈ ਪੈਸੇ ਬੜੇ ਲੱਗਦੇ
5: ਫਿਰ ਚਾਰਜ ਤੇ ਲਾਓ ਫੋਨ ਨੂੰ
2: ਫਿਰ ਚਾਰਜ ਵੀ ਲੈਣਾ ਪੈਂਦਾ
5: ਨੋ
3: chargers work on the same phone.
2: ਓਏ ਹੋਏ ਓਏ ਹੋਏ, ਐਡੀ ਸੋਹਣੀ ਅੰਗਰੇਜ਼ੀ ਬੋਲਦੀ ਹੈ ਤੂੰ ਕੁੜੀਏ। ਹਾਂ
3: ਮੈਂ ਅੰਗਰੇਜ਼ੀ ਵੀ ਸੋਹਣੀ ਬੋਲਦੀ, ਪੰਜਾਬੀ ਵੀ ਸੋਹਣੀ ਬੋਲਦੀ।
2: ਮੈਨੂੰ ਲੱਗਦਾ ਹਿੰਦੀ ਵੀ ਸੋਹਣੀ ਬੋਲ ਲੈਂਦੇ ਹਨ। ਤੂੰ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੋ? ਤੂੰ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੁੰਦੇ ਹੋ? ਮੈਂ ਨਿਕਲਾ ਗੱਡੀ ਲੈ ਕੇ। ਹਾਂ
3: ਨਮਸਤੇ।
2: ਕੀ ਦੁਬਾਰਾ?
3: ਬਾਰਿਸ਼ ਬਹੁਤ ਹੈ।
2: ਓਏ ਹੋਏ ਹੋਏ ਹੋਏ ਹੋਏ, ਹੋਰ ਕੁਛ? ਹੋਰ ਕੁਛ ਭੁੱਲ ਗਿਆ ਸੜਕ ਪਰ
3: ਤੁਸੀਂ ਵੀ ਭੁੱਲ ਗਏ ਮਾੜੀ ਦੇ
2: ਇੱਕ ਮੋੜ ਆਇਆ ਮੈਂ ਉੱਥੇ
3: ਛੱਡ
2: ਗਿਆ। ਤੁਹਾਡਾ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ ਤੈਨੂੰ ਯਾਦ ਹੈ? ਜਦੋਂ ਤੁਸੀਂ ਸ਼ੁਰੂ ਸ਼ੁਰੂ ਚ ਗਾਣਾ ਸੁਣਾਉਂਦੇ ਸੀ ਕਿਹੜਾ ਸੀ? ਉਹ ਨਹੀਂ, ਉਹ ਤੇ ਬਹੁਤ ਰੀਸੈਂਟ ਆ, ਜਦੋਂ ਤੁਸੀਂ ਬਹੁਤ ਨਿੱਕੇ ਹੁੰਦੇ ਸੀ।
3: ਮੈਨੂੰ ਪਤਾ
2: ਕਿਹੜਾ?
3: ਹੈਂ ਨਿਕਲਾ ਗੱਡੀ ਲੈ ਕੇ?
2: ਹਾਂ ਇਹੋ ਵਾਲਾ ਗਾਣਾ ਸੀ ਤੁਹਾਡਾ ਸ਼ੁਰੂ ਸ਼ੁਰੂ ਵਾਲਾ,
3: ਪਤਾ ਮੈਨੂੰ।
2: ਜਦੋਂ ਤੁਸੀਂ ਬੋਤਲਾਂ ਦੁੱਧੂ ਪੈਂਦੇ ਸੀ ਨਾ, ਉਦੋਂ ਤੁਸੀਂ ਆਹ ਵਾਲਾ ਗਾਣਾ ਸੁਣਾਉਂਦੇ ਹੁੰਦੇ ਸੀ। ਪਤਾ ਕਿ ਨਹੀਂ ਪਤਾ? ਹੈਂ ਸ਼ਰਮਾ ਗਈ ਤੂੰ ਕੁੜੀਏ? ਹੈਂ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਲੈਂਦੇ ਹੋ। ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
3: ਪ੍ਰਾਈਵੇਟ ਨਹੀਂ ਹੁੰਦਾ ਦੁੱਧ ਦੀ ਬੋਤਲ ਆਏ ਕਹਿੰਦੇ ਹੋ?
2: ਹੈਂ
3: ਪ੍ਰਾਈਵੇਟ ਨਹੀਂ ਹੁੰਦਾ?
2: ਨਹੀਂ ਨਹੀਂ ਪ੍ਰਾਈਵੇਟ ਥੋੜੀ ਹੁੰਦਾ। ਇਹ ਚ ਕੀ ਪ੍ਰਾਈਵੇਟ ਹੈ? ਇਮੇਜਿਨ ਕਰੋ ਤੁਸੀਂ ਦੁੱਧ ਦੀ ਬੋਤਲ ਫੜ ਕੇ ਤੁਸੀਂ ਬਾਹਰ ਪਾਰਕ ਚ ਬੈਠੇ ਹੋ ਨਾ, ਹੈਂ ਤੇ ਉੱਥੇ ਤੁਸੀਂ ਨਾਲੇ ਗਾਣਾ ਬੋਲ ਰਹੇ ਹੋ। ਪਰ ਹੁਣ ਤੇ ਵੱਡੇ ਹੋ ਗਏ ਨਾ ਤੁਸੀਂ, ਹੁਣ ਤੇ ਤੁਸੀਂ ਬਹੁਤ ਬਿਗ ਹੋ ਗਏ ਹੋ। ਤੁਹਾਡੀਆਂ ਛੁੱਟੀਆਂ ਕਿੱਦਾਂ ਰਹੀਆਂ? ਫਨ ਕੀਤਾ ਛੁੱਟੀਆਂ ਚ? ਗੁੱਡ ਗੁੱਡ, ਵੈਰੀ ਨਾਈਸ ਵੈਰੀ ਨਾਈਸ। ਭੈਣ ਭਾਈ ਸਾਰੇ ਬੱਚੇ ਕਹਿੰਦੇ ਆ ਨਹੀਂ ਅਸੀਂ ਸੁਸਤੀ ਸੁਸਤੀ ਆ।
3: ਮੈਨੂੰ
2: ਪਤਾ ਹੀ ਤੁਸੀਂ ਵਿਨ ਕਰ ਜਾਣਾ।
3: ਮੈਂ ਫਸਟ ਕੁੜੀ ਆ ਜਿਹੜੀ 100 ਤੱਕ ਪੜ੍ਹ ਲਿਆ, ਸੋ ਮੈਨੂੰ ਪਤਾ ਮੈਂ ਹੀ ਬਾਲੀ ਰੀਡ ਕਰਨੀ। ਕਈ ਪੀਪਲ ਤਾਂ ਛੁੱਟੀਆਂ ਚ ਵੀ ਪੜ੍ਹਦੇ ਆ, ਮੈਂ ਵੀ ਪੜ੍ਹਦੀ ਆ, ਬਟ ਸਮ ਪੀਪਲ ਛੁੱਟੀਆਂ ਨੂੰ ਕਹਿੰਦੇ ਵੀ ਹੁਣ ਕੀ ਪੜ੍ਹਨਾ, ਛੁੱਟੀਆਂ ਆ।
2: ਨਾ ਉਹ ਫਿਰ ਇੰਟੈਲੀਜੈਂਟ ਨਹੀਂ ਨਾ ਬਣ ਪਾਉਂਦੇ ਫਿਰ।
3: ਫਿਰ ਉਹ ਲੂਜ਼ ਕਰ ਜਾ, ਫਿਰ ਉਹ ਕਹਿੰਦੇ ਲੂਜ਼ ਕਿਉਂ ਕੀਤਾ?
2: ਹੋਰ ਇਹ ਤੇ ਇੰਟੈਲੀਜੈਂਟ ਤੇ ਫਿਰ
3: ਟੀਚਰ ਕਹਿ ਰਹੀ ਹੈ ਤੁਸੀਂ ਪੜ੍ਹਿਆ ਨਹੀਂ।
2: ਹੋਰ ਤਾਂ ਫਿਰ ਅਸੀਸ ਇੰਟੈਲੀਜੈਂਟ ਹੈ ਨਾ, ਤੇ ਕੀ ਸੁਣਾਉਂਗੀ ਅਸੀਸ ਫਿਰ ਅੱਜ?
3: ਮੈਂ ਸੁਣਾਉਣਾ ਸੀ ਕੀ ਕਰਾਂ ਵੇ ਲੱਗ ਗਿਆ ਬੇਰੀਆ।
2: ਓਏ ਬੋਲੀ। ਓਕੇ ਇਹ ਬੋਲੀ ਹੁੰਦੀ ਹੈ ਨਾ,
3: ਬੋਲੀ ਜਾ ਗਾਣਾ ਕੀ ਪਤਾ।
2: ਹਾਂਜੀ ਚਲੋ ਫਿਰ
3: ਬੋਲੀ
2: ਚਲੋ।
3: ਇੱਕ ਰਵ ਲੰਘੀ ਆਈ ਬੇਰੀ ਆਵ ਲੰਘੀ ਆਈ, ਇੱਕ ਰਵ ਲੰਘੀ ਆਈ ਬੇਰੀ ਆਵ ਲੰਘੀ ਆਈ, ਲੰਘਣੋ ਰਹਿ ਗਈ ਕਿਆਰੀ ਭਾਬੀ ਜੀ ਆਉਣ ਜੋਗੀ ਏ। ਲਗੇ ਵੀਰ ਤੋਂ ਪਿਆਰੀ ਨੀ ਪਾਬੋ ਜੀ ਆਉਣ
2: ਜੋਗੀਏ,
3: ਲਗੇ ਵੀਰ ਤੋਂ ਪਿਆਰੀ ਨੀ ਪਾਬੋ ਜੀ ਆਉਣ ਜੋਗੀਏ, ਲਗੇ ਵੀਰ ਤੋਂ ਪਿਆਰੀ
2: ਭਾਬੀਏ
3: ਜੀ ਬੱਲੇ ਬੱਲੇ ਬੱਲੇ ਬੱਲੇ
2: ਥੈਂਕ ਯੂ ਥੈਂਕ ਯੂ। ਇਸੀ ਸਾਡੇ ਨਾਲ ਅਸੀਸ ਕੌਰ ਅਤੇ ਹੋਰ ਭਾਈ, ਜੇ ਕਿਸੇ ਨੇ ਕਰਨੀ ਗੱਲਬਾਤ, ਕੋਈ ਸੁਣਾਉਣਾ ਚੁਟਕਲਾ ਕੁਆਸਾ ਠੱਠਾ, ਅਤੇ ਹਾਲੇ ਸਾਡੇ ਕੋਲ ਥੋੜ੍ਹਾ ਟਾਈਮ ਹੈਗਾ, ਅਤੇ ਤੁਸੀਂ ਕਰ ਸਕਦੇ ਹੋ ਕੌਲ 044-717-1674 ਦੇ ਉੱਤੇ, ਜਾਂ ਫਿਰ 93-56-0-344 ਦੇ ਉੱਤੇ ਤੁਸੀਂ ਕਰਕੇ ਕੌਲ ਸੁਣਾ ਸਕਦੇ ਹੋ ਚੁਟਕਲਾ। ਧੰਨਵਾਦ ਤੁਹਾਡਾ। ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਨਿਕਾਬ ਸਾਹਿਬ ਦਾ ਦਿਨ ਵਧੀਆ ਵਧੀਆ ਰਹੇ, ਪਰਮਾਤਮਾ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖਣ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 22 ਕੈਰੇਟ ਦਾ ਰੇਟ $183 ਆ, 22 ਗ੍ਰਾਮ ਦੇ ਹਿਸਾਬ ਨਾਲ। ਇਹਦਾ ਮਤਲਬ ਵੀ ਸੋਨਾ ਠੀਕ ਹੇਠਾਂ ਹੀ ਆ। ਧੰਨਵਾਦ ਤੁਹਾਡਾ ਢਿੱਲੋਂ ਸਾਹਿਬ, ਗੁੱਡ ਮੋਰਨਿੰਗ ਸਾਡੇ ਵੱਲੋਂ ਵੀ। ਅਤੇ ਇੱਧਰ ਮਨਦੀਪ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ, ਅਤੇ ਬੈਕ ਟੂ ਵਰਕ, ਅਤੇ ਹਾ ਹਾ ਹਾ ਹਾ ਹਾ ਹਾ, ਅਤੇ ਹੀ ਬੜਾ ਔਖਾ ਆ ਮਨਦੀਪ ਜੀ, ਕੰਮ 'ਤੇ ਵਾਪਸ ਜਾਣਾ। ਆਸ ਕਰਦਾ ਹੁਣ ਤੁਸੀਂ ਰਾਜੀ ਖੁਸ਼ੀ ਹੋ ਗਏ, ਠੀਕ ਹੋ ਗਏ, ਹੁਣ ਤੁਹਾਡੀ ਸਿਰਪੀੜ ਠੀਕ ਹੋਊਗੀ। ਅਤੇ ਮਿਹਰਬਾਨੀ ਤੁਹਾਡੀ ਜੀ, ਗੁਰੂਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਉੱਤੇ। ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਪਾਉਂਦੇ ਨੇ, ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਵਧੀਆ ਵਧੀਆ ਸਭ ਦਾ ਦੇਣ ਰਵੇ। ਬਹੁਤ ਸ਼ੁਕਰੀਆ ਜੀ। ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀ ਬਖਸ਼ਣ ਸਾਰਿਆਂ ਨੂੰ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ, ਅਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਇੱਧਰ ਸਾਡੇ ਨਾਲ ਨੈਕਸਟ ਡਡਵਾਲ ਬ੍ਰਦਰਸ ਆਏ ਨੇ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਸੁਖਨ ਤੁਹਾਡੇ? ਹੈਲੋ, ਉਹ ਕੀ ਹਾਲ ਚਾਲ ਨੇ ਯਾਰ? ਯਾਰ ਮੈਨੂੰ ਨਾ ਅੱਜ ਸੁਸਤੀ ਬੜੀ ਪਈ ਹੋ, ਕੀ ਕਰਾਂ ਮੈਂ? ਤੁਹਾਨੂੰ ਵੀ ਪਈ ਆ? ਓਹੋ ਯਾਰ, ਫਿਰ ਕੀ ਕਰੀਏ? ਠੰਡਾ ਪਾਣੀ ਪੀਏ, ਵੇਖੀਏ, ਪਾਣੀ ਪੀ ਕੇ ਵੇਖੀਏ। ਚਲੋ ਮੈਂ ਵੀ ਪੀਵਾਂ, ਤੁਸੀਂ ਵੀ ਪੀ ਕੇ ਵੇਖੋ ਇੱਕ ਵਾਰੀ। ਹੈਗੀ ਬੋਤਲ? ਪੀ ਲਿਆ ਵਾ। ਓਹੋ, ਫਿਰ ਬਣੀ ਗੱਲ ਕਿ ਨਹੀਂ? ਥੋੜ੍ਹੀ ਜਿਹੀ ਬਣੀ। ਓਹੋ, ਮੈਂ ਕਹਾਂ ਸਾਹਿਬ ਨੂੰ, ਕਹਾਂ ਤੁਹਾਨੂੰ ਠੰਡੇ ਠੰਡੇ ਹੱਥ ਲਾਵੇ। ਸਾਹਿਬ ਚਲ ਗਿਆ? ਓਹੋ, ਫਿਰ ਕੌਣ? ਮੰਮਾ ਨੂੰ ਕਹਾਂ ਫਿਰ? ਨਹੀਂ, ਕਿਉਂ? ਮੰਮਾ ਡਰਾਈਵ ਕਰਦੇ ਆ? ਹੈ, ਘਰੇ ਜਾ ਕੇ? ਤੁਸੀਂ ਤੇ ਘਰੇ ਜਾ ਕੇ ਫਿਰ ਸੌ ਸਕਦੇ ਹੋ ਕਿ ਨਹੀਂ? ਹੈ, ਕੀ ਘਰੇ ਨੀ ਜਾਣਾ? ਘਰੇ ਹੀ ਹੋ? ਹੈਲੋ, ਅੱਛਾ ਘਰੇ ਹੀ ਹੋ, ਘਰੇ ਹੀ ਹੋ, ਓਕੇ ਓਕੇ। ਅੱਜ ਤੇ ਮੈਨੂੰ ਲੱਗਦਾ ਵੀ ਵੱਡੀ ਸੁਸਤੀ ਪਈ ਅੱਜ, ਹੈ ਨਾ? ਹੋਏ ਹੋਏ ਹੋਏ, ਚਲੋ ਕੀ ਸੁਣਾਓਗੇ ਫਿਰ? ਦਵਾ ਦਵਾ ਸੁਣਾ ਕੇ ਤੇ ਤੁਸੀਂ ਸੌ ਲਓ ਥੋੜਾ ਜਿਹਾ। ਬੋਲੀ ਹਾਂਜੀ, ਕਿਹੜੀ ਕਿਹੜੀ ਕਿਹੜੀ?
3: ਹੈਲੋ ਮਿਸਟਰ ਜੋਨੀ, ਤੇਰੀ ਬਨਪਤੀ ਸੋਨੀ ਤੇ ਲਗਾਤਾ ਤੇਰਾ ਸਾਰਾ ਕਸ਼ਾ।
2: ਉਹ ਜੋਨੀ ਦਾ ਕੱਛਾ ਹੀ ਪਾੜ ਗਿਆ ਸਵੇਰੇ ਸਵੇਰੇ। ਓਹੋ, ਸ਼ੇਮ ਸ਼ੇਮ ਨਹੀਂ ਹੋਈ ਫਿਰ ਉਹਦੀ? ਹੋ ਗਈ ਆ ਨਾ ਸ਼ੇਮ ਸ਼ੇਮ। ਵੇਖਿਆ ਫਿਰ ਉਹਨੂੰ ਮੈਂ ਕਿਹਾ ਸੀ ਵੀ ਆਟਾ ਨਹੀਂ ਲੱਗਣ ਦੇਣਾ ਪੈਂਟ ਨੂੰ। ਥੈਂਕ ਯੂ, ਥੈਂਕ ਯੂ ਸੁਖਨ, ਥੈਂਕ ਯੂ ਪੁੱਤ।
3: ਰੇਡੀਓ
2: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਭਾਈ ਥੈਂਕ ਯੂ ਸੁਖਨ ਜੀ ਤੇ ਨੈਕਸਟ ਸਾਡੇ ਨਾਲ ਨੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ
6: ਚਲੋ
2: ਵੇਖ ਲੋ ਸਾਰਾ ਕੁਛ ਉਸੇ ਤਰ੍ਹਾਂ ਚੱਲੀ ਜਾਣਾ ਕਿੱਦਾਂ ਰਹੀਆਂ ਛੁੱਟੀਆਂ
6: ਛੁੱਟੀਆਂ ਠੀਕ ਆ ਕੱਲ ਤਾਂ ਉਹਨੇ ਕੰਮ ਖਰਾਬ ਕੀਤਾ ਘੰਟਾ ਕਾਂ ਨਹੀਂ ਹੋ ਗਈ ਸੋਈ
2: ਹਾਂ ਉਹ ਬੜਾ ਕੰਮ ਖਰਾਬ ਹੁੰਦਾ ਯਾਰ ਮਤਲਬ
6: ਉਹਦੇ ਕਰਕੇ ਸੁਸਤੀਆਂ ਪਈਆਂ ਮੈਂ ਵੀ ਲੇਟ ਕਰੋ ਨਿਕਲਿਆ
2: ਹਾਂ ਜ਼ਿਆਦਾ ਨਾ ਚਾਹੁੰਦਿਆਂ ਵੀ ਅਸਰ ਤੇ ਹੁੰਦਾ ਹੀ ਆ ਵੇਖੋ ਤਾਂ
6: ਹੋ ਜਾਂਦਾ ਵਧੋ ਵਧੀ ਹਾਂਜੀ
2: ਜਾਂ ਤੇ ਕੋਈ ਦੱਸੇ ਹੀ ਨਾ ਨਾ ਤਾਂ ਵੀ ਮੈਨੂੰ ਲੱਗਦਾ ਸਰ ਨਾ ਹੋਵੇ
6: ਸਹੀ ਗੱਲ ਹੈ ਸਹੀ ਗੱਲ
2: ਜਦੋਂ ਕੋਈ ਦੱਸ ਦਿੰਦਾ ਨਾ ਵੀ ਆ ਵੀ ਹੋਇਆ ਉਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰਦੀ ਗੱਲ
6: ਉਹਦੇ ਨਾਲ ਫਰਕ ਪੈ ਜਾਂਦਾ ਹਾਂਜੀ
2: ਹਾਂ ਬਦੋ ਬਦੀ ਪੈ ਜਾਂਦਾ ਹੋਰ ਸੁਣਾਓ ਕੀ ਲੈ ਕੇ ਆਏ ਫਿਰ
6: ਇਹਨਾਂ ਸ਼ਿੰਦੂਰ ਦੇ ਵਿਆਹ ਜਾਂਦੇ ਸਾਰੇ ਯਾਰ
2: ਹਾਂਜੀ
6: ਤੇ ਉਹ ਜ਼ਿਆਦਾ ਨਾ ਆਉਂਦਾ ਵੀ ਮੰਮੀ ਕੋਲ ਜਾ ਕੇ ਹੌਲੀ ਜੀ ਕਿ ਮੰਮੀ ਮੰਮੀ ਮਤਲਬ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਲੱਭੋ ਰਿਸ਼ਤਾ ਕੋਈ ਤੇ ਉਹਦਾ ਪਾਪਾ ਵੀ ਸੁਣ ਲੈਂਦਾ ਉਦੋਂ ਗੱਲ
2: ਅੱਛਾ
6: ਕਹਿੰਦਾ ਕਾਕਾ ਯੂ ਆਰ ਨਾਟ ਐਲੀਜੀਬਲ ਸੇ ਸੋਰੀ ਹਨਾ ਉਹ ਕਹਿੰਦਾ ਪਾਪਾ ਮੈਂ ਕਿਹੜੀ ਗਲਤੀ ਕੀਤੀ ਕੋਈ ਮੈਂ ਕਾਹਤੋਂ ਸੋਰੀ ਮੰਗਾ ਹਨਾ ਮੈਂ ਇਹੋ ਕਿਹਾ ਕਿ ਮੈਂ ਵਿਆਹ ਕਰਾ ਦੋ
2: ਆਹੋ ਇਹ ਚੀਜ਼ ਮਾੜਾ ਤੇ
6: ਹਾਂ ਮੰਮੀ ਮੈਂ ਤੇ ਕੰਮ ਤੇ ਵੀ ਲੱਗਾ ਵਾਂ ਜੋਬ ਕਰਦਾ ਵਾਂ ਚਲੋ ਤੇ ਉਹਦਾ ਨਾ
2: ਚਲੋ ਉਹ ਬਰਾਬਰ ਤੇ ਕਰੀ ਜਾਂਦਾ
6: ਉਪਰ ਕਰਦਾ ਨਿਕਲ ਜਾਂਦਾ ਜਿਹੜਾ ਘਰੋਂ ਕੰਮ ਤੇ ਦੇ ਫਿਰ ਏਦਾਂ ਨਿਕਲ ਜਾਂਦੇ ਇੱਕ ਦੋ ਦਿਨ ਤੇ ਫਿਰ ਜਾਣ ਲੱਗਾ ਤਿਆਰ ਮੰਮੀ ਕੋਈ ਵੇਖੋ ਮਾਰੋ ਝਾਤ ਲੇਟ ਹੋਈ ਜਾਂਦਾ
2: ਕੋਈ ਲਫ਼ਜ਼ੀ ਲਾ
6: ਉਹ ਕਹਿੰਦਾ ਵੀ ਸੇ ਸੋਰੀ ਹਨਾ ਫਿਰ ਦਾ ਪਾਪਾ ਸੁਣ ਲੈਂਦਾ ਉਹ ਕਹਿੰਦਾ ਵੀ ਸੇ ਸੋਰੀ ਪਾਪਾ ਮੈਂ ਤੂੰ ਲਿਜੀ ਪੱਲੀ ਅਜੇ ਹੈਗਾ ਸੋਰੀ ਬੋਲ ਸਨੀ ਦਿਓਲ ਸਹਿ ਹਨਾ
2: ਅੱਛਾ
6: ਤੇ ਉਹ ਫਿਰ ਇਕੱਠੇ ਨਿਕਲਦੇ ਆ ਤੇ ਨਾਲੇ ਰਾਹ ਜਾਂਦਾ ਵੀ ਕੀ ਚੱਕਰ ਕੀ ਹੈ ਪਾਪਾ ਮੈਂ ਤਾਂ ਕੋਈ ਗਲਤੀ ਕੀਤੀ ਨਾ ਕੋਈ ਲਾਮਾ ਆਇਆ ਨਾ ਕੋਈ ਗੱਲ ਨਾ ਕੋਈ ਬਾਤ ਤੇ ਸੋਰੀ ਮੈਂ ਕਾਹਦੀ ਬੋਲਾਂ ਉਹ ਫੇਰ ਉਹਨੂੰ ਕਹਿੰਦਾ ਆਂਦਾ ਸੋਰੀ ਬੋਲ
2: ਚੰਗਾ ਡੈਡੀ ਆ
6: ਚੰਗਾ ਡੈਡੀ ਆ ਉਹ ਫੇਰ ਚਰਾ ਮਾਉਂਦਿਆਂ ਹੋਰ ਤਰ੍ਹਾਂ ਹੋ ਗਏ ਨਾ ਕਹਿੰਦਾ ਚਲੋ ਪਾਪਾ ਆਈ ਐਮ ਸੋਰੀ ਹੈ ਕਹਿੰਦਾ ਨਾਓ ਯੂ ਆਰ ਐਲੀਜੀਬਲ
2: ਹਾਂ ਹੁਣ ਸੋਰੀ ਗਾ ਕੇ ਕਹਿਣਾ ਹੈ
6: ਸਿੱਖ ਲਿਆ ਆਂਦਾ ਵੀ ਇਹ ਆਂਦਾ ਵੀ ਆਂਦਾ ਇਹ ਵਿਆਹ ਤੋਂ ਬਾਅਦ ਪੁੱਤਰਾ ਕੰਮ ਆਉਣੀ ਆ ਨਾ ਗਲਤੀ ਤਾਂ ਵੀ ਬੋਲਦਾ ਸੋਰੀ ਤਾਂ ਤੈਨੂੰ ਮੈਂ ਕਿਹਾ ਤੂੰ ਲਿਜੀ ਬਲ ਨੀ ਹੈਗਾ ਅਜੇ ਹੁਣ ਤੂੰ ਲਿਜੀ ਬਲਿਆ ਬਿਨਾਂ ਕਿਸੇ ਗਲਤੀ ਸੋਰੀ ਮੰਗੇਗਾ ਫਿਰ ਤੂੰ ਲਿਜੀ ਬਲਿਆ
2: ਸਹੀ ਗੱਲ ਹੈ ਉਹਨਾਂ ਚਿਰ ਨਹੀਂ
6: ਉਹਨਾਂ ਚਿਰ ਨੇ ਆਂਦਾ ਨਾਓ ਯੂਅਰ ਲਿਜੀ ਬਲ ਆਂਦਾ
2: ਬਸੰਤ ਲਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਹਾਨੂੰ ਵੀ ਪਈ ਸੁਸਤੀ ਕਿ
7: ਨਹੀਂ
2: ਹਾਂ ਸੁਣ ਕੇ ਕਮਾਲ ਹੋ ਗਈ ਦਸ ਏਡੀ ਦੂਰ ਬੰਦਾ ਇੰਨੇ ਦੀ ਟਿਕਟ ਖਰਚੀ ਤੇ 15 ਦਿਨ ਇੱਦਾਂ ਦੀਆਂ ਛੁੱਟੀਆਂ ਚ ਪਿੱਛੇ ਜੇ ਆਉਂਦੇ ਹੁੰਦੇ ਸੀ ਮਾਂ ਪਿਓ ਜਾਂਦੇ ਜਾਂਦੇ ਇੱਕ ਜਣਾ ਛੱਡ ਜਾਂਦੇ ਹੁੰਦੇ ਸੀ ਉਹ ਟਰਾਲੀ ਇੱਥੇ ਲਾ ਜਾਂਦੇ ਜਾਂਦੇ ਜਾਂਦੇ
7: ਉਹ ਤਾਂ ਮੈਨੂੰ ਆਪਣਾ ਮੇਰਾ ਭਾਂਜਾ ਉਹਨੂੰ ਜਿਵੇਂ ਚਾਲੀ ਤੇ ਛੱਡ ਕੇ ਗਏ ਮੇਰੇ
2: ਤੇ ਫਿਰ ਜਾਣ ਲੱਗਿਆ ਕਹਿੰਦੇ ਵੀ ਹੁੰਦੇ ਆ ਨਾ ਵੀ ਨਹੀਂ ਠੀਕ ਹੈ ਸਾਨੂੰ ਤਸੱਲੀ ਹੈ ਨਾ ਤੇ ਘਰ ਵਰਗੇ ਮਾਹੌਲ ਚ ਹੀ ਬੈਠਾ ਵਾ ਹਨਾ ਇਹ ਤੇ ਕਹਿ ਨਹੀਂ ਸਕਦੇ ਵੀ ਜਿੱਦਾਂ ਦਾ ਉੱਥੇ ਉਦਾਂ ਦਾ ਇੱਥੇ ਆ ਬਾਹਰ ਵਰਗਾ ਤੇ ਸਾਨੂੰ ਕੁਝ ਲੱਗਾ ਨਹੀਂ ਇੱਥੇ ਵੀ ਤੁਸੀਂ ਪਾਠ ਹੀ ਵਿਖਾ ਛੱਡੇ ਲੰਗਰ ਹੀ ਖਵਾ ਛੱਡੇ
7: ਹਲੇ ਵੀ ਮੈਂ ਕਹਿੰਦਾ ਬੰਦੇ ਦਾ ਨੀ ਜਾਣਦਾ ਵਾਪਸ ਰਾਤਾ ਗੁੰਮ ਗੁੰਮ ਹੋਈ ਜਾਂਦਾ ਵਾ ਮੈਂ ਕਿਹਾ ਮੈਂ ਜੀ ਇਹ ਕਿੱਧਰ ਕਹਿੰਦਾ ਕੁਛ ਮੈਂ ਰੈਲੀ ਦੇਖਣਾ ਜੀ ਮੈਂ ਕਿਹਾ ਰੈਲੀ ਤੁਸੀਂ ਕੁਛ ਹੋਰ ਦੇਖਣ ਦੇ ਤੁਸੀਂ ਇੱਧਰ ਆ ਜਾਓ
2: ਹਨਾ
7: ਤੇ ਕਹਿੰਦੇ ਕਹਿੰਦੇ ਨਹੀਂ ਨਹੀਂ ਇੱਦਾਂ ਦੀ ਗੱਲ ਕੋਈ ਨੀ ਹੈ ਤੇ ਮੈਂ ਦੱਸ ਦੱਸ ਦੋ ਜੇ ਗੁੰਮ ਹੋਣਾ ਦੱਸ ਦੋ ਪਾਸਪੋਰਟ ਥੋੜਾ ਪਾੜ ਦਿੰਦੇ ਕਹਿੰਦੇ ਨਹੀਂ ਨਹੀਂ ਇੱਦਾਂ ਦੀ ਗੱਲ ਨੀ ਕੋਈ ਇਤਿਹਾਸ ਗਵਾਇਆ ਮੁੰਡੇ ਨੇ ਕਦੀ ਆਪਣਾ ਭੈਣ ਪਾਲ ਨਾਮ ਨੀ ਰੱਖਿਆ

0: ਹਾਂ ਇਹ ਸੋਹਣਾ ਲੌਜਿਕ ਕੱਢਿਆ ਤੁਸੀਂ
1: ਇੱਕ ਬੀਬੀ ਨੇ ਸਟੇਟਸ ਪਾਇਆ ਸੀ ਹਨਾ, ਕਹਿੰਦੀ ਵੀ ਜੇਕਰ ਇਸ਼ਕ ਅਧੂਰਾ ਰਹਿਣਾ ਤੇ ਅਧੂਰਾ ਹੀ ਰਹਿਣ ਦੋ, ਜੇ ਪੂਰਾ ਹੋ ਗਿਆ ਨਾ ਤੇ ਭਾਂਡੇ ਵੀ ਮਜਵਾਊਗਾ
0: ਸਫਾਈਆਂ ਵੀ ਕਰਾਊਗਾ
1: ਜਦੋਂ ਭਾਈ ਜਿੰਨ ਜਿੰਨ ਵਰ ਗਿਆ ਜਿੰਨ ਆ ਗਿਆ ਤੇ ਬਾਬਾ ਕੱਢਣ ਆਇਆ ਹਨਾ, ਬਾਬੇ ਨੇ ਜਿੰਨ ਨੂੰ ਵਾਗੜਿਆ, ਜਿਹਨੇ ਕਹਿੰਦਾ ਬਾਬਾ ਜੀ ਮੈਂ ਸਭ ਕੁਛ ਦੱਸਾਂਗਾ ਮੈਂ ਕੌਣ ਹੈ, ਪਹਿਲਾਂ ਮੇਰੇ ਪੈਰ ਤੋਂ ਆਓ

0: ਟੈਮੀ ਸਾਹਿਬ ਤੋਂ ਵੀ ਜੀਨ ਚਲ ਗਿਆ ਨਾ, ਉਹ ਜਿਵੇਂ ਜੀਨ ਨਾ ਪਹਿਲੇ ਦਿਨ ਤੇ ਨੀ ਫੜਿਆ ਗਿਆ, ਉਹ ਪੂਰਾ ਨੀ ਆਇਆ
1: ਸਾਡੇ ਨਾਲ ਲਾਲ ਜੀ ਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਜੀ ਤੁਹਾਡੇ ਕੋਲੋਂ ਲਾਫਟਰ ਥੈਰੇਪੀ ਦੇ ਵਿੱਚੋਂ। ਬਹੁਤ ਬਹੁਤ ਸ਼ੁਕਰੀਆ ਜੀ। ਲੱਕੀ ਅਸੀਂ ਜੀ ਕਹਿੰਦੇ ਨੇ ਕਿ ਰੱਬ ਜੋ ਕਰਦਾ ਚੰਗੇ ਲਈ ਕਰਦਾ। ਸੋਚੋ ਜੇ ਇਨਸਾਨਾਂ ਦੇ ਕੰਨ ਨਾ ਹੁੰਦੇ ਤਾਂ ਮਾਸਕ ਲਗਾਉਣ ਲਈ ਕਿਲ ਠੋਕਣੇ ਪੈਣੇ ਸੀ। ਥੈਂਕ ਯੂ ਜੀ, ਥੈਂਕ ਯੂ ਲੱਕੀ ਅਸੀਂ ਜੀ, ਬਹੁਤ ਸੋਹਣੇ, ਬਹੁਤ ਵਧੀਆ। ਜੈਸਪਾਲ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਤੇ ਤੁਹਾਨੂੰ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਤ ਤੋਂ ਪਾਉਂਦੇ ਨੇ ਸਾਂਝਾਂ ਅਤੇ ਹੁਣ ਤੁਹਾਡੇ ਕੋਲੋਂ ਲੈਂਦੇ ਹਾਂ ਇਜਾਜ਼ਤਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: Star Studio 18 and Panorama Studios Production present.
9: Nahi beti ke liye justice chahiye.
10: Mujhe justice nahi, badla chahiye.
8: Drishyam The Conclusion, starring Ajay Devgan, Tabu, Shreya Saran, Jaydeep Alawar and many more.
11: Is baar khatra kab, kaise aur kahan se aayega, batana mushkil hai.
8: The end we've been waiting for. Drishyam The Conclusion in cinema 2nd October.
11: Kyunki kahani abhi khatam nahi hui hai. Aakhri hissa baki hai.
8: Overseas release by Z Studios.
2: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Nale varyan to skill visa. 186, 189, 190, 482 te 491. Skill assessment, partner visa, parent visa, chan student visa to PR tak. Har immigration process lay expert guidance. Aaj hi parose naal sampark karo. IME advisor. Call 02-9063-1618. Hun Parramatta, Sydney, ati New Delhi vich vi. IME advisor.
9: This autumn, laugh out loud with Ayushman Khurana and Sada Ali Khan in Urda Teer.
12: Ek Pakistani jasoos Hindustan jayega.
13: Desh bhakti to yaad aage.
14: Desh kaun sa hai? Ye bhool gaya.
9: A spy mission gone wrong with hilarious moments.
14: Oh, ye border chal rahi hai.
9: Nahi ji, ye to Urda Teer chal raha hai. From October 9th at cinemas near you.
15: Ye hai Australia da number one radio station. Radio Hanji.
16: Radio Hanji.
1: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ 'ਚ ਹੋਵੋਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਲੜਕਾ ਜਿਹਦਾ ਪੜ੍ਹਾਈ ਦੇ ਵਿੱਚ ਜ਼ਰਾ ਵੀ ਚਿੱਤ ਨਹੀਂ ਸੀ ਲੱਗਦਾ ਹਮੇਸ਼ਾ ਸਾਰੇ ਅਧਿਆਪਕ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਇਹਨੂੰ ਕੋਈ ਵੀ ਸਬਕ ਯਾਦ ਨਹੀਂ ਹੁੰਦਾ ਕੁੱਟ ਮਾਰ ਕੇ ਵੀ ਵੇਖ ਲਿਆ ਸਜ਼ਾ ਵੀ ਦੇ ਕੇ ਵੇਖ ਲਈ ਉਹਦੇ ਮਾਪਿਆਂ ਨੂੰ ਵੀ ਕਹਿ ਕੇ ਵੇਖ ਲਿਆ ਪਰ ਕਿਸੇ ਪਾਸੇ ਵੀ ਕੋਈ ਮਸਲਾ ਹੱਲ ਨਹੀਂ ਸੀ ਹੁੰਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਜਿਹੜਾ ਕਾਫੀ ਸੂਝਵਾਨ ਸੀ ਇੱਕ ਦਿਨ ਮੁੰਡੇ ਨੂੰ ਬਿਠਾ ਕੇ ਗੱਲ ਕੀਤੀ ਸਮੱਸਿਆ ਕੀ ਹੈ ਤੇਰਾ ਧਿਆਨ ਕਿਉਂ ਨਹੀਂ ਲੱਗਦਾ ਤੂੰ ਪੜ੍ਹਦਾ ਕਿਉਂ ਨਹੀਂ ਕਹਿਣ ਲੱਗਾ ਜੀ ਮੈਂ ਕੋਸ਼ਿਸ਼ ਤਾਂ ਬਹੁਤ ਕਰਦਾ ਯਕੀਨ ਮੰਨੋ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਮੇਰਾ ਜ਼ਰਾ ਵੀ ਚਿੱਤ ਲੱਗਦਾ ਹੀ ਨਹੀਂ ਪੜ੍ਹਾਈ ਦੇ ਵਿੱਚ ਸ਼ਾਇਦ ਇਹ ਪੜ੍ਹਾਈ ਮੇਰੇ ਲਈ ਬਣੀ ਨਹੀਂ ਜਦੋਂ ਮੈਂ ਪੜ੍ਹਨ ਬੈਠਦਾ ਤਾਂ ਇੱਧਰ ਉੱਧਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਲ ਮੇਰਾ ਧਿਆਨ ਜਾਂਦਾ ਇਹ ਆਸ ਪਾਸ ਹੋਰ ਜੋ ਕੁਛ ਵੀ ਆ ਉਹ ਸਾਰੇ ਕੁਛ ਤੋਂ ਮੇਰਾ ਧਿਆਨ ਹਟਦਾ ਹੀ ਨਹੀਂ ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ ਰੁੱਖ ਲੱਗੇ ਨੇ ਕਲਾਸ ਦੇ ਵਿੱਚ ਅਨੇਕਾਂ ਹੀ ਬੱਚੇ ਨੇ ਉਹਨਾਂ ਦੇ ਕੋਲ ਅਨੇਕਾਂ ਹੀ ਤਰ੍ਹਾਂ ਦੇ ਝੋਲੇ ਨੇ ਸਾਰਿਆਂ ਦੀਆਂ ਅਲੱਗ ਅਲੱਗ ਸ਼ਕਲਾਂ ਪਤਾ ਨਹੀਂ ਕਿਉਂ ਮੈਨੂੰ ਉਹ ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ ਉਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਜ਼ਿਆਦਾ ਚਾਹੋ ਤਾਂ ਮੈਨੂੰ ਪੁੱਛ ਲਓ ਇਕੱਲੇ ਇਕੱਲੇ ਬਾਰੇ ਦੱਸ ਸਕਦਾ ਕਿਹੜਾ ਕਿੱਦਾਂ ਦਾ ਬੰਧਨ ਕਿਉਂ ਦਾ ਕਿਹੜਾ ਕਿੱਦਾਂ ਦਾ ਸਿਰ ਵਾਉਂਦਾ ਕਿਹੜਾ ਪਟਕਾ ਬੰਨਦਾ ਕਿਹੜਾ ਪੱਗ ਕਿਹਦੇ ਵਾਲ ਕੱਟੇ ਨੇ ਇੱਥੋਂ ਤੱਕ ਕਿਹੜਾ ਨਾ ਕਿਹਾ ਕਿਹੜਾ ਨਹੀਂ ਕਿਹੜੇ ਫੁੱਲ ਹਲੇ ਕੱਲੀਆਂ ਨੇ ਕਿਹੜੇ ਖਿੜ ਗਏ ਨੇ ਕਿੰਨਾਂ ਨੂੰ ਪਾਣੀ ਦੇਣ ਵਾਲਾ ਕਿਹੜੇ ਰੁੱਖ ਕਿੰਨੇ ਇੰਚ ਵੱਧ ਗਏ ਨੇ ਪਿਛਲੇ ਸਾਲ ਦੇ ਨਾਲੋਂ ਸ਼ਾਇਦ ਮੈਂ ਇੱਥੋਂ ਤੱਕ ਵੀ ਦੱਸ ਸਕਦਾ ਪਰ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਮਾਸਟਰ ਜੀ ਨੇ ਕਿਹਾ ਇੱਕ ਦਿਨ ਮੈਂ ਕੰਮ ਦੇਵਾਂ ਕਰੇਗਾ ਨਹੀਂ ਪੜ੍ਹਾਈ 'ਚ ਮਨ ਲੱਗਦਾ ਜੇ ਤੈਨੂੰ ਲੱਗਦਾ ਹੈ ਕਿ ਲੱਗਣਾ ਹੀ ਨਹੀਂ ਤਾਂ ਫਿਰ ਸਕੂਲ ਦਾ ਇੱਕ ਕਾਰਜ ਕਰਦੇ ਤੇਰੇ ਘਰ ਤੋਂ ਆਉਂਦੇ ਆ ਰਸਤੇ ਦੇ ਵਿੱਚ ਕੁਛ ਅਜਾਈ ਪੱਥਰ ਪਏ ਨੇ ਕਿਸੇ ਨੇ ਸ਼ਾਇਦ ਘਰ 'ਚੋਂ ਕੱਢ ਕੇ ਸੁੱਟੇ ਨੇ ਜੇ ਉਹ ਪੱਥਰ ਤੂੰ ਸਕੂਲ ਲੈ ਕੇ ਆ ਜਾਏ ਤਾਂ ਉਹ ਇੱਥੇ ਉਸਾਰੀ ਦੇ ਵਿੱਚ ਕੰਮ ਆਉਣ ਵਾਲੇ ਨੇ ਜੇ ਤੂੰ ਇਹ ਕੰਮ ਕਰ ਦੇਵੇਂ ਤਾਂ ਸਕੂਲ ਦਾ ਵੀ ਕੁਛ ਫਾਇਦਾ ਹੋ ਜੂ ਹੱਸ ਕੇ ਕਹਿਣ ਲੱਗਾ ਜੀ ਜ਼ਰੂਰ ਜੇ ਮੇਰੇ ਰਾਹ ਦੇ ਵਿੱਚ ਹੀ ਪੈਂਦੇ ਨੇ ਤਾਂ ਮੈਂ ਜ਼ਰੂਰ ਲੈ ਕੇ ਆਊਂਗਾ ਅਗਲੇ ਦਿਨ ਰਾਹ ਦੇ ਵਿੱਚੋਂ ਇੱਕ ਪੱਥਰ ਚੁੱਕਿਆ ਅਤੇ ਸਕੂਲ ਲੈ ਆਇਆ ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਹੁਣ ਉਹ ਪੱਥਰ ਚੁੱਕਦਾ ਅਤੇ ਸਕੂਲ ਲੈ ਆਉਂਦਾ ਇਹ ਸਿਲਸਿਲਾ ਕੁਛ ਦਿਨ ਚੱਲਦਾ ਰਿਹਾ ਪਰ ਹੁਣ ਹੌਲੀ ਹੌਲੀ ਉਹਨੂੰ ਪੱਥਰ ਭਾਰੇ ਲੱਗਣ ਲੱਗ ਪਏ ਨੇ ਹੌਲੀ ਹੌਲੀ ਪਹਿਲਾਂ ਛੋਟੇ ਪੱਥਰ ਚੁੱਕੇ ਪਰ ਹੁਣ ਵਿੱਚ ਕਈ ਭਾਰੇ ਵੀ ਆਉਣ ਲੱਗ ਪਏ ਬੜਾ ਔਖਾ ਸੌਖਾ ਹੋ ਕੇ ਪੱਥਰ ਚੁੱਕਦਾ ਅਤੇ ਨਾਲੇ ਮਨ ਹੀ ਮਨ ਸੋਚਦਾ ਇਹ ਕਿਹੜੇ ਕੰਮੇ ਲਾ ਦਿੱਤਾ ਮੈਨੂੰ ਇੱਕ ਦਿਨ ਅਚਾਨਕ ਹਲੇ ਇੱਦਾਂ ਦੀਆਂ ਗੱਲਾਂ ਸੋਚ ਹੀ ਰਿਹਾ ਕਿ ਪਿੱਛੋਂ ਮਾਸਟਰ ਜੀ ਨੇ ਆ ਕੇ ਸਾਈਕਲ ਦੀ ਘੰਟੀ ਵਜਾ ਦਿੱਤੀ ਕਿਉਂ ਭਾਈ ਨਿਭਾ ਰਿਹਾ ਆਪਣੀ ਸੇਵਾ ਮੈਂ ਵੇਖ ਰਿਹਾ ਹਰ ਰੋਜ਼ ਤੂੰ ਪੱਥਰ ਇੱਕ ਲੈ ਕੇ ਆਉਂਦਾ ਮੈਨੂੰ ਬੜੀ ਖੁਸ਼ੀ ਹੋਈ ਕਿ ਤੂੰ ਮੇਰੀ ਆਗਿਆ ਦਾ ਪਾਲਣ ਕੀਤਾ ਚਲਾ ਅੱਜ ਬੈਠ ਮੇਰੇ ਸਾਈਕਲ ਤੇ ਮੈਂ ਇਧਰਲੇ ਰਾਹ ਤੋਂ ਜਾਣਾ ਸੀ ਸੋਚਿਆ ਤੈਨੂੰ ਵੀ ਨਾਲ ਲਈ ਜਾਵਾਂ ਪੱਥਰ ਲੈ ਕੇ ਮਗਰ ਸਕੂਲ ਤੇ ਰਸਤੇ ਦੇ ਉੱਤੇ ਸਾਈਕਲ ਦੇ ਪਿੱਛੇ ਬੈਠ ਗਿਆ ਰਾਹ ਜਾਂਦੇ ਨਿੱਕੀਆਂ ਨਿੱਕੀਆਂ ਗੱਲਾਂ ਚੱਲ ਰਹੀਆਂ ਨੇ ਸਕੂਲ ਪਹੁੰਚ ਗਏ ਸਕੂਲ ਪਹੁੰਚ ਕੇ ਮਾਸਟਰ ਜੀ ਨੇ ਪੁੱਛਿਆ ਕਿਵੇਂ ਚੱਲ ਰਿਹਾ ਤੇਰਾ ਪੱਥਰਾਂ ਦਾ ਸਫ਼ਰ ਕਹਿਣ ਲੱਗਾ ਜੀ ਬਹੁਤ ਵਧੀਆ ਅਤੇ ਹੋਰ ਕਿੰਨੇ ਕੁ ਲੈ ਕੇ ਆਉਣੇ ਨੇ ਮਾਸਟਰ ਜੀ ਨੇ ਕਿਹਾ ਸ਼ਾਇਦ ਅੱਜ ਤੋਂ ਬਾਅਦ ਲੋੜ ਨਾ ਪਵੇ ਤੂੰ ਮੈਨੂੰ ਇਹ ਦੱਸ ਕੇ ਰਸਤੇ ਦੇ ਵਿੱਚ ਕੀ ਵੇਖਿਆ ਤੂੰ ਆਪਾਂ ਜਦੋਂ ਆ ਰਹੇ ਸੀ ਕੁਛ ਖਾਸ ਰਸਤੇ ਦੇ ਵਿੱਚ ਤੂੰ ਨੋਟ ਕੀਤਾ ਕੋ ਪਹਿਲਾਂ ਦੇ ਨਾਲੋਂ ਕੁਛ ਬਦਲਿਆ ਉਹ ਰੁੱਖ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਸੀ ਕਿ ਉਹ ਅੱਜ ਤੈਨੂੰ ਨਜ਼ਰ ਆਏ ਕਿ ਰਾਹ ਦੇ ਵਿੱਚ ਕੋਈ ਪੈਂਦੀਆਂ ਖੂਬਸੂਰਤ ਇਮਾਰਤਾਂ ਨਜ਼ਰ ਆਈਆਂ ਕਿ ਰਾਹ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਪਹਿਲਾਂ ਦੇ ਨਾਲੋਂ ਕਹਿਣ ਲੱਗਾ ਜੀ ਪੱਥਰਾਂ ਤੋਂ ਨਜ਼ਰ ਹਟੇ ਅਤੇ ਉਹਨਾਂ 'ਤੇ ਜਾਵੇ ਕੁਛ ਦਿਨਾਂ ਤੋਂ ਤਾਂ ਸਿਰਫ ਮੇਰਾ ਧਿਆਨ ਪੱਥਰਾਂ 'ਤੇ ਹੀ ਲੱਗਾ ਵਾ ਇਹੋ ਹੀ ਸੋਚਦਾ ਕਿ ਕਿਹੜਾ ਵੇਲਾ ਹੋਵੇ ਸਕੂਲ ਆਵੇ ਅਤੇ ਇਸ ਭਾਰ ਤੋਂ ਮੇਰਾ ਖਹਿੜਾ ਛੁੱਟੇ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਕਿਹੜਾ ਭਾਰ ਕਿੰਨਾ ਭਾਰਾ ਕਿੰਨਾ ਕਿਹੜਾ ਪੱਥਰ ਕਿੰਨਾ ਭਾਰਾ ਸੀ ਕਿੰਨਾ ਹੌਲਾ ਕਿਹੜੇ ਦਿਨ ਮੈਂ ਵੱਧ ਔਖਾ ਹੋਇਆ ਮਾਸਟਰ ਜੀ ਨੇ ਕਿਹਾ ਫਿਰ ਇੱਕ ਚੀਜ਼ ਤਾਂ ਤੈਨੂੰ ਸਮਝ ਜਾਣੀ ਚਾਹੀਦੀ ਹੈ

0: ਕਿਹਦੇ ਪਟਕੇ ਚੋਂ ਵਾਲ ਨਿਕਲੇ ਆ, ਕਿੰਨੇ ਤੇਲ ਵੱਧ ਲਾਇਆ, ਕਿੰਨੇ ਘੱਟ, ਜਿਹੜੀਆਂ ਗੱਲਾਂ ਤੂੰ ਪਹਿਲਾਂ ਕਰਦਾ ਸੀ, ਕੀ ਕਦੀ ਤੇਰਾ ਧਿਆਨ ਹੁਣ ਉੱਧਰ ਗਿਆ? ਸੋਚ ਕੇ ਕਹਿਣ ਲੱਗਾ, ਜੀ ਨਹੀਂ, ਧਿਆਨ ਤੇ ਮੇਰਾ ਬਾਹਾਂ 'ਚ ਪਈਆਂ ਖੱਲੀਆਂ ਵੱਲ ਹੀ ਰਹਿੰਦਾ, ਤੇ ਜਦੋਂ ਇਹਨਾਂ ਖੱਲੀਆਂ ਬਾਰੇ ਸੋਚਦਾ ਫਿਰ ਇਹ ਪੱਥਰ ਅੱਖਾਂ ਅੱਗੇ ਆ ਜਾਂਦਾ। ਫਿਰ ਭਾਈ ਇੱਕ ਗੱਲ ਤੇ ਪੱਕੀ, ਧਿਆਨ ਤੇ ਤੇਰਾ ਹਰ ਇੱਕ ਚੀਜ਼ 'ਚ ਲੱਗਦਾ, ਉਹ ਵੱਖਰੀ ਗੱਲ ਹੈ ਤੂੰ ਕਿੱਧਰ ਲਾਉਣਾ। ਜਦੋਂ ਤੇਰਾ ਮਨ ਪੜ੍ਹਾਈ 'ਚ ਨਹੀਂ ਸੀ ਲੱਗ ਰਿਹਾ ਉਦੋਂ ਤੂੰ ਆਪਣਾ ਮਨ ਇੱਧਰ ਉੱਧਰ ਲਾ ਰਿਹਾ ਹੈ, ਤੇ ਜਦੋਂ ਇੱਧਰ ਉੱਧਰ ਤੇਰਾ ਮਨ ਲਾਉਣ ਦਾ ਟਾਈਮ ਸੀ ਉਦੋਂ ਤੂੰ ਮਨ ਆਪਣਾ ਪੱਥਰ ਦੇ ਵਿੱਚ ਲਾ ਰਿਹਾ ਹੈ। ਗੱਲ ਕਾਹਦੀ ਕਿ ਜਿਹੜੀ ਚੀਜ਼ ਤੈਨੂੰ ਜਿੰਨੀ ਭਾਰੀ ਲੱਗਦੀ ਹੈ, ਜਿੰਨੀ ਤੇਰਾ ਜ਼ਿਆਦਾ ਜ਼ੋਰ ਲਵਾਉਂਦੀ ਹੈ, ਜਿੰਨੀ ਭਾਰੀ ਉਹਨਾਂ ਤੇਰਾ ਮਨ ਜ਼ਿਆਦਾ ਉਹਦੇ 'ਚ ਲੱਗਦਾ। ਕੋਸ਼ਿਸ਼ ਕਰ ਕਿ ਆਪਣਾ ਮਨ ਉਸ ਪਾਸੇ ਲਾ ਜਿਹੜੀ ਚੀਜ਼ ਨੂੰ ਤੂੰ ਵਜ਼ਨਦਾਰ ਸਮਝਦਾ। ਜੇ ਤੂੰ ਪੜ੍ਹਾਈ ਨੂੰ ਵਜ਼ਨਦਾਰ ਸਮਝਣ ਲੱਗ ਪਏਗਾ ਤਾਂ ਪੜ੍ਹਾਈ 'ਚ ਵੀ ਤੇਰਾ ਮਨ ਲੱਗੂਗਾ। ਜੇ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਤਾਂ ਪੜ੍ਹਾਈ 'ਚ ਤੇਰਾ ਜ਼ਰੂਰ ਮਨ ਲੱਗੂਗਾ। ਪੱਥਰ ਦੀ ਅਹਿਮੀਅਤ ਸ਼ਾਇਦ ਤੈਨੂੰ ਇਸ ਕਰਕੇ ਲੱਗੀ ਕਿਉਂਕਿ ਮੈਂ ਤੈਨੂੰ ਕਿਹਾ ਕਿ ਸਕੂਲ ਦੇ ਵਿੱਚ ਇਹ ਪੱਥਰ ਚਾਹੀਦੇ ਨੇ। ਜੇ ਸ਼ਾਇਦ ਆਪਣੀ ਮਰਜ਼ੀ ਨਾਲ ਤੂੰ ਲਿਆਉਣੇ ਹੁੰਦੇ ਤਾਂ ਇੱਕ ਵੀ ਪੱਥਰ ਸਕੂਲ ਨਾਲ ਲੈ ਕੇ ਆਉਂਦਾ। ਤੈਨੂੰ ਅਹਿਮੀਅਤ ਇਸ ਕਰਕੇ ਜਾਪੀ ਕਿਉਂਕਿ ਮੈਂ ਤੈਨੂੰ ਕਿਹਾ। ਇਸੇ ਤਰ੍ਹਾਂ ਦੇ ਨਾਲ ਜਿੱਦਣ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਉਸ ਦਿਨ ਪੜ੍ਹਾਈ ਦੇ ਵਿੱਚ ਵੀ ਤੇਰਾ ਮਨ ਲੱਗਣਾ ਸ਼ੁਰੂ ਹੋ ਜਾਊ। ਪੜ੍ਹਾਈ ਤੋਂ ਇਲਾਵਾ ਬੜੇ ਸਾਰੇ ਲੋਕ ਇੱਦਾਂ ਦੀ ਵੀ ਸ਼ਿਕਾਇਤ ਕਰਦੇ ਹੁੰਦੇ ਨੇ ਨਾ ਕਿ ਸਾਡਾ ਪਾਠ ਦੇ ਵਿੱਚ ਪੂਜਾ ਦੇ ਵਿੱਚ ਮਨ ਨਹੀਂ ਲੱਗਦਾ। ਸ਼ਾਇਦ ਉਹਨਾਂ ਦੇ ਲਈ ਵੀ ਇਹ ਕਹਾਣੀ ਕੰਮ ਆ ਜੇ ਕਿਉਂਕਿ ਆਪਾਂ ਕਦੀ ਅਹਿਮੀਅਤ ਹੀ ਨਹੀਂ ਸਮਝੀ। ਜਿਹੜੀ ਚੀਜ਼ ਦੀ ਆਪਾਂ ਅਹਿਮੀਅਤ ਸਮਝਦੇ ਹਾਂ ਉਹਦੇ ਵਿੱਚ ਆਪਣੇ ਆਪ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ। ਜਿਹੜੇ ਕੰਮ 'ਚੋਂ ਸਾਨੂੰ ਵੱਧ ਪੈਸੇ ਮਿਲਣੇ ਹੁੰਦੇ ਆ ਉਸ ਕੰਮ ਦੇ ਵਿੱਚ ਆਪਣੇ ਆਪ ਹੀ ਸਾਡਾ ਧਿਆਨ ਲੱਗ ਜਾਂਦਾ, ਅਤੇ ਜਦੋਂ ਉਹੀ ਪੈਸੇ ਉਸੇ ਹੀ ਕੰਮ ਦੇ ਸਾਨੂੰ ਕਿਤੇ ਅਹਿਸਾਸ ਹੋਵੇ ਕਿ ਨਹੀਂ ਹੁਣ ਘੱਟ ਗਏ ਨੇ, ਇਹ ਹੋਰ ਵੱਧ ਹੋਣੇ ਚਾਹੀਦੇ ਨੇ, ਤਾਂ ਧਿਆਨ ਫਿਰ ਵੀ ਲੱਗਣੋਂ ਹਟ ਜਾਂਦਾ, ਫਿਰ ਆਪਾਂ ਅੱਗੇ ਵੱਲ ਤੁਰ ਪੈਂਦੇ। ਗੱਲ ਕਾਹਦੀ ਕਿ ਜਿਹੜੀ ਚੀਜ਼ ਦੀ ਜਿੰਨੀ ਇਨਸਾਨ ਦੇ ਲਈ ਅਹਿਮੀਅਤ ਆ, ਜਿੰਨੀ ਜ਼ਿਆਦਾ ਜਿਹੜੀ ਚੀਜ਼ ਜ਼ਰੂਰੀ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਈ ਉਹਦੇ ਵਿੱਚ ਆਪਣੇ ਆਪ ਹੀ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ। ਵੈਸੇ ਤਾਂ ਕਹਿੰਦੇ ਨੇ ਕਿ ਹਰ ਇੱਕ ਚੀਜ਼ ਦੇ ਵਿੱਚ ਹੀ ਸਾਨੂੰ ਧਿਆਨ ਲਾਉਣਾ ਚਾਹੀਦਾ, ਸਾਡੇ ਆਸ ਪਾਸ ਜੋ ਕੁਛ ਹੋ ਰਿਹਾ ਵਾਪਰ ਰਿਹਾ, ਇਹ ਕੁਦਰਤ ਦੇ ਜਿੰਨੇ ਵੀ ਨਜ਼ਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡਾ ਧਿਆਨ ਕਿਤੇ ਨਾ ਕਦੇ ਲੱਗਣਾ ਚਾਹੀਦਾ। ਆਸ ਪਾਸ ਜਿੰਨੇ ਵੀ ਲੋਕ ਸਾਡੇ ਵਿਚਰ ਰਹੇ ਨੇ ਉਹਨਾਂ ਦੇ ਵਿੱਚ ਧਿਆਨ ਸਾਡਾ ਕਦੀ ਨਾ ਕਦੀ ਕਿਤੇ ਨਾ ਕਿਤੇ ਲੱਗਣਾ ਚਾਹੀਦਾ। ਜਦੋਂ ਜਿਹੜੀ ਚੀਜ਼ ਦਾ ਟਾਈਮ ਹੈ ਉਦੋਂ ਉਸ ਸਮੇਂ ਸਾਡਾ ਧਿਆਨ ਉਸ ਕੰਮ ਦੇ ਵਿੱਚ ਲੱਗਣਾ ਚਾਹੀਦਾ। ਜੇ ਪੜ੍ਹ ਰਹੇ ਹਾਂ ਤਾਂ ਪੜ੍ਹਾਈ ਦੇ ਵਿੱਚ ਉਦੋਂ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਤਾਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਦੇ ਵਿੱਚ ਆਸ ਪਾਸ ਵਿਚਰ ਰਹੇ ਸਾਡੇ ਸੰਗੀ ਸਾਥੀਆਂ ਦੇ ਵਿੱਚ ਸਾਡਾ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਲੰਮੇ ਪਏ ਹਾਂ ਤਾਂ ਸ਼ਾਇਦ ਕਦੀ ਕਦੀ ਉਸ ਖੁੱਲ੍ਹੇ ਅਸਮਾਨ ਦੇ ਵਿੱਚ ਇਸ ਖੁੱਲ੍ਹੀ ਹਵਾ ਦੇ ਵਿੱਚ ਵੀ ਸਾਡਾ ਮਨ ਲੱਗਣਾ ਚਾਹੀਦਾ। ਗੱਲ ਕਾਹਦੀ ਕਿ ਜਿਹੜੇ ਸਮੇਂ ਜਿਹੜਾ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਸਾਡਾ ਮਨ ਲੱਗਣਾ ਬਹੁਤ ਵਾਜਬ ਆ ਅਤੇ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ, ਲੱਗੂਗਾ ਤਾਂ ਜੇ ਆਪਾਂ ਉਸ ਕੰਮ ਨੂੰ ਆਦਰ ਸਤਿਕਾਰ ਦੇਵਾਂਗੇ, ਉਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ, ਰੇਡੀਓ

रेडियो हांजी 1674 एम दे उत्ते तुहाडा सारयां दा स्वागत है जी। अज 5 अक्तूबर 2026 सोमवार दा दिन भारत आस्ट्रेलिया ते दुनिया जहान दीआं खबरां लैके आए। इंटरनेशनल न्यूज़ दे नाल आओ, सब तो पहला शुरुआत करते हैं। पहली खबर फ्रांस के नाल जुड़ी हुई, जिथे फ्रांस के विद्यार्थियों के वलों किते जा रहे व्यापक प्रदर्शनों के चलद सोमवार के दिन यानी अज के दिन भी देश भर के लगभग 500 तो वधेरे हाई स्कूल्स के जेडे पढ़ाई पूरी कर चुके ने जां फिर पढ़ रहे बच्चे ने, वो अज के दिन सरकार के खिलाफ मुजहरे करनगे। वैसे तो यह पिछले हफ्ते तो ही सिलसिला चल रहा, पर अज के दिन पढ़ाई पूरी तरह के नाल कई स्कूलों च बंद रहेगी या फिर अंशक तौर पर भी मुअत्तल रहेगी। फ्रांस के सिक्ख्या मंत्री एडवर्ड गैफरे ने जानकारी दिती है कि सुरक्षा के जरूरी प्रबंध पूरे ना होने के कारण यह कदम चुकया गया। सिक्ख्या मंत्री के मुताबिक अंदोलन शुरू होने तो लैके हुण तक 24 स्कूलों साड़िया जां फिर तोड़िया जा चुकया है। इन्हां प्रदर्शनों के दरम्यान कौमी सिक्ख्या प्रणाली के 78 कर्मचारी भी जख्मी हुए ने, चाहे वह अध्यापक ने चाहे वह स्कूल दे विच किसी ना किसी तरीके दे नाल जुड़े हुए होण। पर कौमी पद्धर दे उत्ते सिक्ख्या दा एक जिहड़ा विषय है फ्रांस दे विच, उस मंत्रालय दे नाल जुड़े हुए भी कुछ पुलिस दे लोक भी जिहड़े ने ओह जख्मी हुए ने। मंत्री ने दावा किया है कि खब्बे पक्की कारकुनां ने अंदोलन दे विच घुसपैठ करके हिंसा नूं होर भड़काया, जिस दे नाल विद्यार्थियों ते स्टाफ दे लई भी खतरा पैदा हो गया। वैसे हुण तक फ्रांस भर दे विच पिछले हफ्ते तो शुरू हो रहे इस विद्यार्थी अंदोलन दे विच 5000 तो वधेरे लोकां नूं हिरासत दे विच लिया जा चुका है। इन्हां च 85% तो ज़्यादा नाबालग ने। यह अंदोलन 17 सितंबर नूं पैरिस दे एक स्कूल तो शुरू होया सी, जो कि हुण तां पूरे देश दे विच फैल चुके हैं। विद्यार्थियों का दोष यह है कि स्कूलों दे विच अध्यापकों की भारी घाट है। स्कूलों के बहुत लंबे लंबे घंटे कई समय तक स्कूलों का जिहड़ी पढ़ाई चलती है उसनों भी घट किया जाए। कई स्कूलों की इमारतां खस्ता हालत हो रही ने, इस करके पढ़ाई भी खराब तरीके दे नाल हुंदी है। सरकार वल्लों सिक्ख्या प्रणाली दे विच या फिर सिक्ख्या ढांचे दे विच कोई बदलाव करन दे लई हुण तक ठोस कदम नहीं चुकया गया। प्रदर्शनकारी आगुआं ने मंगलवार दे दिन भी अंदोलन नूं जारी रखण दा फैसला लिया। उधर दूसरे पासे एमनेस्टी इंटरनेशनल ने फ्रांस दे इन्हां प्रदर्शनकारियों दे उत्ते पुलिस दे द्वारा अथरू गैस दे गोले छड्डन ते लाठीचार्ज करन वर्गियां घटनावां दी निंदा कीती है। हालांकि फ्रांस दे गृह मंत्री लॉरेंट नुनेज ने कहा है कि सुरक्षा बल विद्यार्थियों दे उत्ते सख्ती नहीं कर रहे, सगों वो लोग जिहड़े हिंसा भड़का रहे ने इन्हां प्रदर्शनों की आड़ दे विच उन्हां नूं नजिठण दे लई कदम चुके जा रहे ने। उत्थे ब्राज़ील दे राष्ट्रपति चोणां दे पहले राउंड दे विच दक्खणपंथी उम्मीदवार फ्लाविओ बालसिनोरो ने मौजूदा राष्ट्रपति ते खब्बे पक्खी नेता लुइस इंसालियो लुला डी सिल्वा नूं पिछे छड्ड दिता है। हालांकि बालसिनोरो नूं 50% तों वी वधेरे वोटां नहीं मिल सकियां, जिस दे चलदे राष्ट्रपति चोणां दा फैसला हुण दूसरे राउंड दे विच होएगा। चोणां दे दूसरे राउंड दे विच फ्लाविओ बालसिनोरो नूं ते लुला डी सिल्वा नूं दोहां दे दरमियान मुकाबला सीधा होएगा। दोहे उम्मीदवार जिहड़े ने 25 अक्तूबर नूं होण वाली वोटिंग दे विच आमो सामने होणगे। ब्राज़ील दे चोण नियमां दे मुताबक पहले राउंड दे विच किसी भी उम्मीदवार नूं वैलिड वोटां दे 50% तों ज़्यादा वोटिंग नहीं मिलदी तां सिखरले दो उम्मीदवारां दे दरमियान ही मुकाबला बच के रह जांदा है, यानी कि बाकी दे सारे उम्मीदवार हुण मुकाबले चों बाहर कर दित्ते जाणगे। इनू ही राउंड दो दा नाम दिता जांदा है। करीब 98.8% वोटां दी गिणती फ्लाविओ बोलसोनारो नूं लगभग 47.2% तक ही लिजा सकी, जबकि लुला डी सिल्वा नूं करीब 44.9 यानी लगभग 45% वोट मिले। फ्लाविओ बोलसोनारो साबका राष्ट्रपति जायर बोलसोनारो दे बेटे ने। वैसे दस दिए कि जायर बोलसोनारो नूं पिछलियां राष्ट्रपति चोणां च हार तों बाद तख्ता पलट की कोशिश के नाल जुड़े मामलों 27 साल की जेल की सज़ा सुनाई गई है, इस करके वह खुद चोणां दे विच भाग नहीं लै सकते। पहले राउंड दे विच चोणां दे अंदर मुकाबले तो बाद दोहां दे मुकाबले नूं काफ़ी करीबी मन्निया जा रहा है। वैसे भी तुसीं फर्क देख सकते हो, एक उम्मीदवार नूं 47% ते दूजे नूं
45% ਵੋਟਾਂ ਹਾਸਲ ਹੋਈਆਂ। ਚੋਣਾਂ ਦੇ ਵਿੱਚ ਠੀਕ ਪਹਿਲਾਂ ਆਏ ਕੁਝ ਸਰਵੇਖਣਾਂ 'ਚ ਹਾਲਾਂਕਿ ਲੂਲਾ ਡਿ ਸਿਲਵਾ ਨੂੰ ਬੜਤ ਦਿਖਾਈ ਜਾ ਰਹੀ ਸੀ, ਯਾਨੀ ਮੌਜੂਦਾ ਰਾਸ਼ਟਰਪਤੀ ਹੀ ਜਿੱਤ ਰਹੇ ਸੀ, ਪਰ ਵੋਟਿੰਗ ਤੋਂ ਬਾਅਦ ਫਲਾਵੀਓ ਬੋਲਸਨਾਰੋ ਪਹਿਲੇ ਸਥਾਨ ਦੇ ਉੱਤੇ ਹੈਰਾਨਜਨਕ ਤਰੀਕੇ ਦੇ ਨਾਲ ਕਿਵੇਂ ਆ ਗਏ। ਪਹਿਲੇ ਰਾਊਂਡ ਦੇ ਵਿੱਚ ਕਈ ਹੋਰਨਾਂ ਉਮੀਦਵਾਰਾਂ ਦੇ ਵੀ ਮੈਦਾਨ ਦੇ ਵਿੱਚ ਹੁੰਦੇ ਚੱਲਦਿਆਂ ਇਸ ਮੁਕਾਬਲੇ ਦੇ ਉੱਤੇ ਅਸਰ ਪਏ ਸੀ, ਜਿਸ ਦੇ ਵਿੱਚ ਦੱਖਣਪੰਥੀ ਦਲਾਂ ਦੇ ਨਾਲ ਹੀ ਜੁੜੇ ਹੋਏ ਦੂਜੇ ਉਮੀਦਵਾਰ ਵੀ ਸੀ। ਹੁਣ ਦੂਜੇ ਰਾਊਂਡ ਦੇ ਵਿੱਚ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਵੋਟਾਂ ਨਹੀਂ ਮਿਲਣਗੀਆਂ, ਜ਼ਾਹਰ ਜਿਹੀ ਗੱਲ ਹੈ ਕਿ ਸਾਰੀਆਂ ਰਾਈਟ ਵਿੰਗਰ ਵੋਟਾਂ ਇੱਕ ਖੇਮੇ ਦੇ ਵਿੱਚ ਜਾਣ ਦੇ ਚੱਲਦਿਆਂ ਲੂਲਾ ਅਨਸੂਲੀਓ ਡਿ ਸਿਲਵਾ ਨੂੰ ਇੱਕ ਤਗੜਾ ਮੁਕਾਬਲਾ ਮਿਲ ਸਕਦਾ। ਵੋਟਿੰਗ ਤੋਂ ਬਾਅਦ ਲੂਲਾ ਨੇ ਕਿਹਾ ਕਿ ਚੋਣਾਂ ਦੇ ਕਰਕੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਿਹੜਾ ਇੱਕ ਰਾਜ਼ ਬਰਕਰਾਰ ਹੈ, ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਇੱਕ ਤਰਫਾ ਮੁਕਾਬਲਾ ਨਹੀਂ ਹੋਇਆ। 45 ਸਾਲਾਂ ਫਲਾਵੀਓ ਬੋਲਸਨਾਰੋ ਨੇ ਕਿਹਾ ਕਿ ਉਹਨਾਂ ਦਾ ਟੀਚਾ ਤਾਂ ਬ੍ਰਾਜ਼ੀਲ ਦੀ ਜਨਤਾ ਨੂੰ ਮੌਜੂਦਾ ਸ਼ਾਸਨ ਤੋਂ ਮੁਕਤ ਕਰਵਾਉਣਾ ਹੈ। ਦੋਵਾਂ ਉਮੀਦਵਾਰਾਂ ਦੇ ਕੋਲ ਦੂਸਰੇ ਰਾਊਂਡ ਦੇ ਵਿੱਚ ਪਹਿਲਾਂ ਨਾਲੋਂ ਵੀ 3 ਹਫ਼ਤੇ ਦਾ ਘੱਟਦਾ ਸਮਾਂ ਬਚਿਆ। 25 ਅਕਤੂਬਰ ਨੂੰ ਹੋਣ ਵਾਲੀਆਂ ਵੋਟਾਂ ਦੇ ਵਿੱਚ ਬ੍ਰਾਜ਼ੀਲ ਦੇ ਵੋਟਰ ਅਗਲੇ ਦੇਸ਼ ਦੇ ਰਾਸ਼ਟਰਪਤੀ ਦਾ ਜਿਹੜਾ ਫੈਸਲਾ ਕਰ ਹੀ ਲੈਣਗੇ। ਇਸ ਤੋਂ ਬਾਅਦ ਕੋਈ ਤੀਜਾ ਰਾਊਂਡ ਨਹੀਂ ਹੋਏਗਾ, ਯਾਨੀ ਕਿ ਜਿਸ ਦੇ ਕੋਲ ਵੀ ਵਧੇਰੇ ਵੋਟਾਂ ਹੋਣਗੀਆਂ ਉਹ ਬ੍ਰਾਜ਼ੀਲ ਦਾ ਨਵਾਂ ਰਾਸ਼ਟਰਪਤੀ ਹੋਏਗਾ। ਉੱਥੇ ਹੀ ਕੁਝ ਹੋਰਨਾ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਅਤੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੇ ਮੈਸਾਚੁਸੇਟਸ ਦੇ ਵਿੱਚ ਇੱਕ ਤਟੀ ਇਲਾਕੇ ਦੇ ਕੋਲ ਮੈਡੀਕਲ ਟਰਾਂਸਪੋਰਟ ਮਹਿਕਮੇ ਦਾ ਜਹਾਜ਼ ਸ਼ਨੀਵਾਰ ਦੇ ਦਿਨ ਗਾਇਬ ਹੋ ਗਿਆ ਸੀ। ਬਰਮੂਡਾ ਤੋਂ ਬੋਸਟਨ ਜਾ ਰਹੇ ਇਸ ਜਹਾਜ਼ ਦੇ ਵਿੱਚ ਸਵਾਰ 6 ਲੋਕਾਂ ਦੇ ਹੁਣ ਜ਼ਿੰਦਾ ਹੋਣ ਦੀ ਵੀ ਕੋਈ ਸ਼ੰਕਾ ਨਹੀਂ ਬਚਦੀ ਹੈ। ਜਹਾਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਲੈਟੀਟਿਊਡ ਏਅਰ ਐਂਬੂਲੈਂਸ ਨੇ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕੀਤੀ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਇਸ ਦੁਖਦਾਈ ਖਬਰ ਦਾ ਸਾਹਮਣਾ ਕਰ ਰਹੇ ਹਾਂ ਕਿ ਲੈਟੀਟਿਊਡ ਟੀਮ ਦੇ ਸਾਡੇ 4 ਮੈਂਬਰ, ਸਾਡੇ ਮਰੀਜ਼ ਅਤੇ ਮਰੀਜ਼ ਦੇ ਨਾਲ ਜਾ ਰਿਹਾ ਪਰਿਵਾਰ ਦਾ ਇੱਕ ਮੈਂਬਰ, ਜੋ ਕਿ ਹਾਰਟਬੀਟ 104 ਨਾਮ ਦੇ ਹੈਲੀਕਾਪਟਰ ਦੇ ਵਿੱਚ ਸਵਾਰ ਸੀ, ਉਹਨਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ। ਅਮਰੀਕੀ ਤੱਟ ਰੱਖਿਅਕ ਬਲਾਂ ਦੀ ਤਰਫ ਤੋਂ ਐਤਵਾਰ ਦੀ ਸ਼ਾਮ ਮੈਸਾਚੁਸੇਟਸ ਦੇ ਨੈਨਕਟੇ ਟਾਪੂ ਦੇ ਕੋਲ ਜਹਾਜ਼ ਦੇ ਵਿੱਚ ਸਵਾਰ ਲੋਕਾਂ ਦੇ ਬਚਾਅ ਮੁਹਿੰਮ ਨੂੰ ਜਾਂ ਤਲਾਸ਼ੀ ਮੁਹਿੰਮ ਨੂੰ ਖਤਮ ਵੀ ਕਰ ਦਿੱਤਾ ਗਿਆ, ਯਾਨੀ ਹੁਣ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਜ਼ਿੰਦਾ ਬਚੇ ਹੋਣ ਦੀ ਕੋਈ ਸ਼ੰਕਾ ਨਹੀਂ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਅਧਿਕਾਰੀਆਂ ਨੂੰ ਸਮੁੰਦਰ ਦੇ ਵਿੱਚ ਜਹਾਜ਼ ਦਾ ਮਲਬਾ ਹਾਸਲ ਹੋਇਆ ਸੀ, ਹਾਲਾਂਕਿ ਮਲਬੇ ਦੇ ਵਿੱਚ ਕਿਸੇ ਦੀ ਵੀ ਲਾਸ਼ ਬਰਾਮਦ ਨਹੀਂ ਹੋ ਸਕੀ। ਫਲਾਈਟ ਟਰੈਕਿੰਗ ਸਰਵਿਸ ਫਲਾਈਓਵਰ ਦੇ ਅੰਕੜਿਆਂ ਦੇ ਮੁਤਾਬਕ ਜਹਾਜ਼ ਨੇ ਸ਼ੁੱਕਰਵਾਰ ਰਾਤ ਬਰਮੂਡਾ ਦੇ ਐਲਐਫ ਵੈਡ ਇੰਟਰਨੈਸ਼ਨਲ ਏਅਰਪੋਰਟ ਤੋਂ ਸਥਾਨਕ ਸਮੇਂ ਦੇ ਮੁਤਾਬਕ 12:15 ਉਡਾਨ ਭਰੀ ਸੀ। ਜਹਾਜ਼ ਦੇ ਸ਼ਨੀਵਾਰ ਕਰੀਬ 1:30 ਬੋਸਟਨ ਦੇ ਲੋਗਾਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਹੁੰਚਣ ਦਾ ਪ੍ਰੋਗਰਾਮ ਵੀ ਸੀ, ਹਾਲਾਂਕਿ ਸ਼ਨੀਵਾਰ ਤੜਕੇ 1:00 ਦੇ ਕਰੀਬ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਜਹਾਜ਼ ਦੇ ਨਾਲ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਹੀ ਇਸ ਦੀ ਭਾਲ ਲਗਾਤਾਰ ਜਾਰੀ ਹੈ। ਉੱਥੇ ਹੀ ਬਰਤਾਨੀਆ ਨੇ RAF ਫੇਅਰਫੀਲਡ ਏਅਰਬੇਸ ਤੋਂ ਅਮਰੀਕਾ ਦੇ ਆਪਣੇ ਸਾਰੇ ਬੌਂਬਰ ਜਹਾਜ਼ ਹਟਾ ਦਿੱਤੇ ਨੇ। ਇਹ ਉਹੀ ਬ੍ਰਿਟਿਸ਼ ਫੌਜੀ ਅੱਡਾ ਜਿੱਥੇ 27 ਸਪਤੰਬਰ ਨੂੰ ਹੋਈ ਇੱਕ ਘਟਨਾ ਦੀ ਜਾਂਚ ਕਾਊਂਟਰ ਟੈਰਰ ਪੁਲਿਸ ਕਰ ਰਹੀ ਹੈ। ਅਮਰੀਕੀ ਮਹਿਕਮੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਐਤਵਾਰ ਦੇ ਦਿਨ ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਏਅਰਬੇਸ ਦੇ ਉੱਤੇ ਤੈਨਾਤ ਸਾਰੇ ਅਮਰੀਕੀ ਜਿਹੜੇ ਫਾਈਟਰ ਜੈਟਸ ਨੇ ਉਹਨਾਂ ਨੂੰ ਵਾਪਸ ਘਰੇਲੂ ਟਿਕਾਣਿਆਂ ਦੇ ਵੱਲ ਭੇਜ ਦਿੱਤਾ ਗਿਆ, ਹਾਲਾਂਕਿ ਅਮਰੀਕਾ ਨੇ ਜਹਾਜ਼ਾਂ ਨੂੰ ਹਟਾਉਣ ਦੇ ਲਈ ਪਿੱਛੇ ਕੋਈ ਵੀ ਅਧਿਕਾਰਕ ਕਾਰਨ ਨਹੀਂ ਦੱਸਿਆ। ਅਮਰੀਕਾ ਦਾ ਇਹ ਫੈਸਲਾ 27 ਸਪਤੰਬਰ ਦੀ ਉਸ ਘਟਨਾ ਤੋਂ ਬਾਅਦ ਆਇਆ ਜਦੋਂ ਗਲੌਸਸ਼ਾਇਰ ਸਥਿਤ RAF ਫੇਅਰਫੀਲਡ ਬੇਸ ਦੇ ਉੱਤੇ 3 ਸ਼ੱਕੀ ਵਾਹਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਅਲਰਟ ਕੀਤਾ ਗਿਆ ਸੀ। ਘਟਨਾ ਦੇ ਸਿਲਸਿਲੇ ਦੀ ਸ਼ੁਰੂਆਤ ਦੇ ਵਿੱਚ ਹੀ 5 ਲੋਕਾਂ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਟਿਸ਼ ਇਰਾਨੀ ਨਾਗਰਿਕ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜ਼ਮਾਨਤ ਦੇ ਉੱਤੇ ਛੱਡਿਆ ਗਿਆ। ਵਾਈਟ ਹਾਊਸ ਦੇ ਸੂਤਰਾਂ ਦੇ ਮੁਤਾਬਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਸ਼ਿੰਗਟਨ ਦਾ ਆਪਣੇ ਬੌਂਬਰ ਜਹਾਜ਼ ਨੂੰ ਹਟਾਉਣ ਦਾ ਫੈਸਲਾ ਫੇਅਰਫੀਲਡ ਏਅਰਬੇਸ ਦੀ ਘਟਨਾ ਦੇ ਜਵਾਬ ਦੇ ਵਿੱਚ ਹੀ ਲਿਆ ਗਿਆ। ਰਿਪੋਰਟ ਦੇ ਮੁਤਾਬਕ ਇਹ ਫੈਸਲਾ ਸਿਆਸੀ ਪੱਧਰ ਦੇ ਉੱਤੇ ਨਹੀਂ ਬਲਕਿ ਫੌਜ ਦੇ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜੇ ਹੋਏ ਫੈਸਲੇ ਦੇ ਤਹਿਤ ਆਉਂਦਾ। ਅਮਰੀਕੀ ਫੌਜ ਨੇ ਇਸ ਫੈਸਲੇ ਦੀ ਜਾਣਕਾਰੀ ਆਪਣੇ ਬ੍ਰਿਟਿਸ਼ ਹਮਰੁਤਬਾਵਾਂ ਨੂੰ ਦੇ ਦਿੱਤੀ ਸੀ, ਹਾਲਾਂਕਿ ਬਰਤਾਨੀਆ ਦੇ ਰੱਖਿਆ ਮੰਤਰੀ ਨੇ ਇਸ ਮਾਮਲੇ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਵਿਦੇਸ਼ ਮੰਤਰੀ SJ ਨੇ ਕਿਹਾ ਹੈ ਕਿ ਭਾਰਤ ਅਤੇ ਰੂਸ ਦੇ ਸੰਬੰਧਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਨੀਂਹ ਤਾਂ 1950 ਦੇ ਦਹਾਕੇ ਤੋਂ ਹੀ ਮਜ਼ਬੂਤ ਰਹੀ ਹੈ। 62ਵੀਂ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਜੈਸ਼ੰਕਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਵਿੱਚ ਭਾਰਤ ਰੂਸ ਦੇ ਸੰਬੰਧ
ਮੱਧਮ ਨਹੀਂ ਪਏ ਨੇ ਬਲਕਿ ਹੋਰ ਗਹਿਰੇ ਹੋਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਇਤਿਹਾਸਕ ਰੂਪ ਦੇ ਨਾਲ ਇੱਕ ਦੂਸਰੇ ਦੇ ਚੰਗੇ ਦੋਸਤ ਰਹੇ ਨੇ। ਖਾਸ ਤੌਰ ਦੇ ਉੱਤੇ 1950 ਦੇ ਉਸ ਦਹਾਕੇ ਦੇ ਵਿੱਚ ਉਸ ਇਤਿਹਾਸ ਨੂੰ ਨਹੀਂ ਭੁਲਾਇਆ ਜਾ ਸਕਦਾ ਜਦੋਂ ਸਾਡੇ ਲਈ ਸੋਵੀਅਤ ਸੰਘ ਇੱਕ ਐਸਾ ਦੇਸ਼ ਸੀ ਜੋ ਕਈ ਤਰ੍ਹਾਂ ਦੇ ਖਤਰਿਆਂ ਦੇ ਵਿੱਚ ਸਾਡੇ ਨਾਲ ਖੜਾ ਸੀ। ਜਦੋਂ ਵੀ ਸਾਡੀ ਖੇਤਰੀ ਅਖੰਡਤਾ ਦੇ ਉੱਤੇ ਸੁਰੱਖਿਆ ਦੇ ਉੱਤੇ ਸਵਾਲ ਪੈਦਾ ਹੋਇਆ, ਉਹਨਾਂ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਦੁਨੀਆ ਦੇ ਜ਼ਿਆਦਾਤਰ ਦੇਸ਼ ਸਾਡੇ ਗੁਆਂਢ ਦੇ ਵਿੱਚ ਇੱਕ ਫੌਜੀ ਸ਼ਾਸਨ ਦੀ ਹਮਾਇਤ ਕਰਨਾ ਪਸੰਦ ਕਰ ਰਹੇ ਸੀ, ਰੂਸ ਇਕੱਲਾ ਐਸਾ ਦੇਸ਼ ਸੀ ਜਿਸ ਤੋਂ ਸਾਡੇ ਬਰਾਬਰ ਖੜਾ ਰਿਹਾ ਸੀ, ਇਸੇ ਕਰਕੇ ਸਾਡੇ ਰਿਸ਼ਤੇ ਚੰਗੇ ਹੋਏ ਨੇ। ਉਹਨਾਂ ਨੇ ਰੂਸ ਯੂਕਰੇਨ ਜੰਗ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਸੰਘਰਸ਼ ਦੇ ਉੱਤੇ ਸਾਡਾ ਰੁੱਖ ਬਿਲਕੁਲ ਸਪੱਸ਼ਟ ਰਿਹਾ, ਅਸੀਂ ਇਸ ਦਾ ਅੰਤ ਦੇਖਣਾ ਚਾਹੁੰਦੇ ਹਾਂ ਔਰ ਇਸ ਦੇ ਲਈ ਗੱਲਬਾਤ ਅਤੇ ਕੂਟਨੀਤੀ ਦੀ ਜ਼ਰੂਰਤ ਪਏਗੀ, ਇਸ ਮਾਮਲੇ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਅਗਲੀਆਂ ਖਬਰਾਂ ਭਾਰਤ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਨਾਲ ਜੁੜੀਆਂ ਹੋਈਆਂ, ਪਰ ਪਹਿਲਾਂ ਇਸ ਵੋਟਰ ਲਿਸਟ ਦੇ ਵਿੱਚ ਜਿਹੜੀ ਵਿਸ਼ੇਸ਼ ਸੁਧਾਈ ਪ੍ਰਕਿਰਿਆ SIR ਪ੍ਰਕਿਰਿਆ ਜਿਹਨੂੰ ਕਹਿ ਰਹੇ ਹਾਂ, ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਇਸ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਹੁਣ ਸੁਪਰੀਮ ਕੋਰਟ ਦੇ ਇੱਕ ਹੋਰ ਜੱਜ ਜਸਟਿਸ ਉਜਲ ਬੋਈਆ ਦੀ ਤਰਫ ਤੋਂ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ, ਜਿਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 326 ਦੇ ਤਹਿਤ ਮਿਲਣ ਵਾਲੇ ਵੋਟਿੰਗ ਦੇ ਅਧਿਕਾਰ ਤੋਂ ਕਿਸੇ ਦੇ ਨਾਲ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ। ਜਸਟਿਸ ਬੋਈਆ ਐਤਵਾਰ ਦੇ ਦਿਨ ਹੈਦਰਾਬਾਦ ਦੀ ਨਾਲਾਸਰ ਯੂਨੀਵਰਸਿਟੀ ਆਫ ਲਾਅ ਦੇ ਵਿੱਚ ਹੋ ਰਹੇ ਜਸਟਿਸ ਬੋਧ ਰਾਜ ਸਾਨੀ ਮੈਮੋਰੀਅਲ ਮੂਟ ਦੇ ਕੋਰਟ ਪ੍ਰਤੀਯੋਗੀ ਮੁਕਾਬਲੇ ਦੇ ਵਿੱਚ ਉਸਦੇ ਸਮਾਪਤੀ ਦੇ ਮੌਕੇ ਸਮਾਰੋਹ ਦੇ ਵਿੱਚ ਬੋਲ ਰਹੇ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਅਜਿਹੀ ਕੋਈ ਵੀ ਪ੍ਰਕਿਰਿਆ ਜੋ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ ਦੇ ਵੋਟਿੰਗ ਦੇ ਅਧਿਕਾਰ ਨੂੰ ਉਹਨਾਂ ਤੋਂ ਖੋਹ ਲਵੇ ਔਰ ਬਗੈਰ ਵੋਟ ਦੇਣ ਦੇ ਅਧਿਕਾਰ ਵਾਲੇ ਨਾਗਰਿਕ ਬਣਾ ਕੇ ਰੱਖ ਦੇਵੇ, ਸੰਵਿਧਾਨ ਦਾ ਇਹ ਉਲੰਘਣ ਹੋਏਗਾ। ਉਹਨਾਂ ਕਿਹਾ ਕਿ ਇਸ ਨੂੰ ਸਹੀ ਠਹਿਰਾਉਣ ਦੇ ਲਈ ਦੂਸਰੇ ਮਾਮਲਿਆਂ ਦਾ ਹਵਾਲਾ ਦੇਣਾ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਬੋਈਆ ਨੇ ਕਿਹਾ ਕਿ ਜਦੋਂ ਕਿਸੇ ਭਾਰਤੀ ਨਾਗਰਿਕ ਨੂੰ ਉਸਦੇ ਵੋਟਿੰਗ ਦੇ ਹੱਕ ਤੋਂ ਹੀ ਲਾਂਭੇ ਕਰ ਦਿੱਤਾ ਜਾਵੇ, ਇਹ ਸਰੀਰ ਤੋਂ ਆਤਮਾ ਕੱਢਣ ਦੇ ਬਰਾਬਰ ਹੋਏਗਾ। ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅੰਦਰ SIR ਪ੍ਰਕਿਰਿਆ ਦੇ ਤਹਿਤ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕਰਕੇ ਰੱਖੀਆਂ ਗਈਆਂ ਨੇ। ਵਿਰੋਧੀ ਧਿਰ ਦਾ ਦੋਸ਼ ਹੈ ਕਿ SIR ਸਹੀ ਢੰਗ ਦੇ ਨਾਲ ਭਾਰਤ ਭਰ ਦੇ ਵਿੱਚ ਅੰਜਾਮ ਨਹੀਂ ਦਿੱਤੀ ਗਈ, ਇਸ ਦੇ ਜ਼ਰੀਏ ਕਰੋੜਾਂ ਲੋਕਾਂ ਦੇ ਨਾਮ ਵੋਟਿੰਗ ਲਿਸਟ ਦੇ ਵਿੱਚੋਂ ਹਟਾਏ ਗਏ ਨੇ। ਪਿਛਲੇ ਹਫ਼ਤੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ 'ਚ ਵੀ ਕਿਹਾ ਗਿਆ ਸੀ ਕਿ SIR ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੂਸਰੇ ਦੋ ਚੋਣ ਕਮਿਸ਼ਨਰਾਂ ਦੇ ਦਰਮਿਆਨ ਮਤਭੇਦ ਬਣੇ ਹੋਏ ਨੇ। ਉੱਥੇ ਗਿਆਨੇਸ਼ ਕੁਮਾਰ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ 3 ਦਿਨ ਤੋਂ ਪ੍ਰਦਰਸ਼ਨ ਹੋ ਰਹੇ ਨੇ। 2 ਅਕਤੂਬਰ ਯਾਨੀ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਸ਼ੁਰੂ ਹੋਇਆ ਪ੍ਰਦਰਸ਼ਨ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਵੀ ਦੇਖਣ ਨੂੰ ਮਿਲਿਆ, ਪਰ ਦਿੱਲੀ ਦੇ ਵਿੱਚ ਇਸ ਵਾਰ ਪੁਲਿਸ ਵਧੇਰੇ ਮੁਸਤੈਦ ਦਿਖੀ, ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਜੰਤਰ ਮੰਤਰ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ। ਐਤਵਾਰ ਦੇ ਦਿਨ ਦਿੱਲੀ ਦੇ ਵਿੱਚ ਆਮ ਲੋਕਾਂ, ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਸੰਗਠਨਾਂ ਨੇ ਇੰਡੀਆ ਗੇਟ ਤੋਂ ਜੰਤਰ ਮੰਤਰ ਤੱਕ ਸਿਟੀਜ਼ਨਸ ਮਾਰਚ ਕੱਢਣਾ ਸੀ। ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਾਫੀ ਲੋਕ ਪਹੁੰਚੇ। ਇਸ ਮਾਰਚ ਦੇ ਦਰਮਿਆਨ ਆਈਸਾ ਨਾਮ ਦੀ ਜਿਹੜੀ ਖੱਬੇ ਪੱਖੀ ਵਿਦਿਆਰਥੀ ਸੰਸਥਾ ਹੈ, ਉਸ ਦੀ ਨੇਤਾ ਨੇਹਾ ਬੋਰਾ ਸਣੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ। ਨੇਹਾ ਬੋਰਾ ਨੇ ਦੋਸ਼ ਮੜਿਆ ਕਿ ਪੁਲਿਸ ਉਹਨਾਂ ਨੂੰ ਜਿਸ ਗੱਡੀ 'ਚ ਲੈ ਗਈ ਸੀ ਉਸ ਦੇ ਵਿੱਚ ਇੱਕ ਵੀ ਪੁਲਿਸ ਮਹਿਲਾ ਕਰਮਚਾਰੀ ਮੌਜੂਦ ਨਹੀਂ ਸੀ। ਕਈ ਹੋਰ ਨੇਤਾਵਾਂ ਨੇ ਵੀ ਸਿਟੀਜ਼ਨਸ ਮਾਰਚ ਦੇ ਦਰਮਿਆਨ ਦਿੱਲੀ ਪੁਲਿਸ ਦੀ ਬਦਸਲੂਕੀ ਦੇ ਉੱਤੇ ਸਵਾਲ ਚੁੱਕੇ ਸੀ। ਇਸ ਪ੍ਰਦਰਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਵੀ ਵੱਡੀ ਗਿਣਤੀ 'ਚ ਇੰਡੀਆ ਗੇਟ ਇਲਾਕੇ ਦੇ ਵਿੱਚ ਪਹੁੰਚੇ। ਆਮ ਆਦਮੀ ਪਾਰਟੀ ਦਿੱਲੀ ਦੇ ਪ੍ਰਮੁੱਖ ਸੌਰਭ ਭਾਰਦਵਾਜ ਨੇ ਵੀ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਹਿਰਾਸਤ ਦੇ ਵਿੱਚ ਜਾਣ ਦਾ ਦਾਅਵਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ। ਸੌਰਭ ਭਾਰਦਵਾਜ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਇਹ ਹਵਾ ਦੇ ਵਿੱਚ ਮੇਰੇ ਜੁੱਤੇ ਨੇ, ਅੱਜ ਇੰਡੀਆ ਗੇਟ ਦੇ ਉੱਤੇ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ। ਉਹਨਾਂ ਲਿਖਿਆ ਕਿ ਅੱਜ ਦਿੱਲੀ ਪੁਲਿਸ ਨੇ ਮੈਨੂੰ ਉਲਟਾ ਲਟਕਾ ਦਿੱਤਾ ਤਾਂ ਕਿ ਕੈਮਰਿਆਂ ਦੇ ਵਿੱਚ ਮੇਰਾ ਚਿਹਰਾ ਕੈਦ ਨਾ ਹੋ ਸਕੇ। ਵੀਡੀਓ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉੱਥੇ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਕਿਹਾ ਕਿ ਸਿਟੀਜ਼ਨ ਮਾਰਚ ਦੇ ਦੌਰਾਨ ਅੱਜ ਵੀ ਨਿਰਧਾਰਤ ਥਾਂ ਦੇ ਵੱਲ ਯਾਨੀ ਜੰਤਰ ਮੰਤਰ ਦੇ ਵੱਲ ਵਿਦਿਆਰਥੀ ਜਾਣਗੇ। ਪੁਲਿਸ ਨੇ ਜਬਰਨ ਹਿਰਾਸਤ ਦੇ ਵਿੱਚ ਕਈ ਲੋਕਾਂ ਨੂੰ ਲਿਆ ਔਰ ਇਸ ਪ੍ਰਦਰਸ਼ਨ ਜਿਹੜਾ ਹੈ ਇਹ ਅੱਜ ਦੇ ਦਿਨ ਵੀ ਉਸੇ ਤਰੀਕੇ ਦੇ ਨਾਲ ਭਖਵਾਂ ਰਹਿ ਸਕਦਾ। ਉੱਥੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਤਾਂ ਨਹੀਂ ਕਹਿ ਸਕਦੇ, ਖੈਰ ਹਾਰ ਤੋਂ ਬਾਅਦ ਪਹਿਲੀ ਵਾਰ
ਸਾਬਕਾ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਵਿੱਚ ਖੁੱਲ੍ਹ ਕੇ ਆਪਣੀ ਗੱਲ ਰੱਖੀ ਅਤੇ ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਪਾਰਟੀ ਦੇ ਵਿਧਾਇਕ TMC ਯਾਨੀ ਤ੍ਰਿਣਮੂਲ ਕਾਂਗਰਸ ਛੱਡ ਕੇ ਦੂਸਰੀ ਪਾਰਟੀਆਂ 'ਚ ਚਲੇ ਗਏ ਸੀ ਉਹਨਾਂ ਨੂੰ ਮਮਤਾ ਬੈਨਰਜੀ ਨੇ ਇੱਕ ਅਲਟੀਮੇਟਮ ਦਿੱਤਾ ਕਿਹਾ ਹੈ ਕਿ ਉਹ ਕੁਝ ਦਿਨਾਂ ਦੇ ਅੰਦਰ ਅੰਦਰ TMC ਦੇ ਵਿੱਚ ਵਾਪਸ ਆ ਜਾਣ ਨਹੀਂ ਤਾਂ ਫਿਰ ਉਹਨਾਂ ਨੂੰ ਹਮੇਸ਼ਾ ਤੋਂ ਹੀ TMC ਤੋਂ ਬਾਹਰ ਕਰ ਦਿੱਤਾ ਜਾਏਗਾ ਮਮਤਾ ਬੈਨਰਜੀ ਨੇ ਕਿਹਾ ਕਿ ਸਾਨੂੰ ਜਿਨ੍ਹਾਂ ਨੇ ਜਿਤਾਇਆ ਉਹ ਲੋਕ ਵੱਡੀ ਗਿਣਤੀ ਦੇ ਵਿੱਚ TMC ਦੇ ਵਿਧਾਇਕਾਂ ਨੂੰ ਹੀ ਆਪਣੇ ਹਲਕੇ ਦੇ ਵਿੱਚ ਦੇਖਣਾ ਚਾਹੁੰਦੇ ਨੇ ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਦਿੱਲੀ ਅਤੇ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਅੱਜ ਦੇ ਦਿਨ ਵੀ ਸੋਮਵਾਰ ਦੇ ਦਿਨ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਗਿਆ ਨੋਇਡਾ ਦੇ ਵਿੱਚ ਹਵਾ ਦੇ ਅੰਦਰ ਜਿਹੜਾ ਪ੍ਰਦੂਸ਼ਣ ਹੈ ਉਸ ਦਾ ਪੱਧਰ ਐਤਵਾਰ ਦੇ ਦਿਨ ਕਈ ਸੈਕਟਰਸ ਦੇ ਵਿੱਚ 300 ਤੋਂ ਵੀ ਜ਼ਿਆਦਾ ਪਾਰ ਚਲਾ ਗਿਆ ਉੱਥੇ ਹੀ ਉੱਤਰ ਪ੍ਰਦੇਸ਼ ਪ੍ਰਸ਼ਾਸਨ ਅਲਰਟ ਮੋਡ ਦੇ ਵਿੱਚ ਆ ਗਿਆ ਐਤਵਾਰ ਦੇ ਦਿਨ ਨੋਇਡਾ ਦੇ ਵਿੱਚ ਔਸਤ AQI ਯਾਨੀ ਏਅਰ ਕੁਆਲਿਟੀ ਇੰਡੈਕਸ 281 ਦਰਜ ਕੀਤਾ ਗਿਆ ਸੀ ਸਰਕਾਰੀ ਡੇਟਾ ਦੇ ਮੁਤਾਬਕ ਨੋਇਡਾ ਦਾ AQI 274 ਦੇ ਆਸ ਪਾਸ ਦਰਜ ਕੀਤਾ ਗਿਆ ਸੀ ਜੋ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਹਾਲਾਂਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਾਲੇ ਜਦੋਂ ਸਰਦੀਆਂ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਵੀ ਨਹੀਂ ਹੋਈਆਂ ਨੇ ਭਾਰਤ ਦੇ ਵਿੱਚ ਮੌਸਮ ਦੇ ਅੰਦਰ ਇਹ ਖਰਾਬੀ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਸਰਦੀਆਂ ਦੇ ਵਿੱਚ ਹਵਾ ਉੱਨੀ ਤੇਜ਼ੀ ਦੇ ਨਾਲ ਨਹੀਂ ਵਗਦੀ ਪ੍ਰਦੂਸ਼ਣ ਇੱਕ ਥਾਂ ਦੇ ਉੱਤੇ ਜਮ੍ਹਾਂ ਹੋ ਜਾਂਦਾ ਅਤੇ ਸਰਦੀਆਂ ਦੇ ਵਿੱਚ ਜਿਹੜਾ ਧੁੰਦ ਹੈ ਉਸ ਦਾ ਕਹਿਰ ਵੀ ਬਣਿਆ ਰਹਿੰਦਾ ਇਸ ਕਰਕੇ ਇਸ ਨੂੰ ਸਮੋਗ ਲੈਵਲ ਕਿਹਾ ਜਾਂਦਾ ਭਾਰਤ 'ਚ ਜਿਹੜਾ AQI ਆ ਉਹ ਅਕਸਰ ਅਕਤੂਬਰ ਦੇ ਮਹੀਨਿਆਂ ਦੇ ਦਰਮਿਆਨ 300 ਤੋਂ ਪਾਰ ਚਲਾ ਜਾਂਦਾ ਦੀਵਾਲੀ ਦੇ ਦਿਨਾਂ ਦੇ ਵਿੱਚ ਧੂੰਆਂ ਹੋਰ ਵੀ ਜ਼ਿਆਦਾ ਵੱਧ ਜਾਂਦਾ ਅਤੇ ਇਸ ਵਕਤ ਸੈਕਟਰ 125 ਦੇ ਵਿੱਚ PM10 ਜਿਹੜਾ ਵੱਧ ਤੋਂ ਵੱਧ 500 ਦੇ ਪੱਧਰ ਦੇ ਉੱਤੇ ਜਾ ਵੀ ਚੁੱਕਿਆ ਸੈਕਟਰ 116 ਦੇ ਵਿੱਚ PM10 420 ਤੱਕ ਜਾ ਪੁੱਜਿਆ ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦੇ ਅੰਦਰ ਨਿਘਾਰ ਆ ਰਿਹਾ ਹੁਣ ਇਸ ਖਬਰ ਨੂੰ ਥੋੜ੍ਹਾ ਜਿਹਾ ਰੁਕ ਕੇ ਸੁਣੋ ਸਮਝੋ ਜ਼ਰੂਰ ਕਿ ਆਸਟ੍ਰੇਲੀਆ ਦੇ ਵਿੱਚ ਆਖਰਕਾਰ ਪਿਛਲੇ ਕੁਝ ਅਰਸੇ ਦੇ ਦਰਮਿਆਨ ਹੋਇਆ ਕੀ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ 'ਚ ਇਸ ਵਕਤ ਬਾਇਰ ਮਾਰਕੀਟ ਬਣ ਚੁੱਕੀ ਹੈ ਯਾਨੀ ਕਿ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਰੱਖੀ ਬੈਠੇ ਨੇ ਉਹਨਾਂ ਦੇ ਲਈ ਇਸ ਵਕਤ ਬਾਜ਼ਾਰ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਵਿਕਲਪ ਬਚਿਆ ਨਹੀਂ ਰਹਿ ਜਾਂਦਾ ਲਗਾਤਾਰ ਵੱਧ ਰਹੀਆਂ ਵਿਆਜ ਦਰਾਂ ਅਤੇ ਖਰਚੇ ਜਿਹੜੇ ਨੇ ਨਿਵੇਸ਼ਕਾਂ ਨੂੰ ਆਪੋ ਆਪਣੇ ਘਰ ਵੇਚਣ ਤੋਂ ਮਜਬੂਰ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਆਕਸ਼ਨ ਰੇਟ ਜਿਹੜੀ ਆਕਸ਼ਨ ਕਲੀਅਰੈਂਸ ਰੇਟ ਪਿਛਲੇ 3 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਾ ਚੁੱਕੀ ਹੈ ਪਿਛਲੇ ਸਾਲ ਨਾਲੋਂ 20% ਥੱਲੇ ਜਾ ਚੁੱਕੀ ਹੈ ਪ੍ਰੀਲੀਮਿਨਰੀ ਕਲੀਅਰੈਂਸ ਰੇਟ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਇਮਰੀ ਤੌਰ ਦੇ ਉੱਤੇ ਜਿਹੜੀਆਂ ਪ੍ਰੋਪਰਟੀਜ਼ ਇਸ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਕਿਸੇ ਵੀ ਇਲਾਕੇ ਦੇ ਵਿੱਚ ਲੱਗਦੀਆਂ ਨੇ ਉਹ 48.2% ਹੀ ਉਹਨਾਂ ਦੀ ਆਕਸ਼ਨ ਜਿਹੜੀ ਉਹ ਸਿਰੇ ਚੜ੍ਹਦੀ ਦੱਸ ਦਈਏ ਕਿ ਦੇਸ਼ ਭਰ ਦੇ ਅਲੱਗ ਅਲੱਗ ਰਾਜਧਾਨੀ ਸ਼ਹਿਰਾਂ 'ਚ 1300 ਦੇ ਆਸ ਪਾਸ ਜਿਹੜੀਆਂ ਆਕਸ਼ਨਸ ਹੋਈਆਂ ਪਿਛਲੇ ਹਫ਼ਤੇ ਦੇ ਦਰਮਿਆਨ ਲਾਲੈਸ ਨਾਮ ਦੀ ਮਾਫ ਕਰਨਾ ਕੋਟੈਲਿਟੀ ਨਾਮ ਦੀ ਜਿਹੜਾ ਇੱਕ ਅਦਾਰਾ ਉਸ ਦੀ ਤਰਫ ਤੋਂ ਕਿਤੇ ਸਰਵੇਖਣ 'ਚ ਇਹ ਦੱਸਿਆ ਗਿਆ ਕਿ ਸਿਡਨੀ ਦੇ ਵਿੱਚ 304 ਨਿਲਾਮੀਆਂ ਜਿਹੜੀਆਂ ਹੋਈਆਂ ਨੇ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਪਰ ਉਸ ਤੋਂ ਇੱਕ ਹਫ਼ਤੇ ਦੇ ਪਹਿਲਾਂ ਨਾਲੋਂ ਇਹ 61% ਘੱਟ ਨੇ ਇਹ ਵੀ ਕਿਹਾ ਗਿਆ ਕਿ 670 ਜਿਹੜੀਆਂ ਨਿਲਾਮੀਆਂ ਮੈਲਬਨ ਦੇ ਵਿੱਚ ਹੋਈਆਂ ਨੇ ਇਹਨਾਂ ਦੇ ਵਿੱਚ 136% ਦੀ ਗਿਰਾਵਟ ਹੋਈ ਹੈ ਉਸ ਤੋਂ ਇੱਕ ਮਹੀਨੇ ਪਹਿਲਾਂ ਦੇ ਨਾਲੋਂ ਯਾਨੀ ਕਿ ਹਰ ਮਹੀਨੇ ਲਗਾਤਾਰ ਪ੍ਰੋਪਰਟੀਜ਼ ਦੀ ਲਿਸਟਿੰਗ ਵੱਧ ਰਹੀ ਹੈ ਆਕਸ਼ਨਸ ਜਿਹੜੀ ਹੈ ਉਹ ਨਾ ਦੇ ਬਰਾਬਰ ਹੋ ਰਹੀ ਹੈ ਇੱਕ ਹੋਰ ਉਦਾਹਰਣ ਦੇ ਦਿੰਦੇ ਹਾਂ ਕਿ ਸਪਤੰਬਰ 2025 ਦੇ ਵਿੱਚ ਸਿਡਨੀ ਦੇ ਅੰਦਰ 5993 ਪ੍ਰੋਪਰਟੀ ਸੀ ਜਿਹੜੀਆਂ ਲਿਸਟਿੰਗ ਦੇ ਉੱਤੇ ਸੀ ਔਰ ਸਪਤੰਬਰ 2026 'ਚ ਯਾਨੀ ਇੱਕ ਸਾਲ ਬਾਅਦ 7000 ਤੋਂ ਵਧੇਰੇ ਜਿਹੜੀਆਂ 7600 ਤੋਂ ਵਧੇਰੇ ਲਿਸਟਿੰਗ ਘਰਾਂ ਦੀਆਂ ਜਾਂ ਪ੍ਰੋਪਰਟੀਜ਼ ਦੀਆਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਯਾਨੀ ਲਗਭਗ 28% ਦਾ ਇਜ਼ਾਫਾ ਹੋਇਆ ਠੀਕ ਇਸੇ ਤਰੀਕੇ ਦੇ ਨਾਲ ਮੈਲਬਨ ਦੇ ਵਿੱਚ ਵੀ 29% ਦਾ ਇਜ਼ਾਫਾ ਹੋਇਆ ਔਰ ਮੈਲਬਨ ਦੇ ਵਿੱਚ ਵੀ ਜਿਹੜਾ ਪ੍ਰੋਪਰਟੀਜ਼ ਨੇ ਉਹ ਲਿਸਟਿੰਗ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ ਪਰ ਆਕਸ਼ਨ ਦੇ ਵਿੱਚ ਪ੍ਰੋਪਰਟੀਜ਼ ਉਨੀਆਂ ਟਿਕ ਨਹੀਂ ਪਾਉਂਦੀਆਂ ਉੱਥੇ ਵਿਕਟੋਰੀਆ ਦੇ ਵਿੱਚ ਸਿਹਤ ਸਿਸਟਮ ਦੇ ਅੰਦਰ ਵੱਡਾ ਸੁਧਾਰ ਕਿਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ
मनाश हैल्थ दे उत्ते लगभग 140 मिलियन डॉलर खर्च के इस नू एक बड़ी विशाल इमारत बनाया जाएगा। हस्पताल दे विच मुख सहूलतां दित्तियां जाणगियां, पर दस दिए मोटे तौर दे उत्ते विक्टोरिया दे बजट दे विच सेहत ढांचे दे उत्ते कोई ज़्यादा ध्यान नहीं दिता जा रहा। 2022 दे विच ओह वक्री गल है कि उस वक्त दे डैनियल एंड्रयू सरकार दा इह एक सेंटर पीस सी। इधर दूसरे पास ये भी पता चलता है कि लिबरल नैशनल गठजोड़ ने वधेरे एंबूलेंस ड्राइवर नूं और वधेरे जिहड़ी ट्रांसपोर्टेशन फलीट उस नूं उसका दायरा बड़ा करन दे बारे चर्चावां कीतियां होईयां ने, पर यह उन्हां नूं उदों ही काम आ सकदी है जेकर तुहानूं इस खबर का इलम होवे कि मौजूदा समय दे विच हर साल जिहड़ियां शिफ्टां घट रही ने जिस हिसाब के नाल एंबूलेंस ड्राइवर्स के उत्ते लोड बढ़ रहा है, मरीज़ बढ़ रहे ने, एमरजेंसी डिपार्टमेंट्स जाना चाहते हैं पर एंबूलेंस मौके पर नहीं पहुँच पाती, उसकी वजह यह है कि एंबूलेंस चलाने के लिए या पैरामेडिक्स जिहड़े ने उन्हां दी गिणती इन्नी ज़्यादा नहीं है और ये एंबूलेंस जिहड़ियां ने ये खड़ियां रह जांदियां ने या फिर किसी ना किसी थां ते उलझियां हुंदियां ने। अजिहे दे विच साल दे लगभग कई घंटे जिहड़े ने ओह बगैर किसी मरीज़ नूं चक्कियां ही बीत जाते हैं। इस करके लिबरल नैशनल गठजोड़ सरकार ने वादा किया है कि आंदियां सार वो पैरामेडिक्स की गिनती वधाएंगे और वैना की गिनती भी वध कीती जाएगी। उत्थे NSW दे रगबी नाम दे इलाके दे विच एक हादसा वापरिया जिथे एक घर दे उत्ते पुलिस की तरफ तो गोली चलाई गई है। दस दईए कि इस वक्त ये व्यक्ति पुलिस की गिरफ्त दे विच है, गिरफ्त दे विच आन तो पहला ही दम तोड़ गया। इस व्यक्ति दे उत्ते जिहड़ी पुलिस की तरफ तो जवाबी कार्रवाई की गई और इस दे नाम जिहड़े ने फिलहाल पछाण जिहड़ी नशर नहीं की गई। 45 साल की उम्र का यह व्यक्ति दस्या गया है। उत्थे मेलबर्न दे RMIT अदारे ने इस खबर की पुष्टि कर दी है कि ओमानी नागरिक हनमन अल हमामी जिहड़ा कि फ्लाई दुबई की फ्लाइट जिहड़ी सी उसनू क्रैश करवाना चाहता सी, वह RIMT यूनिवर्सिटी दे विच पढ़ाई करन दे लई आया जरूर सी आस्ट्रेलिया और आस्ट्रेलियन अथॉरिटीज़ की तरफ तो उसके आस्ट्रेलियन कनैक्शन की भाल की जा रही है। फिलहाल उसके RMIT दे विच पढ़ते नाल पढ़ते जिहड़े विद्यार्थी सी या कोई होर लोग सी उसके संपर्क दे विच आए उन्हां तो भी पुछ पड़ताल की जाएगी। उत्थे सिडनी दे इनर वैसट चो एक खबर है जिथे एक महिला नू टेजर किया गया क्योंकि वह एक 48 साल व्यक्ति दे उत्ते हमला करके जिहड़ा है उसनू फरार होने की कोशिश कर रही सी। इस महिला नू गिरफ्तार कर लिया गया है। डैंडी न्यूटन सिनेमा जिहड़ा किंग स्ट्रीट दे उत्ते उत्थों यह घटना उसके बाहर यह वापरी सी जदों इस महिला की तरफ तो हमला किया गया। उत्थे आखिरी कुछ खबरां दी सांझ पाईए ते इधर न्यूकासल दे नाल जुड़ी हुई खबर जिते सवेर वेले तुहानू दस्या सी कि न्यूकासल दे विच एक पी प्लेटर दी तरफ तो बड़े ही गलत ढंग दे नाल BMW गड्डी जिहड़ी अपनी चलाई गई सी उस दे विच कुछ पैदल चल रहे लोगों नू जख्मी कर दिता गया सी। इस दे विच पुलिस का कहना है कि इंडिका असमर सिंह नाम की एक छोटी लड़की जिहड़ी सी ओह गंभीर रूप दे विच जख्मी कर दिती गई है। फिलहाल इस लड़के नू जिहड़ा ओह गिरफ्तार कर लिया गया पुलिस की तरफ तो इस तों होर पड़ताल की जा रही है। खबरां दे अज दे इस सैगमेंट दे विच फिलहाल नहीं दिओ इजाजत, धन्नवाद, सुनदे रहो रेडियो हांजी 1634। बाकी दे प्रोग्राम खबरां जानकारियां इसे तरह दे नाल जारी रहणगे। धन्नवाद।

0: ਪੈਸਾ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

repítelo, entonces si son Reo Radio Hadi.

0: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: This autumn, laugh out loud with Ayushman Khurrana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Udhi ek border chal rahi hai.
1: Nahi ji, ye to Urda Teer chal raha hai. From October 9th at cinemas near you.
6: Suno ji, gaddi Akshara Jewelers wal le lo.
7: O jo hukam meri sarkar.
6: O aa kidhar? Harry Spark wal jana. Tusi aa kithe ja rahe ho?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ। ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ

0: ਸਰੋਕਾਰ ਨਹੀਂ ਹੈ। ਹਾਂ ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋ ਕਿਵੇਂ
0: ਜੀ? ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ। ਇੱਕ ਅਮੈਰੀਕਨ ਧਿਰ ਹੈ ਜਿਹਦੇ 'ਚ ਯੂਰਪੀ ਤਾਕਤਾਂ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਅਵਰ ਐਨੀਮੀ ਅਤੇ ਅਮੈਰੀਕਾ ਇਜ਼ ਅਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਇੱਥੇ। ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ISIS ਦੇ ਨਾਲ ਰਲਦਾ ਮਿਲਦਾ, ISIS ਲੜਾਈ ਕਰਵਾਉਣ ਵਾਲੀ ਸੰਸਥਾ ਹੈ, ਲੜਨ ਵਾਲੀ ਸੰਸਥਾ ਹੈ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ ਹੈ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ। ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ,
0: ਕੀ ਸ਼ਹਿਰ ਦਾ ਨਾਮ ਹੈ?
1: ਹਾਂਜੀ, ਜਿਵੇਂ ਨਾਮ 'ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ, ਇੱਕ ਦੂਜੇ ਤੋਂ ਆਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ, ਔਰ ਉਹਨਾਂ ਨੇ ਹੀ ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ। ਹਾਂਜੀ, ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ, ਮੂਨ 'ਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ, ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ, ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ, ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ, ਇੱਕ ਦੂਸਰੀ ਰੋਸਮੋਕੋਸ, ਕੀ ਕਹਿੰਦੇ, ਰੋਸਮੋਸ, ਅਤੇ ਤੀਜੀ ਇੱਕ ਜੈਕਸਾ ਜਿਹੜੀ ਜਪਾਨ ਵਾਲੀ, ਅਤੇ ਚੌਥੀ ESA ਯੂਰੋਪੀਅਨ ਸਪੇਸ ਏਜੰਸੀ, ਅਤੇ ਪੰਜਵੀਂ CSA ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਨੇ ਇਹਨਾਂ ਦੇ, ਕਿਉਂਕਿ ਯੂਰਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤੇ, ਅਸੀਂ ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਏ ਦੇ ਗੱਲ 'ਚ ਗੱਲ ਦੇ ਵਿੱਚ ਬਾਹਾਂ ਪਾਈਆਂ ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ, ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ ਇਹਦੀ ਬਿਗਨਿੰਗ ਤੋਂ? ਬਈ ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ?
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ, ਸਾਈਨ ਕੀਤਾ ਸੀ
0: ਅਮਰੀਕਾ ਦੇ। ਓਕੇ ਓਕੇ।
1: ਹਾਂਜੀ, ਅਤੇ 1984 ਦੇ ਵਿੱਚ US ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ, ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੌਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹਨਾ, ਉੱਪਰ ਜਾਣਾ ਚਾਹੀਦਾ। ਹਾਂਜੀ, ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ, ਉੱਥੇ ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਅਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਫਿਰ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ 'ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ ਹਾਂਜੀ ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ ਵਿੱਚ। ਨਾਸਾ
0: ਵੀ ਨਹੀਂ ਸੀ ਉਦੋਂ, ਨਾਸਾ ਉਦੋਂ ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ, ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ 'ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਨਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਈਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਅਤੇ US ਗੌਰਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ।
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ US ਦਾ ਆਰਮੀ ਦਾ ਪ੍ਰੋਜੈਕਟ ਸੀਗਾ, ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਆ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਓਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ, ਜਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ, ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ 'ਚੋਂ ਆਇਆ, ਰਸ਼ੀਆ ਕਾਫੀ ਬਾਅਦ 'ਚ ਆਇਆ, ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਵੀ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ, ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਏ। ਤੋ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ, ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ, ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕਿ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਹੈ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਮੀਂਹ ਪੈਂਦਾ ਉਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ, ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ, ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਤੇ ਇਹ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ। ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟਿਫਿਕ ਲੈਵਲ ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ, ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ ਤੇ ਹੈਗਾ, ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ
0: ਗੇੜੇ 'ਚ ਜਾਂਦਾ ਵੀ ਨਹੀਂ ਹੋਣਾ,
1: ਇੱਕ ਗੇੜੇ ਜਾਂਦਾ ਨਹੀਂ, ਕੋਈ ਵੀ ਚੀਜ਼ ਆ ਤੁਸੀਂ £1 ਵੀ ਚੀਜ਼ ਭੇਜਣੀ ਤੁਹਾਨੂੰ ਉਹਦੇ ਲਈ $10,000 ਲੱਗ ਜਾਂਦਾ, ਮਤਲਬ ਤਿੰਨ, ਹੈ ਨਾ। ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ ਤਾਂ ਤੁਸੀਂ ਰੋਕੇਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ 6 ਘੰਟੇ, ਉਹ ਮਤਲਬ ਘੱਟ ਤੋਂ ਘੱਟ ਟਾਈਮ ਆ ਜਿਹੜਾ ਲੱਗੇਗਾ, ਹੈ ਨਾ। ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ, ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਤੇ ਉਹ ਇੱਥੋਂ ਭੇਜਣ ਲੱਗੇ ਤਾਂ 6-7 ਘੰਟੇ 'ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ। ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ, ਤੋ ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤੋ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜ੍ਹਾ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਤੇ ਇਹ ਜਿਹੜਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਯੇ ਵੋ, ਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ 'ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਅਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ। ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ, ਵੈਸੇ ਇਹ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ। ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ, ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵੈਲਪਮੈਂਟ ਜੋ ਵੀ ਹੁੰਦੀ ਗਈ, ਹੈ ਨਾ,
0: ਇੰਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕੇਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੇ, ਉਹਨਾਂ ਨੂੰ ਜੋੜਦੇ, ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ ਤੇ ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ ਤੇ ਉਹਦੇ 'ਚੋਂ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਇਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ, ਓਡੇ ਓਡੇ ਇੱਕ ਕਈ ਜਹਾਜ਼ ਆਪਸ 'ਚ ਜੁੜੇ ਹੋਏ ਨੇ, ਹੈ ਨਾ।
1: ਹਾਂਜੀ ਹਾਂਜੀ, ਇਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਗਾ ਸੀ, ਜਦੋਂ ਤੁਸੀਂ ਜਹਾਜ਼ ਦੀ ਐਗਜ਼ਾਮਪਲ ਦਿੱਤੀ ਆ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ 'ਤੇ ਬਣਾ ਲਏ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ 'ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ ਬਣਾ ਲਈ ਗਈ, ਪਰ ਉਹਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲਾਂ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕੇਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ। ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ। ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਟ 'ਚ ਆਪਸ 'ਚ ਜੋੜਦੇ ਹਾਂ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ, ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ, ਉਹ ਚੀਜ਼ਾਂ ਹੋਈਆਂ। ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ, ਜਿਵੇਂ ਆਪਾਂ ਸੋਲਰ ਪੈਨਲ ਦੇਖਦੀਆਂ, ਹੈ ਨਾ, ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ, ਆਲਮੋਸਟ ਜਿਹੜੀ ਆ 28,000 kW ਪਰ ਆਵਰ ਜਿਹੜੀ ਆ ਯੂਜ਼ ਕਰ ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ। ਤੋ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ। ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ, ਕਿ ਉਹ ਰੋਬਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ ਔਰ ਇਕੱਠੇ, ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ, ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀਆਂ ਆਰਮਸ ਉਹ ਕੰਮ ਕਰਦੀਆਂ, ਅਤੇ ਹਾਂਜੀ ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ। ਹਾਂਜੀ
0: ਓਕੇ, ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ, ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਵੱਡਾ ਵੱਡਾ ਹੋ ਜਾਂਦਾ ਹੈਗਾ, ਅਤੇ ਜ਼ਾਹਰ ਜਿਹੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ। ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ, ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ। ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ
1: ਨਾ,
0: 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ, ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ। ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ, ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾ ਤਾ ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ, ਕਿਉਂ ਬਣਾਇਆ? ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ, ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਆਉਣ ਤੋਂ ਬਾਅਦ। ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਡੀਪ ਟਾਕ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ, ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ, ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ, ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਤਾਂ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਾਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੱਡਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ। ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਆ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਆ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਆ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦਾ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ। ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ। ਅਤੇ ਉਹਨਾਂ ਨੇ ਇਹ ਚੈੱਕ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ ਤਾਂ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਵੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਵੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ, ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ।
0: ਰਾਈਟ।
1: ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ, ਜੋ ਵੀ ਸਟਰਕਚਰਸ ਹੈਗੀਆਂ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦੋਂ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਇਹ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, 1 ਪਾਉਂਡ ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੋਗੇ ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਨੂੰ ਬਚਾ ਲਈਏ। ਉਸ ਇਲਾਵਾ ਇੱਕ ਸੇਫਟੀ ਮੈਜ਼ਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਅਤੇ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਦਾਇਤ ਹੁੰਦੀ ਹੈ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ 'ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ 'ਤੇ। ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ, ਨਹੀਂ ਬਚਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ, ਤਾਂ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ 'ਤੇ ਲੱਗ ਜਾਂਦੇ, ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨਸ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ, ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ। ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ, ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ, ਜਿਵੇਂ ਅਸੀਂ ਅਰਥ 'ਤੇ ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ, ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ, ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ, ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ। ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ, ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ।
0: ਓਕੇ,
1: ਸੋ ਇਹ ਜਿਹੜਾ ਮੇਜਰ ਚੈਲੰਜ ਸੀਗਾ, ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ। ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ, ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ, ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ, ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰੋਂ ਲੱਗ ਸਕਦੇ, ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ, ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ, ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ, ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ, ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹੈ ਨਾ, ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ, ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ। ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ, ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਆ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਾਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ, ਕਿ ਇੱਦਾਂ ਮਤਲਬ ਕੀਤਾ ਜਾਂਦਾ,
0: ਔਰ ਇਹ ਕਾਫੀ ਪੀ ਲੈਂਦੇ ਨੇ।
1: ਹਾਂਜੀ, ਜਿਵੇਂ ਹੁਣ ਇਹ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ, ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਆ।
0: ਓਕੇ, ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ।
1: ਹਾਂਜੀ ਹਾਂਜੀ, ਤੇ 2000 ਦੇ ਵਿੱਚ ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ, ਉਦੋਂ 2000 ਚ ਆਫੀਸ਼ੀਅਲੀ ਇਹਦਾ ਜਿਹੜਾ ਓਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ। ਹਾਂਜੀ, ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ, ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ। 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ, ਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਓਪਰੇਸ਼ਨ ਖਤਮ ਹੋ ਜਾਏਗਾ, ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ, ਕਿਉਂਕਿ ਤੁਸੀਂ
0: ਉਹਦੀ ਏਜ ਹੀ 30 ਸਾਲ ਹੈ।
1: ਹਾਂਜੀ, ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ, ਪਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਚੇਂਜਸ, ਕਿਉਂਕਿ ਇਹ ਨਹੀਂ ਹੈਗਾ ਕਿ ਉਦੋਂ ਬਣ ਗਿਆ, ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਹੈ ਹੈ ਨਾ, ਔਰ ਕੋਈ ਵੀ ਕੋਈ ਨੁਕਸਾਨ, ਕੋਈ ਮਸ਼ੀਨ ਖਰਾਬ ਹੋ ਸਕਦੀ ਆ, ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ। ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ, ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ, ਖਾਣਾ ਭੇਜਦੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ। ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ, 10-11 ਸਾਲ ਹੋ ਗਏ, ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼, ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ, ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ, ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ, ਤਾਂ ਇਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ।
0: ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ, ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ, ਕਿ ਜਿਹੜਾ ਜਿੰਨੇ ਚੈਲੇਂਜਸ ਹੈਗੇ ਨੇ ਧਰਤੀ ਦੇ ਉੱਤੇ, ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ, ਕੋਈ ਰਾਹ ਤੋਂ ਭਟਕ ਗਿਆ, ਇੱਦਾਂ ਆਪਾਂ ਸੁਣਦੇ ਹੈਗੇ ਹਾਂ, ਕੋਈ ਕ੍ਰੈਸ਼ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਕੁਛ ਹੋ ਗਿਆ ਹੈ ਨਾ, ਅਤੇ ਮਿਸ਼ਨ ਸਕਸੈਸਫੁੱਲ ਨਹੀਂ ਹੁੰਦੇ, ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ, ਇਸੇ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ, ਉਹ ਘੱਟ ਹੋ ਸਕਣ। ਅਦਰ ਦੈਨ ਦੈਟ, ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ, ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦੇ।
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ, ਅਸੀਂ ਗਏ ਵੀ ਹੈ ਨਾ, ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ, ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਹੀ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ ਨਾ, ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਅਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਬਾਰ ਬਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ ਨਾ, ਪਰ ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੋਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼ ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਆ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ, ਤਾਂ ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ, ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਆਸਟੀਓਪਰੋਸਿਸ ਦਾ ਪਤਾ ਹੈ ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਹੈ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨਸ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਲਈ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜ੍ਹੇ ਜਣੇ ਹੁੰਦੇ ਹੈ ਨਾ, ਕੋਈ ਆਲੇ ਦੁਆਲੇ ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦਿਖਦੀ ਆ ਹੈ ਨਾ, ਨੇਚਰ ਦਿਖਦੀ ਆ, ਟ੍ਰੀਜ਼ ਦਿਖਦੇ ਆ, ਪਾਣੀ, ਬਰਡਸ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਅਤੇ ਬਟ ਜਦੋਂ ਕਈ ਐਸਟ੍ਰੋਨੋਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਹੈ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬੋਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਅਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਅਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫੋਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ ਹਿਊਮਨ ਬੋਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ ਆ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਹੈ ਡਰੱਗਸ ਜਾਂ ਮੈਡੀਸਿਨ ਇੰਡਸਟਰੀਜ਼ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ ਆ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ ਵੈਸੇ ਤਾਂ ਤੁਸੀਂ ਖਾਣੇ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ ਹਾਂ, ਉਹਨਾਂ ਦਾ ਬੜਾ ਇੱਕ ਟਾਈਮ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ, ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੂੰ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਓਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਸਟਰੋਂਗ ਹੁੰਦਾ, ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅੰਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ, ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ, ਤਾਂ ਹਰ ਚੀਜ਼ ਦੀ ਟ੍ਰੇਨਿੰਗ। ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਆ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ, ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ, ਉਹ ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ, ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼ ਇਹ ਆਪਾਂ ਦੇਖ ਵੀ ਰਹੇ ਸੀਗੇ ਵੀਡੀਓ 'ਚ, ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮ ਦੋਨੀ ਬੁੱਚ ਵਿਲਮਰ ਵਾਰੀ ਆਏ ਸੀਗੇ ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜਿਆ ਆ ਭਾਈ, ਹੈ ਨਾ, ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੌਂਡ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ, ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ, ਸੋ ਐਡਾ ਨੁਕਸਾਨ ਜਿਹੜਾ ਹੈਗਾ।
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ, ਆਈ ਥਿੰਕ, ਅਤੇ ਉਹਦੇ ਨਾਲ ਜਿਹੜੀ ਆ ਜਦੋਂ ਉੱਥੇ ਆ, ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਤਾਂ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ, ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ,
0: ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ, ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ। ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ,
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਹੈ, ਅਤੇ ਫਿਰ ਉੱਥੇ ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ, ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ, ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਇਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ, ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ ਰਾਈਟ, ਨਹੀਂ ਠੀਕ ਹੈ, ਅੱਜ ਦਾ ਇਹ ਐਪੀਸੋਡ, ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਇਹਨੂੰ ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ, ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ, ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਫੌਜੀ ਤਾਂ ਬਾਰਡਰ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ, ਅਤੇ ਉਹ ਕਾਹਦੇ ਲਈ, ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ, ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟਰੋ ਉਹ ਪੁਲਾੜ ਦੇ ਵਿੱਚ ਜਾਂਦੀ, ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ। ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਉਹ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ। ਹਾਂਜੀ, ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ। ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਤੇ ਹਾਂਜੀ, ਤਾਂ ਫਿਰ
0: ਇਹ ਨੌਕਰੀ ਕਿਹਦੀ ਕਰ ਰਹੇ ਨੇ ਵੈਸੇ, ਨਾਸਾ ਦੀ ਕਿ ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੋਟ ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ ਨੂੰ,
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੋਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ
0: ਈਅਰ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਉਹ ਪੰਜ ਕੰਟਰੀਜ਼ 'ਚ ਆ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੋਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੇ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ 'ਤੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਅਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ
0: ਪਿਛਲੇ ਸਾਲ ਗਏ ਸੀਗੇ ਉਹ, ਅਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਅਤੇ ਔਰ ਮੈਨੂੰ ਇਹ ਇਹ ਤਾਂ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ ਬਚਪਨ ਦੇ ਵਿੱਚ, ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਇਸ ਪੂਰੇ ਪਾਰਟ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੋਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ। ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very B Toyota, the smart choice.
2: Oh,

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਰੇਡੀਓ ਹਾਂਜੀ 1674 AM।

0: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹਾਂਜੀ, ਮੈਂ ਹੁਣ ਇੱਕ ਹੋਰ ਆਪ ਸੁਣ ਰਿਹਾ ਰੇਡੀਓ, ਹਾਂਜੀ 1674 AM ਬੇਬੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀ ਜਿਹੜੇ ਰੁੱਖ ਦੇ ਉੱਤੇ ਰਹਿੰਦੀ ਸੀ, ਉਹ ਰੁੱਖ ਕਿਸੇ ਨੇ ਆਣ ਵੱਢਿਆ ਅਤੇ ਚਿੜੀ ਘਰੋਂ ਬੇਕਾਰ ਹੋ ਗਈ। ਹੁਣ ਆਪਣੇ ਬੱਚੇ ਲੈ ਕੇ, ਪਰਿਵਾਰ ਲੈ ਕੇ ਇੱਧਰ ਉੱਧਰ ਘੁੰਮ ਰਹੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਮੈਂ ਇੱਕ ਰਹਿਣ ਵਸੇਬਾ ਤਿਆਰ ਕਰ ਲਵਾਂ, ਇੱਕ ਆਪਣਾ ਆਲਣਾ ਬਣਾ ਲਵਾਂ ਜਿੱਥੇ ਮੇਰੇ ਬੱਚੇ ਸੁਰੱਖਿਅਤ ਰਹਿਣਗੇ। ਘੁੰਮਦੀ ਘੁੰਮਾਉਂਦੀ ਨਦੀ ਦੇ ਕਿਨਾਰੇ ਜਾਂਦੀ ਹੈ, ਸੋਚਦੀ ਹੁਣ ਮੈਂ ਇੱਥੇ ਘਰ ਬਣਾਉਂਗੀ। ਜਾ ਕੇ ਇੱਕ ਰੁੱਖ ਨੂੰ ਪੁੱਛਦੀ ਹੈ, ਮੈਂ ਰਹਿ ਸਕਦੀ ਹਾਂ, ਮੈਂ ਘਰ ਬਣਾ ਸਕਦੀ ਹਾਂ? ਅਤੇ ਕਹਿੰਦੇ ਨੇ ਵੈਸੇ ਤਾਂ ਰੁੱਖ ਮਨਾ ਨਹੀਂ ਕਰਦੇ, ਪਰ ਇਸ ਰੁੱਖ ਨੇ ਮਨਾ ਕਰ ਦਿੱਤਾ ਚਿੜੀ ਨੂੰ। ਕਿਹਾ, ਨਹੀਂ, ਤੂੰ ਮੇਰੇ ਉੱਤੇ ਆਪਣਾ ਆਲਣਾ ਨਹੀਂ ਬਣਾ ਸਕਦੀ, ਜਾ ਕਿਤੇ ਹੋਰ ਜਾ ਕੇ ਆਪਣਾ ਘਰ ਬਣਾ, ਇੱਥੇ ਤੂੰ ਨਹੀਂ ਰਹਿ ਸਕਦੀ। ਚਿੜੀ ਨੂੰ ਬਹੁਤ ਦੁੱਖ ਹੋਇਆ, ਇੱਦਾਂ ਕਦੀ ਪਹਿਲਾਂ ਨਹੀਂ ਸੀ ਹੋਇਆ, ਕਦੀ ਕਿਤੇ ਕਿਸੇ ਰੁੱਖ ਨੇ ਮਨਾ ਕੀਤਾ ਹੋਵੇ ਕਿਸੇ ਵੀ ਪੰਛੀ ਨੂੰ ਆਜ਼ਾਦ ਕਿਤੇ ਵੀ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣਾ ਘਰ ਬਣਾ ਸਕਦੇ ਸੀ। ਚਿੜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਕਰ ਕੁਛ ਨਹੀਂ ਸੀ ਸਕਦੀ। ਇਸ ਟਾਈਮ ਦੇ ਉੱਤੇ ਉਹਦੇ ਲਈ, ਆਪਣੇ ਪਰਿਵਾਰ ਦੇ ਲਈ ਘਰ ਲੱਭਣਾ, ਘਰ ਬਣਾਉਣਾ ਬਹੁਤ ਜ਼ਿਆਦਾ ਲਾਜ਼ਮੀ ਸੀ। ਇੱਧਰ ਉੱਧਰ ਜਾ ਕੇ ਹੋਰ ਰੁੱਖ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਚਿੜੀ ਨੂੰ ਜੀ ਆਇਆਂ ਆਖਿਆ, ਵੈਲਕਮ ਆਖਿਆ। ਚਿੜੀ ਨੇ ਉੱਥੇ ਆਪਣਾ ਆਲਣਾ ਬਣਾ ਲਿਆ, ਖੁਸ਼ੀ ਖੁਸ਼ੀ ਆਪਣੇ ਬੱਚੇ ਉੱਥੇ ਆਲਣੇ ਦੇ ਵਿੱਚ ਟਿਕਾ ਦਿੱਤੇ ਅਤੇ ਬੜੀ ਸੰਤੁਸ਼ਟ ਹੋਈ ਕਿ ਬਰਸਾਤਾਂ ਤੋਂ ਪਹਿਲਾਂ ਮੈਨੂੰ ਘਰ ਲੱਭ ਗਿਆ। ਹੁਣ ਇਹਨਾਂ ਨੂੰ ਬਰਸਾਤਾਂ ਸ਼ੁਰੂ ਹੋ ਗਈਆਂ, ਬੜਾ ਜ਼ੋਰਦਾਰ ਮੀਂਹ ਪਿਆ। ਚਿੜੀ ਸ਼ੁਕਰ ਕਰਦੀ ਹੈ ਰੱਬ ਦਾ ਕਿ ਇਸ ਤੂਫਾਨ ਤੋਂ, ਇਹਨਾਂ ਬਰਸਾਤਾਂ ਤੋਂ ਪਹਿਲਾਂ ਮੈਂ ਘਰ ਲੱਭ ਲਿਆ, ਮੇਰਾ ਪਰਿਵਾਰ ਸੁਰੱਖਿਅਤ ਹੈ। ਇੱਕ ਦਿਨ ਚਿੜੀ ਉੱਡਦੀ ਜਾਂਦੀ ਕੀ ਵੇਖਦੀ ਹੈ ਕਿ ਉਹ ਰੁੱਖ ਜਿਹਨੇ ਮਨਾ ਕੀਤਾ ਸੀ ਚਿੜੀ ਨੂੰ ਆਲਣਾ ਪਾਉਣ ਤੋਂ, ਉਹ ਨਦੀ ਦੇ ਵਿੱਚ ਰੁੜਦਾ ਜਾਂਦਾ। ਅਸਲ ਦੇ ਵਿੱਚ ਮੀਂਹ ਜ਼ਿਆਦਾ ਪਿਆ ਅਤੇ ਮੀਂਹ ਦੇ ਕਰਕੇ ਉਹ ਰੁੱਖ ਜੜ੍ਹਾਂ ਛੱਡ ਗਿਆ, ਨਦੀ ਦੇ ਵਿੱਚ ਡਿੱਗ ਪਿਆ ਰੁੜਦਾ ਜਾਵੇ। ਚਿੜੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ। ਕਹਿੰਦੇ ਨੇ ਕਦੋਂ ਵੀ ਸਾਨੂੰ ਕਿਸੇ ਨੇ ਮਨਾ ਕੀਤਾ ਹੋਵੇ, ਕੋਈ ਕੰਮ ਸਾਡੇ ਮੁਤਾਬਿਕ ਨਾ ਕੀਤਾ ਹੋਵੇ, ਸਾਡੇ ਆਖੇ ਲਾਹਾਂ ਲੱਗਾ ਹੋਵੇ, ਅਤੇ ਜਦੋਂ ਉਹਦਾ ਬੁਰਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ, ਅਸੀਂ ਖੁਸ਼ ਹੁੰਦੇ ਹਾਂ ਕਿ ਵੇਖਿਆ ਮੇਰਾ ਭਲਾ ਨਹੀਂ ਸੀ ਕੀਤਾ ਅਤੇ ਤੇਰਾ ਵੀ ਭਲਾ ਨਹੀਂ ਹੋਇਆ, ਅਤੇ ਸ਼ਾਇਦ ਬਦਦੁਆਵਾਂ ਵੀ ਦੇ ਚੁੱਕੇ ਹੁੰਦੇ ਕਿ ਤੂੰ ਵੀ ਉੱਜੜ ਜੇ, ਤੇਰਾ ਵੀ ਘਰ ਉੱਜੜੇ, ਤੂੰ ਮੇਰਾ ਨਹੀਂ ਵਸਣ ਦਿੱਤਾ। ਪਤਾ ਨਹੀਂ ਕੀ ਚਿੜੀ ਦੇ ਮਨ 'ਚ ਆਇਆ ਸੀ, ਪਰ ਅੱਜ ਖੁਸ਼ੀ ਬੜੀ ਹੋਈ ਉਹਨੂੰ ਰੁੜਦੇ ਜਾਂਦੇ ਰੁੱਖ ਨੂੰ ਵੇਖ ਕੇ। ਉੱਡਦੀ ਉੱਡਦੀ ਭੱਜ ਕੇ ਜਾਲ ਨਾਲ ਮਿਲੀ ਹੈ ਅਤੇ ਰੁੱਖ ਨੂੰ ਤਾਨੇ ਮੇਣੇ ਮਾਰਨ ਲੱਗ ਪਈ। ਵੇਖਿਆ, ਤੂੰ ਮੈਨੂੰ ਘਰ ਨਹੀਂ ਸੀ ਨਾ ਪਾਉਣ ਦਿੱਤਾ, ਮੇਰਾ ਰੱਬ ਵੀ ਮੇਰੇ ਨਾਲ ਹੈ, ਹੁਣ ਵੇਖ ਤਮਾਸ਼ਾ। ਉਸ ਰੱਬ ਨੇ ਮੇਰੀ ਕੋਲ ਹੋ ਕੇ ਸੁਣੀ, ਵੱਡਾ ਆਇਆ ਤੂੰ ਰੁੱਖ। ਚਿੜੀ ਦੇ ਮਨ ਦੇ ਵਿੱਚ ਜੋ ਆਇਆ ਉਹਨੇ ਕਿਹਾ, ਜੋ ਵੀ ਮਾੜਾ ਚੰਗਾ ਬੋਲ ਸਕਦੀ ਸੀ ਬੋਲਿਆ, ਅਤੇ ਉਸ ਤੋਂ ਬਾਅਦ ਰੁੱਖ ਬੜੇ ਪਿਆਰ ਦੇ ਨਾਲ, ਠਰਮੇ ਦੇ ਨਾਲ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਚਿੜੀਏ ਮੈਨੂੰ ਪਤਾ ਸੀ ਮੈਂ ਰੁੜ ਜਾਣਾ, ਮੈਨੂੰ ਪਤਾ ਸੀ ਮੇਰੀਆਂ ਜੜ੍ਹਾਂ ਕਮਜ਼ੋਰ ਹੋ ਚੁੱਕੀਆਂ ਨੇ, ਮੈਨੂੰ ਪਤਾ ਸੀ ਇਸ ਵਾਰੀ ਆਈ ਬਰਸਾਤ ਮੈਂ ਨਹੀਂ ਝੱਲ ਪਾਵਾਂਗਾ, ਸੱਚ ਜਾਣੀ ਮੈਂ ਇਸ ਕਰਕੇ ਤੈਨੂੰ ਆਲਣਾ ਨਹੀਂ ਸੀ ਪਾਉਣ ਦਿੱਤਾ, ਨਹੀਂ ਤਾਂ ਭਲਾ ਤੂੰ ਦੱਸ ਕਦੀ ਕਿਸੇ ਰੁੱਖ ਨੇ ਵੀ ਕਿਸੇ ਪੰਛੀ ਨੂੰ ਮਨਾ ਕੀਤਾ? ਮੈਨੂੰ ਪਤਾ ਸੀ ਕਿ ਜੇਕਰ ਤੂੰ ਮੇਰੇ ਉੱਤੇ ਆਲਣਾ ਬਣਾਏਂਗੀ ਤਾਂ ਬਰਸਾਤਾਂ ਦੇ ਵਿੱਚ ਤੇਰਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਪਾਊਗਾ। ਅਤੇ ਹੁਣ ਚਿੜੀ ਸ਼ਰਮਸਾਰ ਸੀ, ਚਿੜੀ ਕੋਲ ਅੱਗੇ ਬੋਲਣ ਲਈ ਕੁਛ ਨਹੀਂ ਸੀ, ਇੰਨੀ ਸ਼ਰਮਿੰਦੀ ਕਿ ਮਾਫ਼ੀ ਵੀ ਨਾ ਮੰਗ ਸਕੀ। ਰੁੱਖ ਪਾਣੀ ਦੇ ਵਿੱਚ ਰੁੜਦਾ ਅੱਗੇ ਚਲਾ ਗਿਆ।
ਉੱਪਰ ਚਿੜੀ ਉੱਥੇ ਉਸੇ ਜਗ੍ਹਾ ਦੇ ਉੱਤੇ ਬੜੀ ਦੇਰ ਬੈਠੀ ਸੋਚਦੀ ਰਹੀ। ਮੈਂ ਕਿੰਨਾ ਮਾੜਾ ਚੰਗਾ ਬੋਲਿਆ, ਪਰ ਇਸ ਰੁੱਖ ਨੇ ਮੇਰੇ ਬਾਰੇ, ਮੇਰੇ ਪਰਿਵਾਰ ਬਾਰੇ ਕਿੰਨਾ ਚੰਗਾ ਸੋਚਿਆ। ਸ਼ਾਇਦ ਰੁੱਖ ਅਤੇ ਚਿੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ ਅਤੇ ਜਾਂ ਨਾ ਵੀ ਕਰਦੇ ਹੋਣ। ਸ਼ਾਇਦ ਚਿੜੀਆਂ ਰੁੱਖਾਂ ਦੇ ਕੋਲੋਂ ਇਜਾਜ਼ਤ ਲੈਂਦੀਆਂ ਹੋਣ ਆਲਣੇ ਬਣਾਉਣ ਤੋਂ ਪਹਿਲਾਂ, ਅਤੇ ਸ਼ਾਇਦ ਨਾ ਵੀ ਲੈਂਦੀਆਂ ਹੋਣ। ਪਰ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਘੜੀਆਂ ਜਾਂਦੀਆਂ। ਬਹੁਤੀ ਵਾਰੀ ਆਪਾਂ ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲ ਦਿੰਦੇ, ਜ਼ਿਆਦਾਤਰ ਉਦੋਂ ਜਦੋਂ ਉਹ ਸਾਡੇ ਮੁਤਾਬਿਕ ਕੋਈ ਕੰਮ ਨਹੀਂ ਕਰਦਾ, ਜਦੋਂ ਸਾਡੀ ਲੋੜ ਦੇ ਵਿੱਚ ਉਹ ਸਾਡੇ ਕੰਮ ਨਹੀਂ ਆਉਂਦਾ, ਸਾਡੇ ਕਹੇ ਦੇ ਮੁਤਾਬਿਕ ਉਹ ਸਾਡੀ ਮਦਦ ਨਹੀਂ ਕਰਦਾ, ਅਤੇ ਆਪਾਂ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਹਾਂ ਇਸ ਚਿੜੀ ਦੇ ਵਾਂਗੂ। ਹਮੇਸ਼ਾ ਹੀ ਆਪਾਂ ਚਾਹੁੰਦੇ ਹਾਂ ਵੀ ਜੇ ਤੂੰ ਸਾਡਾ ਚੰਗਾ ਨਹੀਂ ਕੀਤਾ ਤਾਂ ਤੇਰਾ ਵੀ ਰੱਬ ਫਿਰ ਬੁਰਾ ਕਰੇ, ਤੈਨੂੰ ਅਲੱਗ ਪਤਾ ਜਾਵੇ, ਕਿਉਂਕਿ ਆਪਣੇ ਆਪ ਨੂੰ ਆਪਾਂ ਹਮੇਸ਼ਾ ਹੀ ਭਲਾ ਪੁਰਸ਼ ਮੰਨਦੇ ਹਾਂ, ਆਪਣੇ ਆਪ ਨੂੰ ਹਮੇਸ਼ਾ ਹੀ ਜਾਇਜ਼ ਆਪਾਂ ਠਹਿਰਾਉਂਦੇ ਹਾਂ। ਰੱਬ ਦਾ ਬੰਦਾ ਅਸੀਂ ਹਾਂ, ਦੂਸਰਾ ਥੋੜ੍ਹੀ ਜਿਹਨੇ ਸਾਡੀ ਮਦਦ ਨਹੀਂ ਕੀਤੀ। ਪਰ ਬਹੁਤੀ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜੇਕਰ ਉਹਨੇ ਸਾਡੀ ਮਦਦ ਕਿਸੇ ਵਜ੍ਹਾ ਕਰਕੇ ਨਹੀਂ ਕੀਤੀ ਤਾਂ ਉਹ ਵਜ੍ਹਾ ਵੀ ਜਾਣ ਲਈਏ। ਹੋ ਸਕਦਾ ਕਿ ਸਾਡੀ ਕਈ ਵਾਰੀ ਕਿਸੇ ਨੇ ਮਦਦ ਨਾ ਕੀਤੀ ਹੋਵੇ, ਉਹਦੇ ਵਿੱਚ ਵੀ ਸਾਡਾ ਭਲਾ ਹੋਵੇ। ਹੋ ਸਕਦਾ ਕੋਈ ਸਾਡਾ ਬਣ ਕੇ ਸਾਡਾ ਸੋਚ ਰਿਹਾ ਹੋਵੇ ਅਤੇ ਸਾਡੇ ਭਲੇ ਲਈ ਸਾਨੂੰ ਮਨਾ ਕਰ ਰਿਹਾ ਹੋਵੇ। ਇੰਨਾ ਕੁ ਮਾਦਾ ਸ਼ਾਇਦ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਇੰਨੀ ਕੁ ਹਲੀਮੀ, ਇੰਨਾ ਕੁ ਪੇਸ਼ੈਂਸ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ। ਨਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਨਾ ਤਾਂ ਧੀਆਂ ਪੁੱਤਾਂ ਦੀ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ, ਇਨਸਾਨ ਨੂੰ ਨਾ ਆਪਣੇ ਪਾਰਟਨਰ ਦੀ, ਆਪਣੇ ਮਾਂ ਪਿਓ ਦੀ ਚੰਗੀ ਨਹੀਂ ਲੱਗਦੀ, ਅਤੇ ਫਿਰ ਬੇਗਾਨੇ ਦੀ ਕਿੱਦਾਂ ਚੰਗੀ ਲੱਗਣੀ। ਪਰ ਉਸ ਨਾਂ ਦੇ ਪਿੱਛੇ ਕਈ ਵਾਰੀ ਤੁਹਾਡਾ ਚੰਗਾ, ਤੁਹਾਡਾ ਭਲਾ ਲੁਕਿਆ ਹੁੰਦਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਸਾਨੂੰ ਬੜੀਆਂ ਚੀਜ਼ਾਂ ਤੋਂ ਵਰਜਦੇ ਆ, ਆਹ ਨਹੀਂ ਕਰਨਾ, ਆਹ ਤੁਹਾਡੇ ਲਈ ਨਹੀਂ ਚੰਗਾ, ਇਹਦੀ ਹਲੇ ਤੁਹਾਡੀ ਉਮਰ ਨਹੀਂ ਆ, ਅਤੇ ਕਈ ਵਾਰੀ ਜਦੋਂ ਪੈਸੇ ਮੰਗਣ 'ਤੇ ਵੀ ਮਾਂ ਪਿਓ ਮਨਾ ਕਰਦੇ ਨੇ ਤਾਂ ਸਾਨੂੰ ਬੜਾ ਗੁੱਸਾ ਲੱਗਦਾ। ਪਰ ਅਖੀਰ ਇੱਕ ਸਮਾਂ ਆਉਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਉਹ ਕਹਿ ਤਾਂ ਸਾਡੇ ਭਲੇ ਲਈ ਰਹੇ ਸੀ, ਚਾਹੇ ਉਦੋਂ ਸਾਨੂੰ ਨਹੀਂ ਪਤਾ ਲੱਗਾ, ਮਨ ਦੇ ਵਿੱਚ ਆਪਾਂ ਗੁੱਸਾ ਕੀਤਾ, ਪਰ ਹੁਣ ਦਾ ਸਾਰਾ ਕੁਝ ਸਾਡੇ ਭਲੇ ਲਈ ਆ। ਸੋ ਕਹਾਣੀ ਦਾ ਨਿਤਾਰਾ ਇਹ ਕਿ ਥੋੜ੍ਹਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ, ਹਮੇਸ਼ਾ ਸਾਡੇ ਚਾਹੁਣ ਵਾਲੇ ਸਾਡੇ ਲਈ ਚੰਗਾ ਹੀ ਕਰਦੇ ਨੇ, ਹਮੇਸ਼ਾ ਕਿਸੇ ਦੀ ਕੀਤੀ ਨਾ ਸਾਡੇ ਬੁਰੇ ਲਈ ਹੀ ਨਹੀਂ ਹੁੰਦੀ, ਸਾਡੇ ਚੰਗੇ ਲਈ ਵੀ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਦਿਲ ਤਾਂ ਹਰ ਕਿਸੇ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

ਸਰਵਿਸ ਵਿੰਗ ਓਵਰ ਹਾਂਜੀ ਹਾਂਜੀ 1674 ਯੇ ਨਹੀਂ ਹੈ 71-72 ਯੇ ਹੈ 1674 ਯੇ ਹੈ 1674 ਸੁਣਦੇ ਰਹੋ ਸੁਣਦੇ ਰਹੋ ਹਾਂਜੀ।

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਮੇਰਾ ਨਾਮ ਹੈ ਰਤਨ ਨੂਰਾ, ਉਹ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: सिमरो सदा अनूप।
1: जय प्रसाद तेरी नीकी जात सो प्रभ सिमर सदा दिन रात।
0: जय प्रसाद तेरी पतर है गुर प्रसाद नानक जस कह।
1: जय प्रसाद सुनै करनाद जय प्रसाद पेखै बिस्मार।
0: जय प्रसाद बोले अमृत रस नाम जय प्रसाद सो सहजे बसना।
1: जय प्रसाद हस्त कर चल है जय प्रसाद संपूर्ण फल है।
0: जय प्रसाद परम गत पावे जय प्रसाद सो सहज समावे।
1: ऐसा प्रभु त्याग अवर कत लागो गुर प्रसाद नानक मन जागो।
0: जय प्रसाद तू पट संसार तिस पाप को मूल न मनो विसार।
1: जय प्रसाद तेरा प्रताप रे मन मूड तुता को जाप।
0: जय प्रसाद तेरे कारज पूरे तिसे जान मन सदा हजूर है।
1: जय प्रसाद तू पावे साच री मन मेरे तू ता सुराच।
0: जय प्रसाद सब कीरत होए नानक जाप जपे जप सोए।
1: आप जपाई जपै सो नाओ आप गावे सो हर गुण गाओ।
0: प्रभ कृपा ते होए प्रगास प्रभु दया ते कमल विगास।
1: प्रभ सो प्रसन्न बसै मन सोए प्रभ दया ते मत उत्तम होए।
0: सर्व निधान प्रभ तेरी मैया आपो कछु ना किन्हु लया।
1: जित जित लावो तित लगै हर नाथ नानक किन कह कछु न हाथ।
0: सुख मनी सुख अमृत पब नाम भगत जना कह मन विश्राम। 8-6 श्लोक।
1: आगम अगाध पार ब्रह्म सोए जो जो कह सुमुक्ता होए। सुन मीता नानक बिनवंता साध जना की अचार्य कथा। सत नाम श्री वाहे गुरु अष्टपदी।
0: साध कसंग महूजल होत साध संग मल सगली को।
1: साध कसंग मिटै अभिमान साध कसंग प्रगटै सो ज्ञान।
0: साध कसंग बुझे पवनेरा साध संग सुबहुत नबेरा।
1: साध कसंग पाए नाम रतन साध कसंगे कुपर जतन।
0: साध की महिमा बरने कौन पुरानी नानक साध की शोभा प्रभ महे समानी।
1: साध कसंग अगोचर मिले साध कसंग सदा प्रफुल्ल।
0: साधक संग आवे बस पंचा साध संग अमृत रस पुंचा।
1: साध संग होए सब की रेन साधक संग मनोहर बैन।
0: साधक संग न कतहु धावे साध संग अस्तित मन पावे।
1: साधक संग माया ते भिन्न साध संग नानक प्रभु सो प्रसन्न।
0: साध संग दुश्मन सब मीत साधु के संग महापुनी।
1: साध संग किसे नहीं बैर साधक संग न बिंगा पैर।
0: साधक संग नहीं को मंदा सत्संग जाने परमानंदा।
1: साधक संग नहीं हो ताप साधक संग तजै सा बाप।
0: आपे जाने साध वडाई नानक साध प्रभु बनियाई।
1: साधक संग न भूतावे साधक संग सदा सुख पावे।
0: साध संग बस अगोचर लह साधु के संग अजर सह।
1: साधक संग बसै थानूचै साधु के संग महल पहुंचै।
0: साधक संग दिड़े सब धर्म साधक संग केवल पार ब्रह्म।
1: साधक संग पाए नाम निदान नानक साधु कै कुर्बान।
0: साधक संग सब कुल उधारे साध संग साजन मीट कुटम निस्तारे।
1: साधु कै संग सो धन पावे जिस धन ते सब को बरसावे।
0: साध संग धर्म राय करे सेवा साधक संग सुबह सुर देवा।
1: साधु कै संग पाप पलायन साध संग मृत गुण गायन।
0: साधक संग सर्वथान गम नानक साध कै संग सफल जनम।
1: साध के संग नहीं कछ काल दर्शन भेट तो होत निहाल।
0: साध के संग कुलूक तहर है साध के संग नर पर हर है।
1: साध के संग इहां उहां सुहिला साध संग बिछर तहर मेला।
0: जो इच्छा सोई फल पावे साध के संग न बिठा जावे।
1: पार ब्रह्म साध रिद वसै नानक उदरै साध सुन रसै।
0: साध के संग सुनो हर नाव साध संग हर के गुण गाओ।
1: साध के संग न मन ते बिसरै साध संग सर पर निस्तर है।
0: साध के संग लगे प्रभ मीठा साधु कै संग गड़गड़ डीठा।
1: साध संग पै आज्ञाकारी साध संगत पई हमारी।
0: साध के संग मेटे सब रोग नानक साध पेटे संजोग।
1: साध की महिमा भेद ना जाने जीता सुने तेता बखियाने।
0: साध की उपमा तेह गुण ते दूर साध की उपमा रही भरपूर।
1: साध की शोभा का नाही अंत साध की शोभा सदा बेअंत।
0: साध की शोभा उई ते उची साध की शोभा मूझ ते मूची।
1: साध की शोभा साध बनाई नानक साध प्रा भेद न पाई।
0: सुख मनी सुख अमृत पब नाम भगत जना कह मन विश्राम। 8-7 श्लोक।
1: मन साचा मुख साचा सोए अबर न पेखै एक बिन कोए। नानक हे लक्षण ब्रह्म ज्ञानी होए। सत नाम श्री वाहे गुरु अष्टपदी।
0: दम ज्ञानी सदा निर्लेप जैसे जल में कमल अलेप।
1: ब्रह्म ज्ञानी सदा निर्दोख जैसे सूर सर्व को सोख।
0: दम ज्ञानी कह दिस समान जैसे राज रंग को लागे तुल पवान।
1: ब्रह्म ज्ञानी कह तीर जेक जो बसदा को खोदै को चंदन ले।
0: दम ज्ञानी का है गुनाव नानक जो पावक का सही स्वभाव।
1: ब्रह्म ज्ञानी निर्मल ते निर्मला जैसे मैल न लागे जला।
0: ब्रह्म ज्ञानी के मन होए प्रगास जैसे तार ऊपर आकाश।
1: ब्रह्म ज्ञानी कह मित्र सत्र समान ब्रह्म ज्ञानी कह नाही बिमान।
0: ब्रह्म ज्ञानी उचते उचा मन अपने है सब ते नीचा।
1: ब्रह्म ज्ञानी से जन पए नानक जिन प्रवाप करे।
0: ब्रह्म ज्ञानी सगल किरीना आत्म रस ब्रह्म ज्ञानी चीना।
1: ब्रह्म ज्ञानी की सब ऊपर माया ब्रह्म ज्ञानी ते कछ बुरा न पया।
0: ब्रह्म ज्ञानी सदा समदर्शी ब्रह्म ज्ञानी की दिस अमृत बरसी।
1: ब्रह्म ज्ञानी बंधन ते मुक्ता ब्रह्म ज्ञानी की निर्मल योग्यता।
0: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान।
1: ब्रह्म ज्ञानी एक ऊपर आस ब्रह्म ज्ञानी का नहीं विनाश।
0: ब्रह्म ज्ञानी ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ,
1: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ,
0: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ,
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
0: ਬ੍ਰਹਮ ਗਿਆਨੀ ਕਹਿ ਇਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ,
1: ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ,
0: ਬ੍ਰਹਮ ਗਿਆਨੀ ਸਦਾ ਸਰ ਜਾਗਤ, ਬ੍ਰਹਮ ਗਿਆਨੀ ਇਹ ਬੁੱਧ ਤਿਆਗ,
1: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ, ਬ੍ਰਹਮ ਗਿਆਨੀ ਏਕ ਸੰਗੀਤਾ,
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ,
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
1: ਬ੍ਰਹਮ ਗਿਆਨੀ ਕੋ ਖੁਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਠਾਕਰ,
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
1: ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ,
1: ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਾਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ,
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਅੱਠ ਸਲੋਕ,
1: ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਹੋ ਅਪਰਸ ਸਗਲ ਨਿਸਤਾਰੈ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪੀਤ ਨਿਰੰਜਨ ਦਰਸ,
1: ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ,
0: ਕਰਮ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ,
1: ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ,
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ,
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ,
0: ਕਰਮ ਕਰਤ ਹੋਏ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ,
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਾਤ ਕੀਰਤਨ ਸੰਗ ਰਾਚੈ,
0: ਮੰਤ ਅਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ,
1: ਆਪ ਦ੍ਰਿੜੈ ਅਵਰਹ ਨਾਮ ਜਪਾਵੈ, ਨਾਨਕ ਹੋ ਵੈਸ਼ਨੋ ਪਰਮਗਤ ਪਾਵੈ,
0: ਭਗਵਤੀ ਭਗਵਾਨ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ,
1: ਮੰਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ,
0: ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ,
1: ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਾ ਨਰਪੈ ਵਿਸ਼ਨ ਪ੍ਰੀਤ,
0: ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ,
1: ਸੋ ਪੰਡਿਤ ਜੋ ਮਨ ਪ੍ਰਬੁੱਧੈ, ਰਾਮ ਨਾਮ ਆਤਮ ਮੈਂ ਸੂਧੈ,
0: ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ,
1: ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨ ਆਵੈ,
0: ਵੇਦ ਪੁਰਾਣ ਸਿਮਰਤ ਬੂਜੈ ਮੂਲ, ਸੁਖਮ ਮੈਂ ਜਾਣੇ ਅਸਥੂਲ,
1: ਚਉ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼,
0: ਬੀਜ ਮੰਤਰ ਸਰਵ ਕੋ ਗਿਆਨ, ਚਉ ਵਰਨਾ ਮੈਂ ਜਪੇ ਕੋ ਨਾਮ,
1: ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ,
0: ਕਰ ਕਿਰਪਾ ਅੰਤਰ ਉਰਧਾਰੇ, ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ,
1: ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ,
0: ਆਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ,
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ,
0: ਆਤਮ ਰਾਮ ਤਿਸ ਨਦਰੀ ਆਇਆ, ਦਾਤ ਸੰਤਰ ਭਾਇ ਤਿਨ ਪਾਇਆ,
1: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ,
0: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ,
1: ਸਗਲ ਸੰਗ ਆਤਮ ਉਦਾਸ, ਐਸੀ ਜੋਤ ਨਾਨਕ ਰਾਮਦਾਸ,
0: ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ,
1: ਐਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ,
0: ਐਸਾ ਸੁਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ,
1: ਐਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ,
0: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ,
1: ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੈ ਤੈਸਾ ਤਿਨਾਓ,
0: ਆਪੇ ਕਨ ਕਰਾਵਨ ਜੋਗ, ਪ੍ਰਭਾਵੈ ਸੋਈ ਫੁਨ ਹੋਗ,
1: ਪਸਰਿਓ ਆਪ ਹੋਏ ਅੰਤ ਰੰਗ, ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ,
0: ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਨਾਸ,
1: ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ,
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਨੌ ਸਲੋਕ,
1: ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮ ਹੈ ਦਾਸੀ,
0: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ,
1: ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾ ਵਿਚਾਰ ਹੈ,
0: ਕਈ ਕੋਟ ਨਵਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ,
1: ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ।
0: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ।
1: ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁੱਖ ਨਾ ਕਰ ਹੈ।
0: ਕਈ ਕੋਟ ਮਾਇਆ ਸੁਰਮਾ ਹੈ, ਕਈ ਕੋਟ ਪਰਦੇਸ਼ ਭਰਮਾ ਹੈ।
1: ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ।
0: ਕਈ ਕੋਟ ਸਿਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ।
1: ਕਈ ਕੋਟ ਪੰਖੀ ਸਰਪੋ ਪਾਏ, ਕਈ ਕੋਟ ਪਾਥਰ ਬਿਰਖਨ ਪਜਾਏ।
0: ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ।
1: ਕਈ ਕੋਟ ਸਸਿਰ ਸੂਰ ਨਖੱਤਰ, ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ।
0: ਸੁਮਦਰੀ ਆਪਣਾ ਸੂਤਾਰ ਹੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ।
1: ਕਈ ਕੋਟ ਰਾਜਸ ਤਾਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ।
0: ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ।
1: ਕਈ ਕੋਟ ਕੀ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀ।
0: ਕਈ ਕੋਟ ਜਾਂ ਕਿਨ ਪ੍ਰਸਾਚ, ਕਈ ਕੋਟ ਭੂਤ ਪੇ ਸੁਕਰ ਮਿਰਗਾ।
1: ਸਭ ਤੇ ਨੇੜੇ ਸਭ ਹੂਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ।
0: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ।
1: ਕਈ ਕੋਟ ਜਨਮੈ ਜੀਵੈ ਮਰ ਹੈ, ਕਈ ਕੋਟ ਬਹੁ ਜੋਨੀ ਫਿਰ ਹੈ।
0: ਕਈ ਕੋਟ ਬੈਠਤੀ ਖਾਏ, ਕਈ ਕੋਟ ਖਾਲੇ ਤਕ ਪਾਏ।
1: ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ।
0: ਜਹਿ ਜੈ ਬਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ।
1: ਕਈ ਕੋਟ ਭੈ ਬੈ ਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ।
0: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬ੍ਰਹਮ ਲਹਮ ਤੇ।
1: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ।
0: ਕਈ ਕੋਟ ਮਾ ਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ।
1: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ।
0: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ।
1: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ।
0: ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ।
1: ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ।
0: ਤਾਕਾ ਅੰਤ ਨਾ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ।
1: ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ।
0: ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਇੱਕੋ ਨੇਤਰੇ।
1: ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ।
0: ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿ ਸਮਾਵੈ।
1: ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-10 ਸਲੋਕ।
1: ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀਲ ਸੋਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ।
1: ਕਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ।
0: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ।
1: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ।
0: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ।
1: ਪ੍ਰਭ ਭਾਵੈ ਮਨ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ।
0: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ।
1: ਪ੍ਰਭ ਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ।
0: ਦੁਹਸਰਿਆ ਕਾ ਸੁਆਮੀ, ਖਿਲੈ ਵਿਖਸੈ ਅੰਤਰ ਜਾਮੀ।
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
0: ਕਉ ਮਾਨਕ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ।
1: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ।
0: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ।
1: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹਿ ਚਾਰ ਕੁੰਟ ਫਿਰਾਵੈ।
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ।
1: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ।
0: ਜਾ ਕਾ ਦਿਸ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ।
1: ਜਾ ਕੋ ਆਪਣੀ ਕਰੈ ਬਖਸ਼ੀਸ, ਤਾ ਕਾ ਲੇਖਾ ਨਾ ਗਨੈ ਜਗਦੀਸ਼।
0: ਜੀਓ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ।
1: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ।
0: ਇਸ ਕਾ ਬਲ ਨਾਈ ਇਸ ਹਾਥ, ਕਰਮ ਕਰਮ ਸਰਵ ਕੁਨਾਥ।
1: ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਥੀਓ।
0: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ।
1: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ।
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆ ਮਿਲਾਵਣ ਹਾਰ।
1: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ।
0: ਕਬਹੂ ਮਹਾਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ।
1: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ।
0: ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ।
1: ਜਿਉਂ ਪ੍ਰਭ ਰਾਖੈ ਤਿਵਹਿ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ।
0: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਨਧਾਰੀ ਲਾਵੈ ਧਿਆਨ।
1: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ।
0: ਕਬਹੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ।
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ।
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ।
1: ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨ ਆਵੈ।
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼।
1: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕੈ ਸੰਗ।
0: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-11 ਸਲੋਕ।
1: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ।
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ।
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ।
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ।
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
1: ਧਨਵੰਤਾ ਹੋਏ ਕਰ ਗੁਰਬਾਵੈ, ਤਿਰਨ ਸਮਾਨ ਕੱਛ ਸੰਗ ਨ ਜਾਵੈ।
0: ਬਹੁ ਲਸਕਰ ਮਾਨਕ ਉਪਰ ਕਰੇ ਆਸੂ, ਪਲ ਪੀਤਰਤਾ ਕਾ ਹੋਏ। ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸ਼ਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰਗੈ ਕੋ ਕੈਸੈ ਗਵੈ
1: ਆਪ ਸੁਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ

0: ਕੀਤਾ ਸਭ ਕਾਜ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
0: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
1: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
0: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਦਨ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
1: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀ ਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੂਲ ਗੁਰੂ ਨਾਨਕ ਸੋ ਸੁਖਮ ਸੋਈ ਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ
0: ਆਵਨ ਜਾਵਨ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
1: ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤੇ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਉੱਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਆਏ ਨਾਨਕ ਚੌਥੇ ਪਦ ਮੈਂ ਸੂਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਇ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਹੀਂ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਪ ਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ
0: ਲੋ ਚਾਚੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
0: ਹਾਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਪਾਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ
0: ਸਹਿਰਸਿਆ ਜਨ ਪਲਿਆ ਨਾ ਜਾਈਐ ਨਾਨਕ ਐਸਾ ਗਰੁੜ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਭਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਅਪਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
1: ਕਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਹਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ त्याग अंतर प्रगास अंध निर्लाग
1: बड़पागी जपया प्रसोए नानक नामरते सुख होए
0: सेवक की मनसा पूरी भई सदगुर ते निर्मल मत ले
1: जन को प्रभ होए ओ दयाल सेवकी नो सदा निहाल
0: बंधन काट मुकुत जन भया जन्म मरण दुख परम गया
1: पिछपुनी सरदासा पूरी रब रहया सत्संग हजूरी
0: जिसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे किया जानै
0: सो क्यों बिसरै जिन सब कुछ दिया सो क्यों बिसरै जे जीवन जिया
1: सो क्यों बिसरै जे अग्न मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुरपूरै ताते है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो हो
0: पाए त्रिय संसार बिन भक्ति तन हो सी चार
1: सर्व कल्याण सुख निध नाम बूट जात पाए विश्राम
0: सगल दुख का हो तनास नानक नाम जपो गुण तास
1: उपजी प्रीत प्रेम राष्ट्राओ मन तन अंतर एही सुआओ
0: नेत्रो पेक तरस सुख होए मन बिकसै साधु चरण तो
1: भक्त जना कै मन तन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्व समाए
0: प्रभ क्षण दीन दयाल भगत उछल सदा कृपाल
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी सरन पुरख भगवान
1: सर्व कुंठ मुक्त मोख पाए एक निमखर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूरन गुरुमंत
1: साध संग प्रभ देहो निवास सर्व सुख नानक प्रगास
0: मनी सुख अमृत प्रभ नाम भग जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
0: जब अकार कुछ न दृष्टि ताप पुण तब कहते होता
1: जब तारी अपन सुन समाध तब बैर विरोध के संग कमात
0: जब इसका वर्ण चिहिना जापत तब हर सो को किसे व्याप्त
1: जब अपन आप पार ब्रह्म तम हो कहां किसो होवत परम
0: आपन खेलिया वर्ती जा नान करने हार न दूजा
1: जब होवत प्रा केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्राव सहज सुभाए तब शिव शक्त कहो हो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अबनासी सुखे अपने आसन तै जन्म मरण को कहा विनाशन
1: जब पूर्ण करता प्रव सोए तब जम की त्रास कहो किस होए
0: जब अवगत अगोचर प्रभ एका तब चित्रगुप्त किस पूछत लेखा
1: जब नाथ नरंजन अगोचर गादे तम कौन छुटे कौन बंधन बादे
0: आपन आप आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भूख कौन तृप्तावै
1: कर्ण करावन करने हार नानक करते का नाहि सुमार
0: जा अपनी सुवा अपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब अपने आप आप उड़तारे तो सगन अपसगन कहां बिचार है
1: जह अपन ऊंच अपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गजानो आप
1: जह अछल अछेद अभेद समाया ऊहा किसह व्याप्त माया
0: आपस को आपे आदेश तेह गुण का नाही प्रवेश
1: जह एक है एक एक भगवंता तह कौन अचिंत किस लागे चिंता
0: जह अपन आप पतियारा तह कौन कथै कौन सुन न हारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तेह गुण में कीनो विस्तार
1: आप पुन तह पई कहावत को नरक को स्वर्ग बंशावत
0: जाल जाल माया जंजाल हो मैं मोह परम पैपार
1: दुख सुख मान अपमान अनक प्रकार कियो बखियान
0: अपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: तुहु पाका आपै धनी उनकी शोभा उन्हु बनी
1: आप है कौत करै आनंद चोज आप है रस भोगन निर्जोग
0: जिस भावै तुसि अपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
0: आप कथे आप सुनने हार आपे एक आप विस्तार
1: जां तिस पावे तां सृष्टि उपाय अपने पाणे लए समाए
0: तुम ते पिन्ने किछ होए आपन सूत सब जगत परोए
1: जाको प्रभ जी जियो आप बुझाए सच नाम सोई जन पाए
0: सो समुद्र सी तत् का बेता नानक सगल सिष्ट का जेता
1: जी जंत्र सबता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसारे
1: तिस्ता जबर कहां को जाए सब सरेक निरंजन राय
0: जी की जुग जाके सुभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने कर्तव्य जाने आप अंतर जामी रहो ब्याप
0: तत पाले जी अनुभव पात जो जो रचियो सुत सहत्यार
1: जिस पावे तिस लय मिलाए भक्त करे हर के गुण गाए
0: मन अंतर विश्वास कर मानिया करन हार नानक इक जानिया
1: जान लागा हर इक नाए तिसकी आसन बिरथी जाए
0: सेवक को सेवा बने आए हुक्म बूझ परम पद पाए
1: इसते ऊपर नहीं विचार जाके मन बसिया निरंकार
0: बंधन तोर पै निर्वैर अंधन पूजै गुर के पैर
1: यह लोक सुखिए पर लोक सुहेले नानक हर प्रभ आपह मेले
0: साध संग मिल करो आनंद गुण गावो परमानंद
1: राम नाम तत् करो विचार दुर्लभ देह का करो उदार
0: अमृत वचन हर की गुण गावो प्रांत नुनकाए सुआओ
1: आठ पहर प्रापी खुह नीरा मिटै अज्ञान बिन सहंदीरा
0: सुन उपदेश हृदय बसावो मन इच्छा नानक फल पावो
1: हलत पलत दो लिहो सवार राम नाम अंतर उरतार
0: पूरे गुर की पूरी दिखिया जिस मन बसै ते साच परीखिया
1: मनता नाम जपो लिव लाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहुर न आवे जाहे
0: इसते दूर कहा को जाए उबरे रखन हार ते आए
1: निरभउ जपै सगल भउ मिटै प्रभु कृपा ते प्राणी छुटै
0: जिस प्रभ रखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ताकै कारज पूरा
1: मत पूरी अमृत जाकी दृष्ट दर्शन पेखत उदरत श्रेष्ठ
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर त्याया
0: सुख मनि सुख अमृत पव नाम भजना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
0: संत संग अंतर प्रभ डीठा नाम प्रभु काला का मीठा
1: सगल समिग्री एक स्कट माहे अनक रंग नाना दृष्टा हे
0: नौनद अमृत प्रभ का नाम देही में इसका विश्राम
1: सुन समाध अनहत नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्व लोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड दै दिसै समाहे
1: तिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोले आप अडूल न कबहु डूले
0: सर्व करा कर खेले खेल मोल न पाई है गुणे अमोल
1: सर्व ज्योत मह जाकी ज्योत धारहे ओ स्वामी ओत पोत
0: गुर प्रसाद परम का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जन जाता तिसकी एह रहत सत बचन साधु सब कहत
0: जो जो होए सो इश्क माने करन करावन हर प्रभ जाने
1: अंतर बसे बाहर पी ओही नानक दर्शन देख सा मोही
0: आप सत किया सब सत तिस प्रभ ते सगली उत्पत
1: तिस पावे ता करे विस्थार तिस पावे ता एकंकार
0: अनक कला लखी न जाए जिस पावे तिस लय मिलाए
1: कवन निकट कवन कहिए दूर आपे आप आप भरपूर
0: अंतरगा जिस आप जनाए नानक तिस जन आप बुझाए
1: सर्व भूत अवतारा सर्व नैन आपे खनहारा
0: सगल समग्री जा का तना आपन जस आप ही सुना
1: आवन जाने खेल बनाया आज्ञाकारी कीनी माया
0: सबके मदल पत्तो रहे जो कुछ कहना सो आप ही कहे
1: आग्या आवे आग्या जाए नानक जा पावे ता ले समाए
0: इसते होए सुनाही बुरा उरे कहो किने कुछ करा
1: आप ला कर तू ततनी की आपे जाने अपने जी की
0: आप साज तारी सब साज ओत पोत आपन संग्राह
1: ताकि गत नित कही न जाए दूसर होए ता सो जी पाए
0: इसका किया सब परवान गुर प्रसाद नानक हो जान
1: जो जाने ते सदा सुख होए आप मिलाए ले प्रभ सोए
0: ओ धनवंत कुलवंत पतवंत जीवन मुक्त जिस हृदय भगवान
1: धन धन धन जन आया जिस प्रसाद सब जगत राया
0: जानावन कहे सुआओ जन कह संचित आवे ना
1: आप मुक्त मुक्त करे संसार नानक तिस जन को सदा नमस्कार
0: सुख मनि सुख अमृत पव नाम भग जना के मन विश्राम अठ तेई श्लोक
1: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
0: पूरे गुरु का सुन उपदेश पार ब्रह्म निकट कर पे
1: सा सा सिमरो गोबिंद मन अंतर की उतरे चिंद
0: आस नित्या गोतरंग संत जना की दूर मन मंग
1: आप छोड़ बेनती करहो साध संग आगन सागर तरहो
0: हर तन के भर लिहो भंडार नानक गुर पूरे नमस्कार ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕੈ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਿੱਤਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਚੀਤ
0: ਨਿਮਰਨਤਾ ਕਾ ਦੁਖ ਨਿਵਾਰ ਦੁਲਭ ਦੇ ਤਤਕਾਲ ਉਧਾਰ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੇਖਣ ਦਾ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਭਾਈ ਵਾਅਦਾ ਕਰੋ ਕਿ ਜ਼ਰੂਰ ਹੱਸੋਗੇ। ਆਪਣੇ ਆਪ ਨੂੰ ਹਾਸੇ ਦੀ ਇੱਕ ਕਮਾਂਡ ਦੇ ਕੇ ਰੱਖਿਓ ਕਿਉਂਕਿ ਹਾਸਾ ਕਿਤੇ ਬਾਹਰੋਂ ਨਹੀਂ ਆਉਣਾ। ਚੁਟਕਲਾ ਨਵਾਂ ਸੁਣਿਆ ਹੋਵੇ ਪਹਿਲਾਂ ਕਿੰਨੀ ਵਾਰੀ ਵੀ ਸੁਣ ਚੁੱਕੇ ਹੋ ਹਾਸਾ ਤੁਹਾਡੇ ਅੰਦਰੋਂ ਹੀ ਨਿਕਲਣਾ। ਸੋਣ ਵਾਲਾ ਅੱਧਾ ਪੌਣਾ ਘੰਟਾ ਆਪਣੇ ਆਪ ਨੂੰ ਕਮਾਂਡ ਦੇ ਕੇ ਰੱਖੋ ਕਿ ਆਪਾਂ ਹੱਸਣਾ ਹੈ ਅਤੇ ਆਓ ਫਿਰ ਸਵੇਰੇ ਸਵੇਰੇ ਰਲ ਮਿਲ ਕੇ ਆਪਾਂ ਹੱਸਦੇ ਹਾਂ ਅਤੇ ਬੱਚੇ ਵੇਖਦੇ ਹਾਂ ਸਾਡੇ ਲਈ ਕੀ ਲੈ ਕੇ ਆਏ ਨੇ ਸਕੂਲ ਤੋਂ ਪਹਿਲਾਂ ਪਹਿਲਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਹੋਣਗੇ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਤੁਹਾਡਾ? ਹਾਂ ਨਹੀਂ ਗੁੱਡ ਆ ਪੁੱਤੋ, ਜਿੱਥੇ ਇੰਨੀਆਂ ਥਾਵਾਂ 'ਤੇ ਲੈ ਕੇ ਗਏ ਨਾ ਉਹ ਸਾਰਾ ਕੁਛ ਤੁਸੀਂ ਇੱਕ ਪਾਸੇ ਰੱਖ ਦਿਓ, ਜਿੱਥੇ ਨਹੀਂ ਲੈ ਕੇ ਗਏ ਨਾ ਉਹ ਗੱਲਾਂ ਸੁਣਾਇਆ ਕਰੋ ਮੰਮੀ ਨੂੰ, ਠੀਕ ਆ? ਹਾਂ ਅਤੇ ਪੁੱਤ ਜਿਹੜਾ ਇੰਨੀ ਥਾਈਂ ਲੈ ਕੇ ਗਏ ਆ ਪਹਿਲਾਂ ਉਹਦਾ ਥੈਂਕ ਯੂ ਕਰੋ ਨਾ, ਜਿੱਥੇ ਨਹੀਂ ਲੈ ਕੇ ਗਏ ਉਹ ਤੁਸੀਂ ਗਣਾਉਣਾ ਸ਼ੁਰੂ ਕਰਤਾ। ਕੀਤਾ ਸੀ ਨਾ, ਹਾਂ ਅਤੇ ਬਸ ਠੀਕ ਆ, ਫਿਰ ਉਹ ਨੈਕਸਟ ਟਾਈਮ ਲੈ ਜਾਣਗੇ ਉੱਥੇ ਜਿਹੜਾ ਰਹਿ ਗਿਆ।
3: ਅੱਛਾ
2: ਫਿਰ ਫਨ ਹੋਊਗਾ।
3: ਹਾਂਜੀ
2: ਚਲੋ ਗੁੱਡ, ਕਿੱਥੋਂ ਆਉਣਾ ਉਹਨਾਂ?
3: ਉਹਨਾਂ ਨੇ ਆਉਣਾ
2: ਅੱਛਾ ਐਪਿੰਗ ਤੋਂ। ਓਕੇ ਓਕੇ ਓਕੇ ਓਕੇ ਓਕੇ ਤੇ ਉਹਨਾਂ ਦੀਆਂ ਛੁੱਟੀਆਂ ਵਾ ਫਿਰ? ਉਹ
3: ਨਹੀਂ, ਉਹਨਾਂ ਨੇ ਸੈਟਰਡੇ ਨੂੰ ਆਣਾ।
2: ਆਹ ਅੱਛਾ ਅੱਛਾ ਅੱਛਾ, ਵੀਕਐਂਡ ਤੇ ਆਉਣਾ, ਠੀਕ ਹੈ। ਤੇ ਅੱਜ ਜਾ ਰਹੇ ਹੋ ਸਕੂਲ?
3: ਹਾਂਜੀ ਅੱਜ ਜਾ ਰਹੇ
2: ਹਾਂ। ਓਕੇ, ਐਕਸਾਈਟਿਡ ਹੋ, ਜੀ ਕਰਦਾ ਕਿ ਨਹੀਂ?
3: ਨਹੀਂ
2: ਨਹੀਂ ਜੀ ਕਰਦਾ, ਤਾਂ ਰਹਿਣ ਦੇਣਾ ਹੀ ਯਾਰ।
3: ਮੰਮਾ ਕਹਿੰਦੇ ਜਾਓ,
2: ਮੰਮਾ ਕਹਿੰਦੇ ਜਾਓ, ਚਲੋ ਮੰਮਾ ਦੇ ਵੀ ਅੱਖ ਲੱਗਣਾ ਚਾਹੀਦਾ ਯਾਰ। ਕੀ ਸੁਣਾਓਗੇ ਫਿਰ?
3: ਕੋਈ ਆਵੇਗਾ ਕੋਈ ਜਾਵੇਗਾ, ਗੱਡੀਆਂ ਮੋਟਰਾਂ
2: ਪੀ ਪੀ ਪੀ,
3: ਗੱਡੀਆਂ ਮੋਟਰਾਂ
2: ਪਾਂ ਪਾਂ ਪਾਂ,
3: ਗੱਡੀਆਂ ਮੋਟਰਾਂ ਪੀ ਪੀ ਪੀ,
2: ਗੱਡੀਆਂ ਮੋਟਰਾਂ ਪਾਂ ਪਾਂ ਪਾਂ। ਇਹ ਤੇ ਕੁੜੀਆਂ ਵਾਲੀ ਬੋਲੀ ਯਾਦ ਕਰ ਲਈ ਓਏ।
3: ਨਹੀਂ,
2: ਹਾਂ ਮੁੰਡੇ ਵਾਲੀ ਆ,
3: ਮੁੰਡੇ ਵਾਲੀ ਆ।
2: ਅੱਛਾ
3: ਸਸਰੀ ਨੇ ਮੁੰਡੇ ਜੰਮੇ।
2: ਹਾਂ

0: ਕੀ ਹਾਲ ਚਾਲ ਹੈ ਮੰਨਤ ਦਾ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਮੈਂ ਠੀਕ ਹਾਂ। ਤੁਹਾਡਾ ਹੋ ਗਿਆ ਫਨ ਛੁੱਟੀਆਂ ਚ?
1: ਹਾਂਜੀ।
0: ਤੁਸੀਂ, ਤੁਹਾਨੂੰ ਕੀ ਲੱਗਦਾ, ਛੁੱਟੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ? ਨਹੀਂ ਫਤਿਹ ਜ਼ਿਆਦਾ ਲੇਜ਼ੀ ਹੋ ਜਾਂਦਾ ਹੈ ਨਾ? ਨਹੀਂ ਫਤਿਹ ਨਹੀਂ ਹੁੰਦਾ?
1: ਨਹੀਂ
0: ਗੁੱਡ ਆ ਫਿਰ ਤੇ ਫਿਰ ਕਿਹੜੀ ਗੱਲ ਹੋਈ, ਪਰ ਕਈ ਜਵਾਕ ਹੋ ਜਾਂਦੇ ਹੈ ਨਾ।
1: ਹਾਂਜੀ।
0: ਚਲੋ ਗੁੱਡ ਹੋ ਗਿਆ ਫਿਰ ਤੇ। ਐਕਸਾਈਟਿਡ ਹੋ ਸਕੂਲ ਲਈ?
1: ਹਾਂਜੀ।
0: ਗੁੱਡ ਗੁੱਡ।
1: ਆਹ ਟਰਮ ਮੇਰੇ ਸਭ ਤੋਂ ਮੋਸਟ ਇੰਪੋਰਟੈਂਟ ਆ, ਕਿਉਂਕਿ ਮੇਰੀ ਆਖਰੀ ਟਰਮ ਆ ਪੂਰੇ ਸਕੂਲ, ਮੇਰੇ ਪੂਰੇ ਪ੍ਰਾਇਮਰੀ ਸਕੂਲ ਦੇ ਲਈ।
0: ਅੱਛਾ, ਤੁਸੀਂ ਅਗਲੇ ਸਾਲ ਹਾਈ ਸਕੂਲ ਚਲ ਜਾਣਾ ਹੈ?
1: ਹਾਂਜੀ।
0: ਓਏ ਮੰਨਾ ਤਾਂ ਏਡੀ ਵੱਡੀ ਹੋ ਗਈ ਤੂੰ।
1: ਹਾਂਜੀ।
0: ਵਾਹ, ਮੈਨੂੰ ਤਾਂ ਲੱਗਦਾ ਲੈਨੀ ਜੀ ਮੰਨਤ ਤਾਂ ਏਡੀ ਵੱਡੀ ਵੀ ਹੋ ਗਈ ਝਾਟੀ ਆ। ਬਈ ਹੈ, ਤੁਸੀਂ ਤਾਂ ਬੜੀ ਛੇਤੀ ਛੇਤੀ ਵੱਡੇ ਹੋਈ ਜਾਂਦੇ ਜੀ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
1: ਇੱਕ ਵਾਰੀ ਡਾਕਟਰ ਰਿਸਰਚ ਕਰਕੇ ਗ੍ਰੀਨ ਟੀ ਬਣਾਉਂਦੇ ਆ, ਜਿਹਦੇ ਨਾਲ ਜਿਸ ਦੇ ਨਾਲ ਇੱਕ 60 ਸਾਲ ਦੀ ਔਰਤ ਪੀ ਕੇ ਉਹਨੂੰ 30 ਸਾਲ ਦੀ ਲੱਗ ਸਕਦੀ ਆ।
0: ਓਹੋ, ਅੱਛਾ।
1: ਤੇ ਪੱਪੂ ਕਹਿੰਦਾ, ਅੱਛਾ ਬਹੁਤ, ਇਹ ਤਾਂ ਬਹੁਤ ਵਧੀਆ ਵਾ, ਫੇਰ ਤਾਂ ਤੁਹਾਡੀ ਬਹੁਤ ਵਿਕਦੀ ਹੋ। ਡਾਕਟਰ, ਉਹ ਭਰਾ ਵਾ, ਜੇ ਕੋਈ ਔਰਤ ਆਪ ਨੂੰ 60 ਸਾਲ ਦੀ ਸਮਝੂਗੀ ਤਾਂ ਫੇਰ ਹੀ ਵਿਕੂਗਾ।
0: ਪੱਪੂ ਬਿਓਸ਼, ਦਵਾਈ ਫਲੋਪ। ਉਹ ਫਿਰ ਚੋਰੀ ਚੋਰੀ ਆਨਲਾਈਨ ਮੰਗਾ ਲੈਂਦੀਆਂ ਹੋਣੀਆਂ ਮੰਨਤ, ਹੈ ਨਾ, ਹਾਈਡ ਹਾਈਡ ਕਰਕੇ, ਹੈ ਨਾ।
1: ਹਾਂਜੀ।
0: ਗੁੱਡ ਗੁੱਡ, ਥੈਂਕ ਯੂ ਮੰਨਤ।
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਈ।
0: ਉਹ ਫਤਿਹ ਨਾਲ ਤੇ ਕਰ ਲਈ ਗੱਲ, ਤੇ ਫਤਿਹ ਨਾਲ ਦੋ ਵਾਰੀ ਗੱਲ ਕਰ ਲਈ ਹੈ। ਸੁਸਤੀ ਲੱਥੀ ਨਹੀਂ ਮੈਨੂੰ ਲੱਗਦਾ ਮੰਨਤ, ਮੇਰੀ ਵੀ ਨਹੀਂ ਲੱਥੀ, ਕੋਈ ਗੱਲ ਨਹੀਂ, ਚੱਲ। ਥੈਂਕ ਯੂ, ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਅਤੇ ਫਤਿਹ, ਅਤੇ ਆਓ ਆਪਾਂ ਨੈਕਸਟ ਵੇਖਦੇ ਹਾਂ ਸਾਡੇ ਨਾਲ ਕੌਣ ਆ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਚਾਲ ਹੈ? ਤੁਹਾਡੀ ਸੁਸਤੀ ਲੱਥੀ ਆ ਕਿ ਨਹੀਂ ਲੱਥੀ ਭਲਾ? ਮੈਨੂੰ ਲੱਗਦਾ ਨਹੀਂ ਲੱਥੀ। ਅਤੇ ਆਪਾਂ ਤਵਨੀਤ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ ਹਾਂ। ਤਵਨੀਤ ਐਂਡ ਸਿਬਲਿੰਗਸ, ਤੁਹਾਡੀ ਸੁਸਤੀ ਲੱਥ ਗਈ ਕਿ ਨਹੀਂ ਲੱਥੀ ਭਲਾ?
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ।
0: ਸਤਿ ਸ਼੍ਰੀ ਅਕਾਲ। ਖੰਘ ਆ ਗਈ ਮੈਨੂੰ ਲੱਗਦਾ।
2: ਹਾਂਜੀ।
0: ਕੀ ਖਾਦਾ ਸੀ?
2: ਦਲੀਆ।
0: ਹੈਂ?
2: ਦਲੀਆ।
0: ਦਲੀਆ ਖਾਦਾ ਸੀ? ਨਹੀਂ, ਪਰ ਖੰਘ ਕਾਹਦੇ ਨਾਲ ਆਈ ਹੈ? ਕੀ ਐਨਾਲਿਸਿਸ ਕੀਤਾ ਮੰਮਾ ਨੇ, ਵੀ ਕੌਣ ਆਇਆ ਸੀ ਘਰ, ਕਿੱਥੇ ਗਏ ਹਾਂ, ਕਿਹੜੀ ਚਟਨੀ ਖਾਦੀ, ਕੀ ਨਤੀਜਾ ਕੱਢਿਆ ਖੰਘ ਦਾ?
2: ਅੰਬ ਵਾਲੀ ਚਟਨੀ ਖਾਦੀ।
0: ਅੱਛਾ, ਅੰਬ ਵਾਲੀ ਚਟਨੀ ਖਾਦੀ ਆ। ਓਕੇ, ਉਹ ਘਰੇ ਬਣਾਈ ਸੀ ਕਿ ਲੈ ਕੇ ਆਉਂਦੀ ਸੀ ਕਿਤੇ?
2: ਤੁਸੀਂ ਦੱਸੀ ਸੀ।
0: ਅਸੀਂ ਦੱਸੀ ਸੀ।
2: ਹਾਂਜੀ।
0: ਓਕੇ, ਮੈਂ ਦੱਸੀ ਸੀ ਕਿ ਹੋਰ ਕਿਸੇ ਨੇ ਦੱਸੀ?
2: ਦੱਸੀ।
0: ਮੈਂ ਦੱਸੀ ਸੀ। ਓਕੇ ਓਕੇ।
2: ਹਾਂਜੀ।
0: ਤੇ ਉਹਦੇ ਨਾਲ ਖੰਘ ਆ ਗਈ? ਅੱਛਾ, ਨਹੀਂ ਉਹਦੇ ਨਾਲ ਤੇ ਨਹੀਂ ਆਉਣੀ ਚਾਹੀਦੀ, ਹੈ ਨਾ। ਇੱਥੇ ਤਾਂ ਅੰਬ ਵੀ ਮਿੱਠੇ ਹੁੰਦੇ ਆ।
2: ਅਸੀਂ ਕੱਲ ਚਿਕਨ ਪਾਸਤਾ ਖਾਦਾ।
0: ਓਏ ਹੋਏ ਹੋਏ ਹੋਏ ਹੋਏ, ਯਮੀ ਹੀ।
2: ਤੇ ਸਵੇਰੇ
0: ਕੀ? ਸਵੇਰੇ ਦਲੀਆ ਖਾਦਾ।
2: ਹਾਂਜੀ।
0: ਵੇਖਿਆ ਵੇਖਿਆ, ਪਤਾ ਲੱਗ ਗਿਆ ਮੈਨੂੰ ਸਵੇਰੇ ਤੁਸੀਂ ਕੀ ਖਾਦਾ। ਜਦੋਂ ਮੈਂ ਲੰਘਿਆ ਹਨਾ, ਉਦੋਂ ਤੁਹਾਡੇ ਘਰ ਦੇ ਲੱਗੋ ਫਰੈਗਰੈਂਸ ਆਉਣ ਡਈ ਸੀ, ਦਲੀਏ ਵਰਗੀ ਸਮੈਲ ਆਉਣ ਡਈ ਸੀ।
2: ਹਾਂਜੀ।
0: ਫਿਰ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਅੱਜ ਦਲੀਆ ਬਣਾਇਆ ਵਾ।
2: ਹਾਂਜੀ।
0: ਸਾਰਿਆਂ ਨੇ ਖਾ ਲਿਆ ਕਿ ਨਹੀਂ ਹਲੇ?
2: ਸਾਰਿਆਂ ਨੇ ਖਾ ਲਿਆ।
0: ਸਾਰਿਆਂ ਨੇ ਖਾ ਲਿਆ। ਓਕੇ, ਹੋ ਗਏ ਤਿਆਰ?

0: हाँ जी okay. जिस मैं ब्रश करना
1: ओके ब्रश करना जान लग गया है ना ते शूटिंगें बढ़िया रहियां तुहाडियां
0: हाँ जी कल असी 1000 स्टेप गए थे असी उठे के जिथे ज्यादा हाइकिंग करेंगे फिर उठे असी पैर तोते नदी
1: वेरी नाइस फिर ते बहुत
0: बढ़िया तुसी पानी सी
1: तुसी तिन्ना तिन्ना भैन भरावां ने
0: ते असी कच्चा प्याते गए
1: अच्छा गुड गुड गुड गुड ਤੁਸੀਂ ਤੇ ਚਾਰਾਂ ਭੈਣ ਭਰਾਵਾਂ ਨੇ ਖੂਬ ਫਨ ਕੀਤਾ ਤੁਸੀਂ ਤੇ ਖੂਬ ਫਨ ਕੀਤਾ ਛੁੱਟੀਆਂ ਚ
0: ਹਾਂਜੀ
1: ਗੁੱਡ ਕੀ ਸੁਣਾ ਕੀ
0: ਸੁਣਾ
1: ਮਾਮਾ ਕਹਿੰਦੇ ਨਹੀਂ
0: ਦੱਸਣਾ ਗੱਲ ਕਰ ਲੋ
1: ਕਦੋਂ ਆ ਅੱਜ ਆ
0: सारे
1: करोगे ओके ओके चलो फिर करिए फिर
0: हां जी एक ते मैं कुछ गल दसनी
1: बाद च के पहला दिवाली दे लागे गल होई ही
0: तुसी बाने
1: ओ नहीं बाने नहीं लाउंदे अहीं आ दिन कोई व्याह करन दे थोड़ी हुंदे आ कुड़िए ओ मूरत नहीं ना निकलिया उहदा ਉਹਦਾ ਮੂਰਤ ਨੀ ਉਹ ਸ਼ੁਭ ਮੂਰਤ ਨੀ ਸੀ ਉਹ
0: ਗ੍ਰੋਸਰੀ ਸਟੋਰ ਤੇ ਦੇਖਿਆ ਸੀ ਮੂਡ ਪੱਕਾ ਹੋਇਆ ਸੀ
1: ਓਏ ਉਹ
0: ਰੁੱਸਿਆ ਬੈਠਾ ਸੀ
1: ਓਏ ਉਹ ਤੇ ਬਾਹਰੋਂ ਆਇਆ ਸੀ ਉਹ ਅਮਰੂਦ ਜਿਹੜਾ ਸੀ ਨਾ ਉਹ ਤੇ ਉਹਨਾਂ ਨੇ ਸਟੋਰ ਦੇ ਵਿੱਚ ਰੱਖਿਆ ਸੀ ਉਹ ਤੇ ਪੱਕੜ ਜਿਹਾ ਅਮਰੂਦ ਸੀ ਉਹ ਬੁੱਢੇ ਅਮਰੂਦ ਦੇ ਨਾਲ ਥੋੜੀ ਵਿਆਹ ਦੇਣੀ ਆਪਾਂ
0: ਸਾਰੇ ਨੂੰ ਸਾਰੇ
1: तू कुड़िए मेरा यकीन ही नहीं करदी लै दस हुण मैं की करां दा
0: मेरे
1: हिसाब ना कोई अपा कोई मालवे आला दबाबे आला भी बंदा पाईए विच है ना ये माझे आले नूं एक दूसरे दा पता लग जांदा
0: हां जी
1: चलो
0: ये होर असी बर्थडे विश करना
1: हां जी चलो 1 2 3 हैप्पी बर्थडे
0: हैप्पी बर्थडे
1: टू यू
0: हैप्पी बर्थडे टू यू
1: Happy birthday to you. Hooray! Hooray! हां जी की विश करोगे
0: बल्ले शाबा शाबा
1: बल्ले बल्ले की विश करोगे पापा ली
0: मैं विश करोगी दैट
1: खुश रहन ओके ओके खिज मम्मा ना खिजन ना है
0: हमेशा खुश रहन सानू डांटे ना एवरी डे ते सानू लोज किते लेके जाओ जिथे असी जाना
1: अच्छा रोज जाना हुंदा तुही किते
0: हां जी
1: रोज नहीं छुट्टियां च कह लिए के
0: ਛੁੱਟੀਆਂ ਚ ਅਮ ਕਿਤੇ ਲੈ ਕੇ ਜਾਓ।
1: ਹਾਂ ਆ ਠੀਕ ਆ, ਹਾਂ ਠੀਕ ਆ। ਤੇ ਇਹਦੇ ਜਿਹੜਾ ਤੁਸੀਂ ਗਿਫਟ ਤੇ ਪਾਪਾ ਨੂੰ ਦੇਣਾ ਸੀ ਤੇ ਤੁਸੀਂ ਤੇ ਸਾਰੇ ਆਪਣੇ ਆਪ ਦੇ ਲਈ ਮੰਗੀ ਜਾਂਦੇ ਜੇ। ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਵੀ ਤੁਸੀਂ ਕਹੋ ਵੀ ਪਾਪਾ ਤੁਹਾਡਾ ਬਰਥਡੇ ਆ ਤੇ ਆਪਾਂ ਤੁਹਾਨੂੰ ਗਿਫਟ ਦਿੰਦੇ ਹਾਂ, ਆਪਾਂ ਤੁਹਾਨੂੰ ਤੰਗ ਨਹੀਂ ਕਰਾਂਗੇ, ਹੈ ਨਾ, ਆਪਾਂ ਤੁਹਾਨੂੰ ਆਰਾਮ ਨਾਲ ਤੁਹਾਨੂੰ ਸੌਣ ਦੇਵਾਂਗੇ ਛੁੱਟੀ ਵਾਲੇ ਦਿਨ, ਹੈ ਤੁਹਾਡੇ ਆਪਾਂ ਪੈਰ ਲੱਤਾਂ ਘੁੱਟਾਂਗੇ। ਤੇ ਉਹ ਤੇ ਗਿਫਟ ਹੋਇਆ ਪਾਪਾ ਦਾ।
0: ਦਾਦਾ ਗਿਫਟ ਨੂੰ ਨਹੀਂ ਚੰਗੇ ਲੱਗਦੇ।
1: ਕਿਉਂ?
0: ਮੈਨੂੰ ਪਤਾ ਨਹੀਂ
1: ਕਿਉਂ ਨਹੀਂ ਚੰਗੇ ਲੱਗਦੇ।
0: ਦਾਦਾ ਲਾਈਕ ਸਿੱਕੂ।
1: ਤੁਹਾਡੀ ਨਾ ਚੀ ਚੀ ਚੀ ਚੀ ਕਰਨ ਵਾਲੀ ਹੋਈ ਹੈ ਤੁਹਾਡੀ, ਤੁਸੀਂ ਕਰਦੇ ਖਰਾਬੀਆਂ। ਹੈਂ ਸੋ ਬਹੁਤ ਬਹੁਤ ਵਧਾਈਆਂ ਵੀ ਤੁਹਾਡੇ ਪਾਪਾ ਨੂੰ, ਅਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ, ਬਹੁਤ ਖੁਸ਼ੀਆਂ ਦੇਵੇ, ਅਤੇ ਇਸੇ ਤਰ੍ਹਾਂ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਨੂੰ ਮਿਲਣ ਸਾਨੂੰ ਵੀ। ਅਤੇ ਧੰਨਵਾਦ ਪਾਪਾ ਦਾ, ਇੰਨੇ ਪਿਆਰੇ ਪਿਆਰੇ ਸਾਨੂੰ ਬੱਚੇ ਦਿੱਤੇ, ਇੰਨੇ ਗੱਲਾਂ ਸੋਹਣੀਆਂ ਸੋਹਣੀਆਂ ਅਤੇ ਚੁਟਕਲੇ ਸੋਹਣੇ ਸੋਹਣੇ ਸੁਣਾਉਂਦੇ ਆ ਸਾਨੂੰ।
0: ਹਾਂਜੀ
1: ਹਾਂਜੀ। ਤੇ ਅੱਜ ਕੋ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਚ ਰਹੋ। ਤੇ ਨੈਕਸਟ ਸਾਡੇ ਨਾਲ ਆਈਆਂ ਨੇ ਅਨਾਹਤ ਹੁਣੀ। ਸਤਿ ਸ੍ਰੀ ਅਕਾਲ ਬ੍ਰਦਰ ਸਿਸਟਰ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਓ? ਔਖਾ ਲੱਗਦਾ ਕਿ ਨਹੀਂ ਲੱਗਦਾ? ਕੀ ਔਖਾ ਲੱਗਦਾ, ਉੱਠਣਾ ਔਖਾ ਲੱਗਦਾ ਕਿ ਜਾਣਾ ਔਖਾ ਲੱਗਦਾ? ਠੰਡ ਇੰਨੀ ਤੇ ਨਹੀਂ ਆ?
0: ਮੈਨੂੰ
1: ਲੱਗਦਾ ਨਹੀਂ ਹਟਣੀ, ਗਰਮੀਆਂ ਚ ਵੀ ਸੁਸਤੀ ਰਹਿੰਦੀ ਤੇ ਹੈਗੀ ਆ, ਹਨਾ, ਫੇਰ ਆਪਾਂ ਏਸੀ ਲਾ ਕੇ ਤੇ ਫੇਰ ਰਜਾਈ ਲੈ ਲੈਣੀ ਆ, ਰਜਾਈ ਥੋੜੀ ਛੱਡੀ ਦੀ ਆ। ਚਲੋ ਕੋਈ ਗੱਲ ਨੀ, ਇੱਕ ਅੱਧਾ ਦਿਨ
0: ਰਜਾਈ ਨੂੰ ਪਾਸੇ ਵੀ ਨੀ ਕਰ ਸਕਦੇ ਕਿਉਂਕਿ ਪਤਾ ਨੀ ਹੁੰਦਾ ਮੌਸਮ ਦਾ ਕਦ ਚੇਂਜ ਹੋ ਕੇ।
1: ਹਾਂ ਇਹ ਤੇ ਪ੍ਰੋਬਲਮ ਹੈਗੀ ਆ, ਇਹ ਕਹਿ ਕੇ ਮੰਮਾ ਰਜਾਈਆਂ ਚੁੱਕਦੀਆਂ ਹੀ ਨੀ ਆ ਤੇ। ਹੈ ਨਾ, ਇਹ ਨਾਲੇ ਇੰਨਾ ਕਹਿ ਕੇ ਤੇ ਮੰਮਾ ਨੂੰ ਸਾਂਭਣੀ ਵੀ ਨਹੀਂ ਪੈਂਦੀ। ਚਲੋ ਕੋਈ ਗੱਲ ਨੀ, ਚੱਲੀ ਜਾਂਦਾ ਹਨਾ। ਕੀ ਸੁਣਾਓਗੇ ਫਿਰ ਅੱਜ?
0: ਅੱਜ ਮੈਂ ਇੱਕ ਬੋਲੀ ਸੁਣਾਉਂਗੀ।
1: ਓਕੇ।
0: ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਸੈਲਫੀ ਖਿੱਚਣੀ ਮੁਟਿਆਰੇ ਲੰਬੀ ਬਾਂਹ
1: ਕਰਕੇ, ਚਲੈਣੀ ਮੁਟਿਆਰੇ ਲੰਮੀ ਬਾਂਹ ਕਰਕੇ,
0: ਸੈਲਫੀ ਖਿੱਚਣੀ ਮੁਟਿਆਰੇ
1: ਲੰਮੀ ਬਾਂਹ ਕਰਕੇ, ਬਲਬਲ ਬਲਬਲ ਬਲ। ਹਾਂ ਤੇ ਬੜੀ ਵਧੀਆ ਮਾਡਰਨ ਬੋਲੀ ਬਣਾਤੀ ਤੁਸੀਂ। ਅੱਗੇ ਤੇ ਮਤੇ ਮਟਿਆਰ ਗੇੜਾ ਦਿੰਦੀ ਹੁੰਦੀ ਸੀ, ਹੁਣ ਸੈਲਫੀਆਂ ਖਿੱਚਦੀ ਹੈ ਨਾ। ਤੁਹਾਨੂੰ ਆਉਂਦੀ ਸੈਲਫੀ ਖਿੱਚਣੀ? ਸੱਚੀ? ਜਦੋਂ ਤੁਸੀਂ ਸੈਲਫੀ ਖਿੱਚਦੇ ਤੁਹਾਡਾ ਮੂੰਹ ਵੱਡਾ ਨਹੀਂ ਹੋ ਜਾਂਦਾ ਵਿੱਚ?
0: ਹਾਂਜੀ ਥੋੜਾ ਜਿਹਾ ਹੋ ਜਾਂਦਾ।
1: ਮੈਨੂੰ ਤੇ ਬੜੀ ਪ੍ਰੋਬਲਮ ਆਉਂਦੀ ਆ, ਮੈਨੂੰ ਇਦਾਂ ਲੱਗਦਾ ਹੁੰਦਾ ਜਿੱਦਾਂ ਅੰਗੂਠਾ ਹੀ ਨਿੱਕਾ ਹੋ ਗਿਆ ਹੈ ਨਾ। ਥੈਂਕ ਯੂ। ਤੇ ਭੈਣ ਹੈਗੀ?
0: ਹੈਲੋ
1: ਸਤਿ ਸ੍ਰੀ ਅਕਾਲ। ਸੁਸਤੀ ਲੱਥੀ ਨੀ ਹਲੇ ਫਿਰ? ਬਹੁਤੀ ਬਹੁਤੀ ਸੁਸਤੀ ਕਿਹਦੇ ਚ? ਘਰ ਚੋਂ ਸਭ ਤੋਂ ਵੱਧ ਸੁਸਤੀ ਕੌਣ ਹੈ?
2: ਕਹਿੰਦੇ ਤਾਂ ਮੈਂ ਹੀ ਆ, ਤਾਂ ਮੈਂ ਹੀ ਹੋਵਾਂਗੀ।
1: ਇਸ ਗੱਲੋਂ ਤੇ ਕਾਫੀ ਓਨੈਸਟ ਆ ਅਰਗੁਨ। ਗੁੱਡ। ਐਕਸਾਈਟਿਡ ਹੋ ਸਕੂਲ ਜਾਣ ਲਈ?
2: ਨਹੀਂ, ਥੋੜਾ ਜਿਹਾ।
1: ਨਹੀਂ, ਉਹ ਤੇ ਫਿਰ ਰਹਿਣ ਦੇਣਾ ਸੀ, ਇੱਡੀ ਕਿਹੜੀ ਗੱਲ ਸੀ।
2: ਹਾਂਜੀ, ਪਰ ਫਿਰ ਪਾਪਾ ਨੇ ਉਠਾ ਦਿੱਤਾ, ਫਿਰ ਜਾਣਾ ਪਿਆ। ਮਤਲਬ ਪਏਗਾ।
1: ਓਹੋ, ਘਰ ਕਰਨਾ ਵੀ ਕੀ ਹੈ, ਹੈ ਨਾ?
2: ਇਹਦੇ ਨਾਲ ਲੜਨਾ ਹੀ ਹੈ।
1: ਹੋਰ ਕੀ, ਟੀਚਰਾਂ ਦੀ ਤਨਖਾਹ ਜਾਣ ਡਈ ਐ, ਮੈਂ ਘਰ ਬੈਠਿਆਂ ਕੀ ਕਰਨਾ। ਅੱਜ ਕਿਹੜਾ ਪੜਾਉਣਾ ਉਹਨਾਂ ਨੇ, ਹੈ ਨਾ? ਟੀਚਰ ਨੂੰ ਤੁਹਾਨੂੰ ਵੀ ਆਈ ਪ੍ਰੋਬਲਮ, ਭਲਾ ਤੁਹਾਨੂੰ ਵੀ ਸੁਸਤੀ ਪਈ ਭਲਾ?
2: ਠੀਕ ਹੈ,
1: ਫਿਰ ਉਹਨਾਂ ਨੇ ਉਹਦੇ ਉੱਤੇ ਤੁਹਾਡਾ ਟਾਈਮ ਵਾਵਾ ਕੱਢ ਦੇਣਾ। ਹੋਰ ਸਾਰੇ ਸਾਰੇ ਸੁਸਤੀ ਸੁਸਤੀ ਵੇਖ ਲੋ। ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
1: ਹਾਂਜੀ।
2: ਇੱਕ ਵਾਰੀ ਭਗਤ ਕਹਿੰਦਾ, ਬਾਬਾ ਜੀ ਮੈਂ ਪੜ੍ਹਿਆ ਲਿਖਿਆ ਹਾਂ, ਨੌਕਰੀ ਨੀ ਮਿਲ ਰਹੀ, ਮੈਨੂੰ ਕੀ ਕਰਾਂ? ਫਿਰ ਬਾਬਾ ਕਹਿੰਦਾ, ਕਿੱਥੋਂ ਤੱਕ ਪੜ੍ਹਿਆ? ਭਗਤ ਕਹਿੰਦਾ, ਜੀ BA ਕੀਤੀ ਆ। ਬਾਬਾ ਕਹਿੰਦਾ, ਇੱਕ ਵਾਰ ਹੋਰ BA ਕਰ ਲੈ, ਬਾਬਾ ਬਣ ਜਾਏਗਾ, ਨੌਕਰੀ ਦੀ ਲੋੜ ਹੀ ਨਹੀਂ ਪੈਣੀ।
1: ਯਾਨੀ ਕਿ BA ਬਾਬਾ। ਆ ਵੀ ਸੋਹਣੀ ਸਕੀਮ ਹੈ, ਹੈ ਨਾ? ਥੈਂਕ ਯੂ ਅਰਗੁਨ, ਤੁਹਾਡਾ ਦਿਨ ਅੱਜ ਵਧੀਆ ਵਧੀਆ ਰਵੇ, ਤੇ ਖੂਬ ਤੁਸੀਂ ਹੱਸੋ, ਖੇਡੋ, ਸਕੂਲ ਚ ਇੰਜੋਏ ਕਰੋ। ਥੈਂਕ ਯੂ ਪੁੱਤਰ ਜੀ, ਥੈਂਕ ਯੂ। ਇੱਕ ਵਾਰੀ ਫੇਰ ਆਪਾਂ ਟਰਾਈ ਕਰਦੇ ਹਾਂ। ਇੱਕ ਕੁੜੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਭਲਾ ਵੇਹਨੇ ਆ। ਉਹ ਤੇ ਹੋਰ ਕੁੜੀ ਸੀ ਜਿਹਨੂੰ ਸੁਸਤੀ ਪੈ ਗਈ ਸਵੇਰੇ, ਮੈਂ ਤੇ ਹੋਰ ਕਿਸੇ ਦਾ ਨਾਂ ਲੈਣਾ ਸੀ। ਚਲੋ ਹੁਣ ਤੁਸੀਂ ਲੈ ਲਓ, ਚਲੋ ਹੁਣ ਤੁਸੀਂ ਕਰ ਲਓ ਗੱਲ, ਹੈ ਨਾ? ਅਸੀਂ ਸਕੌਰ ਨੂੰ ਤੇ ਥੋੜੀ ਸੁਸਤੀ ਪੈਂਦੀ, ਇਹਨੂੰ ਤੇ ਕਦੀ ਵੀ ਨਹੀਂ ਪੈਂਦੀ ਨਾ।
2: ਤੇਰੇ
1: ਹੱਥ ਚੱਲੇ ਨੀ ਰਹਿੰਦੇ, ਏਦਾਂ ਨੀ ਕਹਿੰਦੇ ਹੁੰਦੇ ਕਦੀ?
2: ਨਹੀਂ,
1: ਕਦੀ ਨੀ ਕਿਹਾ ਏਦਾਂ?
2: ਨਾ।
1: ਓਕੇ ਓਕੇ ਓਕੇ, ਫਿਰ ਤੁਸੀਂ ਹਟਦੇ ਨਹੀਂ ਨਾ ਹੋਣੇ, ਤੁਸੀਂ ਫੋਨ ਦੇ ਉੱਤੇ ਉਂਗਲਾਂ ਉਂਗਲਾਂ ਜੀਆਂ ਮਾਰੀ ਜਾਂਦੇ ਹੋਣੇ ਨਾ।
2: ਨੋ।
1: ਆਹਾਂ,
2: ਨਾ
1: ਬੋਲੇ, ਪਤਾ ਨਹੀਂ ਮੈਨੂੰ ਕਿਉਂ ਇਦਾਂ ਲੱਗਦਾ ਵੀ ਸੀਸ ਕੌਰ ਫੋਨ ਤੇ ਪੰਗੇ ਪੁੰਗੇ ਬੜੇ ਲੈਂਦੀ ਹੈ। ਹੈਂ, ਪਤਾ ਨਹੀਂ ਯਾਰ, ਮੰਮਾ ਨੇ ਤੇ ਮੈਨੂੰ ਦੱਸਿਆ ਸੀ ਵੀ ਕਹਿੰਦੇ ਵੀ ਅਸੀਂ ਇਸ ਕੋਰ ਨਾ ਫੋਨ ਦੇ ਉੱਤੇ ਬੜੇ ਪੰਗੇ ਲੈਂਦੀ ਆ।
2: ਮੈਂ ਪੰਗੇ ਮੈਂ ਲੈਂਦੀ ਨਹੀਂ ਵੈਸੇ, ਬਟ ਕਦੇ ਕਦੇ ਮੈਂ ਆਸ ਕਰਦੀ ਵੀ ਮੈਂ ਫੋਨ ਫੜ ਲਾਂ।
1: ਹਾਂ, ਉਹੀ ਹੁੰਦੇ ਆ,
2: ਉਹ ਪੰਗੇ ਨਹੀਂ ਹੁੰਦੇ, ਉਹ ਫੋਨ ਚੱਕਣਾ ਕਹਿੰਦੇ।
1: ਅੱਛਾ, ਉਹਨੂੰ ਫੋਨ ਚੱਕਣਾ ਕਹਿੰਦੇ ਆ। ਓਕੇ, ਪਰ ਮੈਂ ਵੀ ਜਦੋਂ ਆਪਣਾ ਫੋਨ ਫੜਦਾ ਤੇ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਭਾਂਡੇ ਫੋਨ ਤੇ ਪੰਗੇ ਲੈਣਾ, ਇਹ ਤਾਂ ਮਤਲਬ ਮੈਂ ਵੀ ਨਹੀਂ ਪੰਗੇ ਲੈਂਦਾ ਨਾ। ਉਹ ਤੇ ਉਹਦੇ ਯੂਜ਼ ਕਰਨਾ ਹੁੰਦਾ ਫੋਨ, ਹੈ ਨਾ? ਹਾਂ, ਇਹ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਅਸੀਸ ਵੀ ਵਿੱਚ ਕਦੀ ਕਦੀ ਫੋਨ ਯੂਜ਼ ਕਰ ਲੈਂਦੀ ਹੈ, ਹੈ ਨਾ?
2: ਤੇ ਜਦੋਂ ਤੁਹਾਡਾ ਫੋਨ ਡੈੱਡ ਹੋ ਜਾਂਦਾ ਫਿਰ ਉਹ ਚੱਲਦਾ ਨਹੀਂ, ਉਹ ਕਾਲਾ ਹੋ ਜਾਂਦਾ।
1: ਹਾਂ, ਫਿਰ ਉਹ ਡੈੱਡ ਹੀ ਹੋ ਜਾਂਦਾ ਨਾ ਫਿਰ ਤੇ ਉਹ ਵਿਚਾਰਾ। डेड ना ना होंदिया करो, उन्हों चार्ज ला के रख्या करो। जो डेड होने लग पे ना फिर नवा ले लिया करो। फिर न्यू ले ली था जो डेड होने लग पे।
0: है न्यू
1: होर की
0: मनी क्राफ करना।
1: हाँ तो फोन भी तो नवा लेना है फिर। पर ताड़ी भी गल ठीक है ना, मनी बड़ी खराब होंदी है, पैसे बड़े लगते।
0: चार्ज ते लाओ फोन नू।
1: फिर चार्ज भी लेना पैंदा।
0: नो चार्जेस वर्क ऑन द सेम फोन।
1: ओए होए होए होए, एडी सोनी अंग्रेजी बोल दी है तू कुड़िये।
0: हैं मैं अंग्रेजी भी सोनी बोल दी, पंजाबी भी सोनी बोल दी।
1: मैनू लगता हिंदी भी सोनी बोल लेने ना। ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੋ। ਤੁਸੀਂ ਹਿੰਦੀ ਵਾਲਾ ਗਾਣਾ ਤੇ ਸੁਣਾਉਂਦੇ ਹੁੰਦੇ ਹੋ, ਮੈਂ ਨਿਕਲਾ ਗੱਡੀ ਲੈ ਕੇ।
0: ਨਮਸਤੇ
1: ਕੀ ਦੁਬਾਰਾ?
0: ਬਾਰਿਸ਼ ਬਹੁਤ ਹੈ।
1: ਓਏ ਹੋਏ ਹੋਏ ਹੋਏ, ਹੋਰ ਕੁਛ
0: ਬਾਲੀ ਹਿੰਦੀ ਨੀ ਆਉਂਦੀ, ਥੋੜੀ ਆਉਂਦੀ।
1: ਨਹੀਂ ਪਰ ਆ ਤੇ ਬੜੀ ਸੋਹਣੀ ਬੋਲਦੇ, ਤੁਸੀਂ ਤੇ ਗਾਣਾ ਵੀ ਬੋਲਦੇ ਹੋ ਨਾ ਹਿੰਦੀ ਵਾਲਾ, ਮੈਂ ਨਿਕਲਾ ਗੱਡੀ ਲੈ ਕੇ, ਉਹ ਵੀ ਤੇ ਹਿੰਦੀ ਗਾਣਾ ਹੀ ਆ।
0: ਮੈਂ ਨਿਕਲਾ ਗੱਡੀ ਲੈ ਕੇ
1: ਰਸਤੇ ਮੈਂ ਭੁੱਲ ਗਿਆ ਸੜਕ ਪਰ
0: ਤੁਸੀਂ ਵੀ ਭੁੱਲ ਗਏ ਮਾੜੇ ਦੇ
1: ਇੱਕ ਮੋੜ ਆਇਆ
0: ਮੈਂ
1: ਉੱਥੇ
0: ਛੱਡ ਗਿਆ।
1: ਆਏ ਤੁਹਾਡਾ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ ਤੈਨੂੰ ਯਾਦ ਹੈ? ਜਦੋਂ ਤੁਸੀਂ ਸ਼ੁਰੂ ਚ ਗਾਣਾ ਸੁਣਾਉਂਦੇ ਸੀ ਕਿਹੜਾ ਸੀ? ਉਹ ਨਹੀਂ, ਉਹ ਤੇ ਬਹੁਤ ਰੀਸੈਂਟ ਆ, ਜਦੋਂ ਤੁਸੀਂ ਬਹੁਤ ਨਿੱਕੇ ਹੁੰਦੇ ਸੀ।
0: ਮੈਨੂੰ ਪਤਾ
1: ਕਿਹੜਾ?
0: ਹੈ
1: ਸ਼ਰਮਾ ਗਈ ਤੂੰ ਕੁੜੀਏ ਹੈ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਲੈਂਦੇ ਹੋ। ਤੁਹਾਡੀਆਂ ਛੁੱਟੀਆਂ ਵਧੀਆ ਰਹੀਆਂ?
0: ਪ੍ਰਾਈਵੇਟ ਨਹੀਂ ਹੁੰਦਾ ਦੁੱਧ ਦੀ ਬੋਤਲ ਲਾਏ ਕਹਿੰਦੇ ਹੋ?
1: ਹੈ
0: ਪ੍ਰਾਈਵੇਟ ਨਹੀਂ ਹੁੰਦਾ?
1: ਨਹੀਂ ਪ੍ਰਾਈਵੇਟ ਥੋੜੀ ਹੁੰਦਾ। ਇਹ ਚ ਕੀ ਪ੍ਰਾਈਵੇਟ? ਬੈਠੇ ਹੋ ਨਾ ਹੈ ਤੇ ਉੱਥੇ ਤੁਸੀਂ ਨਾਲੇ ਗਾਣਾ ਬੋਲ ਰਹੇ ਹੋ। ਪਰ ਹੁਣ ਤਾਂ ਵੱਡੇ ਹੋ ਗਏ ਨਾ ਤੁਸੀਂ, ਹੁਣ ਤੇ ਤੁਸੀਂ ਬਹੁਤ ਬਿਗ ਹੋ ਗਏ ਹੋ। ਤੁਹਾਡੀਆਂ ਛੁੱਟੀਆਂ ਕਿੱਦਾਂ ਰਹੀਆਂ? ਫਨ ਕੀਤਾ ਛੁੱਟੀਆਂ ਚ?
0: ਵਧੀਆ।
1: ਗੁੱਡ ਗੁੱਡ।
0: ਨਾਊ ਆਮ ਐਕਸਾਈਟਡ ਟੂ ਗੋ ਟੂ ਸਕੂਲ।
1: ਵੈਰੀ ਨਾਈਸ ਵੈਰੀ ਨਾਈਸ। ਬੈਂ ਬੈ ਸਾਰੇ ਬੱਚੇ ਕਹਿੰਦੇ ਆ ਨਹੀਂ ਅਸੀਂ ਸੁਸਤੀ
0: ਮੈਂ ਰੀਡਰਸੌਨ ਮੈਂ ਨੂੰ ਪਤਾ ਮੇਰਾ ਰੀਡਰਸੌਨ ਸੀ ਬਈ ਜਿਹੜਾ ਮੋਸਟ ਪਰ ਉਹਨੂੰ ਮਿਲੂਗਾ ਰਿਵਾਰਡ ਤੇ ਫਿਰ ਮੈਂ 1% ਸੀ ਜਿਹੜਾ ਵਨ ਕਰ ਗਿਆ।
1: ਓ ਗੁੱਡ ਵੈਰੀ ਗੁੱਡ। ਮੈਨੂੰ ਪਤਾ ਹੀ ਤੁਸੀਂ
0: ਵਿਨ ਕਰ।
1: ਮੈਨੂੰ ਪਤਾ ਹੀ ਤੁਸੀਂ ਵਿਨ ਕਰ ਜਾਣਾ।
0: I knew that cuz I always cuz ਮੈਂ ਫਸਟ ਕੁੜੀਆਂ ਜਿਹੜੀ 100 ਤੱਕ ਪੜ ਲਿਆ, ਸੋ ਮੈਨੂੰ ਪਤਾ ਮੈਂ ਹੀ ਬਾਲੀ ਰੀਡ ਕਰਨੀ। ਕਈ ਪੀਪਲ ਤਾਂ ਛੁੱਟੀਆਂ ਚ ਵੀ ਪੜ੍ਹਦੇ ਆ, ਮੈਂ ਵੀ ਪੜ੍ਹਦੀ ਆ, ਬਟ ਸਮ ਪੀਪਲ ਛੁੱਟੀਆਂ ਨੂੰ ਕਹਿੰਦੇ ਵੀ ਹੁਣ ਕੀ ਪੜ੍ਹਨਾ ਛੁੱਟੀਆਂ ਆ।
1: ਨਾ ਉਹ ਫਿਰ ਉਹ ਇੰਟੈਲੀਜੈਂਟ ਨਹੀਂ ਨਾ ਬਣ ਪਾਉਂਦੇ ਫਿਰ।
0: ਫਿਰ ਉਹ ਲੂਜ਼ ਕਰਦੇ, ਫਿਰ ਉਹ ਕਹਿੰਦੇ ਲੂਜ਼ ਕਿਉਂ ਕੀਤਾ?
1: ਹੋਰ ਇੰਟੈਲੀਜੈਂਟ ਤੇ ਫਿਰ
0: ਤੁਸੀਂ ਪੜ੍ਹਿਆ ਨੀ
1: ਹੋਰ ਤਾਂਹੀਓ ਫਿਰ ਅਸੀਸ ਇੰਟੈਲੀਜੈਂਟ ਹੈ ਨਾ ਤੇ ਕੀ ਸੁਣਾਉਂਗੀ ਅਸੀਸ ਫਿਰ ਅੱਜ
0: ਬਾਬੀ ਜੀ ਆਉਣ ਜੋਗੀ ਏ
1: ਥੈਂਕ ਯੂ ਇਸੀ ਸਾਡੇ ਨਾਲ ਅਸੀਸ ਕੌਰ ਅਤੇ ਹੋਰ ਭਾਈ ਜੇ ਕਿਸੇ ਨੇ ਕਰਨੀ ਗੱਲਬਾਤ ਕੋਈ ਸੁਣਾਉਣਾ ਚੁਟਕਲਾ ਕੁਆਸਾ ਠੱਠਾ ਅਤੇ ਹਾਲੇ ਸਾਡੇ ਕੋਲ ਥੋੜ੍ਹਾ ਟਾਈਮ ਹੈਗਾ ਅਤੇ ਤੁਸੀਂ ਕਰ ਸਕਦੇ ਹੋ ਕੌਲ 044-717-1674 ਦੇ ਉੱਤੇ ਜਾਂ ਫਿਰ 93-56-0-344 ਦੇ ਉੱਤੇ ਤੁਸੀਂ ਕਰਕੇ ਕੌਲ ਸੁਣਾ ਸਕਦੇ ਚੁਟਕਲਾ ਧੰਨਵਾਦ ਤੁਹਾਡਾ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਪਰਮਾਤਮਾ ਸਾਰਿਆਂ 'ਤੇ ਮਿਹਰ ਭਰੇ ਹੱਥ ਰੱਖਣ ਦਿੱਲੀ ਜੂਲਰ ਵਾਲੇ ਕਹਿੰਦੇ ਵੀ 22 ਕੈਰੇਟ ਦਾ ਰੇਟ $183 ਆ 22 ਗ੍ਰਾਮ ਦੇ ਹਿਸਾਬ ਨਾਲ ਇਹਦਾ ਮਤਲਬ ਵੀ ਸੋਨਾ ਠੀਕ ਹੇਠਾਂ ਹੀ ਆ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ ਗੁੱਡ ਮੋਰਨਿੰਗ ਸਾਡੇ ਵੱਲੋਂ ਵੀ ਅਤੇ ਇੱਧਰ ਮਨਦੀਪ ਜੀ ਕਹਿੰਦੇ ਨੇ ਕਿ ਹੈਵ ਅ ਨਾਈਸ ਡੇ ਅਤੇ ਬੈਕ ਟੂ ਵਰਕ ਅਤੇ ਹਾ ਹਾ ਹਾ ਹਾ ਹਾ ਹਾ ਅਤੇ ਹੀ ਬੜਾ ਔਖਾ ਆ ਮਨਦੀਪ ਜੀ ਕੰਮ 'ਤੇ ਵਾਪਸ ਜਾਣਾ ਆਸ ਕਰਦਾ ਹੁਣ ਤੁਸੀਂ ਰਾਜੀ ਖੁਸ਼ ਹੋ ਗਏ ਠੀਕ ਹੋ ਗਏ ਹੁਣ ਤੁਹਾਡੀ ਸਿਰ ਪੀੜ ਠੀਕ ਹੋਊਗੀ ਅਤੇ ਮਿਹਰਬਾਨੀ ਤੁਹਾਡੀ ਜੀ ਗੁਰੂਇਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਅਤੇ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਉੱਤੇ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਪਾਉਂਦੇ ਨੇ ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਵਧੀਆ ਵਧੀਆ ਸਭ ਦਾ ਦਿਨ ਰਵੇ ਬਹੁਤ ਸ਼ੁਕਰੀਆ ਜੀ ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ ਅਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਇੱਧਰ ਸਾਡੇ ਨਾਲ ਨੈਕਸਟ ਡਡਵਾਲ ਬ੍ਰਦਰਸ ਆਏ ਨੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸੁਖਨ ਤੁਹਾਡੇ ਹੈਲੋ ਉਹ ਕੀ ਹਾਲ ਚਾਲ ਨੇ ਯਾਰ ਯਾਰ ਮੈਨੂੰ ਨਾ ਅੱਜ ਸੁਸਤੀ ਬੜੀ ਪਈ ਹੋ ਕੀ ਕਰਾਂ ਮੈਂ ਤੁਹਾਨੂੰ ਵੀ ਪਈ ਆ ਓ ਹੋ ਯਾਰ ਫਿਰ ਕੀ ਕਰੀਏ ਠੰਡਾ ਪਾਣੀ ਪੀਏ ਵੇਖੀਏ ਪਾਣੀ ਪੀ ਕੇ ਵੇਖੀ ਚਲੋ ਮੈਂ ਵੀ ਪੀਵਾ ਤੁਸੀਂ ਵੀ ਪੀ ਕੇ ਵੇਖੋ ਇੱਕ ਵਾਰੀ ਹੈਗੀ ਬੋਤਲ ਪੀ ਲਿਆ ਵਾ ਓਹੋ ਫਿਰ ਬਣੀ ਗੱਲ ਕਿ ਨਹੀਂ ਥੋੜੀ ਜਿਹੀ ਬਣੀ ਓਹੋ ਮੈਂ ਕਵਾਂ ਸਾਹਿਬ ਨੂੰ ਕਵਾਂ ਤੁਹਾਨੂੰ ਠੰਡੇ ਠੰਡੇ ਹੱਥ ਲਾਵੇ ਸਾਹਿਬ ਚਲ ਗਿਆ ਓਹੋ ਫਿਰ ਕੌਣ ਮੰਮਾ ਨੂੰ ਕਵਾਂ ਫਿਰ ਨਹੀਂ ਕਿਉਂ ਮੰਮਾ ਡਰਾਈਵ ਕਰਦੇ ਆ ਹੈ ਘਰੇ ਜਾ ਕੇ ਤੁਸੀਂ ਤੇ ਘਰੇ ਜਾ ਕੇ ਫਿਰ ਸੌ ਸਕਦੇ ਹੋ ਕਿ ਨਹੀਂ ਹੈ ਕੀ ਘਰੇ ਨਹੀਂ ਜਾਣਾ ਘਰੇ ਹੀ ਹੋ ਹੈਲੋ ਅੱਛਾ ਘਰੇ ਹੀ ਓਕੇ ਓਕੇ ਅੱਜ ਤੇ ਮੈਨੂੰ ਲੱਗਦਾ ਵੀ ਵੱਡੀ ਸੁਸਤੀ ਪਈ ਅੱਜ ਹੈ ਨਾ ਹੋਏ ਹੋਏ ਹੋਏ ਚਲੋ ਕੀ ਸੁਣਾਓਗੇ ਫਿਰ ਦਵਾ ਦਵਾ ਸੁਣਾ ਕੇ ਤੇ ਤੁਸੀਂ ਸੌ ਲਓ ਥੋੜਾ ਜਿਹਾ ਬੋਲੀ ਹਾਂਜੀ ਕਿਹੜੀ ਕਿਹੜੀ ਕਿਹੜੀ
0: ਹੈਲੋ ਮਿਸਟਰ ਜੋਨੀ ਤੇਰੀ ਬੰਪਤੀ ਸੋਨੀ ਤੇ ਲਗਾਤਾ ਤੇਰਾ ਸਾਰਾ ਕਛਾ।
1: ਉਹ ਜੋਨੀ ਦਾ ਕੱਛਾ ਹੀ ਪਾੜ ਗਿਆ ਸਵੇਰੇ ਸਵੇਰੇ। ਓਹੋ, ਸ਼ੇਮ ਸ਼ੇਮ ਨੀ ਹੋਈ ਫਿਰ ਉਹਦੀ? ਹੋ ਗਈ ਆ ਨਾ ਸ਼ੇਮ ਸ਼ੇਮ। ਵੇਖਿਆ ਫਿਰ ਉਹਨੂੰ ਮੈਂ ਕਿਹਾ ਸੀ ਵੀ ਆਟਾ ਨੀ ਲੱਗਣ ਦੇਣਾ ਪੈਂਟ ਨੂੰ। ਥੈਂਕ ਯੂ, ਥੈਂਕ ਯੂ ਸੁਖਨ, ਥੈਂਕ ਯੂ ਪੁੱਤੂ। ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਥੈਂਕ ਯੂ, ਥੈਂਕ ਯੂ ਭਾਈ, ਥੈਂਕ ਯੂ ਸੁਖਨ ਜੀ। ਤੇ ਨੈਕਸਟ ਸਾਡੇ ਨਾਲ ਨੇ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਜੀ?
1: ਸਤਿ ਸ਼੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ ਕਿਵੇਂ ਚੱਲ ਰਿਹਾ?
3: ਵਧੀਆ, ਕਿੱਦਾਂ ਸਿਹਤਾਂ ਪਰਿਵਾਰ?
1: ਸਿਹਤਾਂ ਬਹੁਤ ਵਧੀਆ ਜੀ, ਸਭ ਕੁਛ ਠੀਕ ਠਾਕ, ਤੁਸੀਂ ਦੱਸੋ?
3: ਸ਼ੁਕਰ ਹੈ ਬਾਬੜ ਸਾਹਿਬ ਦਾ ਜੀ।
1: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਚਾਹੀਦਾ।
3: ਬਾਬਾ ਬੁੱਢਾ ਦਾ ਮੇਲਾ ਚੱਲ ਰਿਹਾ ਤੇ ਮੈਂ ਇੱਥੇ ਫਿਰ ਰਿਹਾ, ਕਿੱਡੀ ਮਾੜੀ ਗੱਲ ਆ।
1: ਵਾਹ ਜੀ ਵਾਹ, ਚਲੋ ਵੇਖ ਲਓ ਸਾਰਾ ਕੁਛ ਉਸੇ ਤਰ੍ਹਾਂ ਚੱਲੀ ਜਾਣਾ।
3: ਚੱਲੀ ਜਾਂਦਾ, ਹਾਂਜੀ ਹਾਂਜੀ।
1: ਕਿੱਦਾਂ ਰਹੀਆਂ ਛੁੱਟੀਆਂ?
3: ਛੁੱਟੀਆਂ ਠੀਕ ਆ, ਕੱਲ ਤਾਂ ਉਹਨੇ ਕੰਮ ਖਰਾਬ ਕੀਤਾ, ਦਾ ਘੰਟਾ ਕਾਹ ਨਹੀਂ ਹੋ ਗਈ ਸੋਈ ਇੱਕ।
1: ਹਾਂ, ਉਹ ਬੜਾ ਕੰਮ ਖਰਾਬ ਹੁੰਦਾ ਯਾਰ, ਮਤਲਬ
3: ਉਹਦੇ ਕਰਕੇ ਸੁਸਤੀਆਂ ਪਈਆਂ, ਮੈਂ ਵੀ ਲੇਟ ਕਰੋ ਨਿਕਲਿਆ।
1: ਹਾਂ, ਜ਼ਿਆਦਾ ਨਾ ਚਾਹੁੰਦਿਆਂ ਵੀ ਅਸਰ ਤੇ ਹੁੰਦਾ ਹੀ ਆ ਵੇਖੋ ਉਹਦਾ।
3: ਹੋ ਜਾਂਦਾ ਵਧੋ ਵਧੀ, ਹਾਂਜੀ।
1: ਜਾਂ ਤੇ ਕੋਈ ਦੱਸੇ ਹੀ ਨਾ ਨਾ, ਤਾਂ ਵੀ ਮੈਨੂੰ ਲੱਗਦਾ ਸਰ ਨਾ ਹੋਵੇ।
3: ਸਹੀ ਗੱਲ ਹੈ, ਸਹੀ ਗੱਲ।
1: ਜਦੋਂ ਕੋਈ ਦੱਸ ਦਿੰਦਾ ਨਾ ਵੀ ਆ ਵੀ ਹੋਇਆ, ਉਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰਦੀ ਗੱਲ,
3: ਉਹਦੇ ਨਾਲ ਫਰਕ ਪੈ ਜਾਂਦਾ। ਹਾਂਜੀ,
1: ਹਾਂ, ਬਦੋ ਬਦੀ ਪੈ ਜਾਂਦਾ। ਹੋ ਸੁਣਾਓ, ਕੀ ਲੈ ਕੇ ਆਏ ਫਿਰ?
3: ਇਹਨੇ ਸ਼ਿੰਦੂਰ ਦੇ ਵਿਆਹ ਜਾਂਦੇ ਸਾਰੇ ਯਾਰ।
1: ਹਾਂਜੀ,
3: ਤੇ ਉਹ ਜਿਹੜਾ ਨਾ ਆਂਦਾ ਵੀ ਮੰਮੀ ਕੋਲ ਜਾ ਕੇ ਹੌਲੀ ਜੀ ਕਿ ਮੰਮੀ ਮੰਮੀ ਮਤਲਬ ਤੁਹਾਡੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਲੱਭੋ ਰਿਸ਼ਤਾ ਕੋਈ। ਤੇ ਉਹਦਾ ਪਾਪਾ ਵੀ ਸੁਣ ਲੈਂਦਾ ਉਦੋਂ ਗੱਲ।
1: ਅੱਛਾ,
3: ਕਹਿੰਦਾ ਕਾਕਾ ਯੂ ਆਰ ਨਾਟ ਐਲੀਜੀਬਲ ਸੇ ਸੋਰੀ ਹਨਾ। ਉਹ ਕਹਿੰਦਾ ਪਾਪਾ ਮੈਂ ਕਿਹੜੀ ਗਲਤੀ ਕੀਤੀ ਕੋਈ, ਮੈਂ ਕਾਹਤੋਂ ਸੋਰੀ ਮੰਗਾ ਹਨਾ, ਮੈਂ ਇਹੋ ਕਿਹਾ ਕਿ ਮੈਂ ਵਿਆਹ ਕਰਾ ਦੋ।
1: ਆਹੋ, ਇਹ ਚ ਕੀ ਮਾੜਾ ਤੇ?
3: ਹਾਂ ਮੰਮੀ, ਮੈਂ ਤੇ ਕੰਮ ਤੇ ਲੱਗਾ ਵਾ, ਜੋਬ ਕਰਦਾ ਵਾ। ਚਲੋ
1: ਪਾਪਾ
3: ਸੁਣ ਲੈਂਦਾ। ਉਹ ਕਹਿੰਦਾ ਵੀ ਸੇ ਸੋਰੀ ਪਾਪਾ, ਮੈਂ ਤੂੰ ਲਿਜੀ ਪੱਲੀ ਅਜੇ ਹੈਗਾ, ਸੋਰੀ ਬੋਲ। ਸਨੀ ਦਿਓਲ
1: ਅੱਛਾ।
3: ਉਹ ਫਿਰ ਇਕੱਠੇ ਨਿਕਲਦੇ ਆ ਤੇ ਨਾਲੇ ਰਾਹ ਜਾਂਦਾ ਵੀ ਕੀ ਚੱਕਰ ਕੀ ਹੈ ਪਾਪਾ, ਮੈਂ ਤਾਂ ਕੋਈ ਗਲਤੀ ਕੀਤੀ, ਨਾ ਕੋਈ ਲਾਮਾ ਆਇਆ, ਨਾ ਕੋਈ ਗੱਲ, ਨਾ ਕੋਈ ਬਾਤ, ਤੇ ਸੋਰੀ ਮੈਂ ਕਾਹਦੀ ਬੋਲਾਂ। ਉਹ ਫਿਰ ਉਹਨੂੰ ਕਹਿੰਦਾ ਆਂਦਾ ਸੋਰੀ ਬੋਲ,
1: ਚੰਗਾ ਡੈਡੀ ਆ,
3: ਚੰਗਾ ਡੈਡੀ ਆ। ਉਹ ਫਿਰ ਚਰਾ ਮਾਉਂਦਾ ਹੋਰ ਤਰ੍ਹਾਂ ਹੋ ਗਿਆ ਨਾ, ਕਹਿੰਦਾ ਚਲੋ ਪਾਪਾ ਆਈ ਐਮ ਸੋਰੀ ਹੈ, ਕਹਿੰਦਾ ਨਾਓ ਯੂ ਆਰ ਐਲੀਜੀਬਲ।
1: ਹਾਂ, ਹੁਣ ਸੋਰੀ ਗਾ ਕੇ ਕਹਿਣਾ ਹੈ,
3: ਸਿੱਖ ਲਿਆ। ਆਂਦਾ ਵੀ ਇਹ ਆਂਦਾ ਵੀ ਆਂਦਾ ਇਹ ਵਿਆਹ ਤੋਂ ਬਾਅਦ ਪੁੱਤਰਾ ਕੰਮ ਆਉਣੀ ਆ, ਨਾ ਕੋਈ ਗਲਤੀ ਹੋਵੇ ਤਾਂ ਵੀ ਬੋਲਦਾ ਸੋਰੀ, ਤਾਂ ਤੈਨੂੰ ਮੈਂ ਕਿਹਾ ਤੂੰ ਲਿਜੀ ਬਲ ਨਹੀਂ ਹੈਗਾ ਅਜੇ, ਹੁਣ ਤੂੰ ਲਿਜੀ ਬਲਿਆ, ਬਿਨਾਂ ਕਿਸੇ ਗਲਤੀ ਸੋਰੀ ਮੰਗੇਗਾ ਫਿਰ ਤੂੰ ਲਿਜੀ ਬਲਿਆ।
1: ਸਹੀ ਗੱਲ ਹੈ, ਉਹਨਾਂ ਚਿਰ
3: ਨੀ ਆਂਦਾ ਨਾਓ ਯੂ ਆਰ ਲਿਜੀ ਬਲ ਆਂਦਾ।
1: ਬਸੰਤ ਲਾਲ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਤੁਹਾਨੂੰ ਵੀ ਪਈ ਸੁਸਤੀ ਕਿ
4: ਨਹੀਂ?
1: ਹਾਂ, ਸੁਣ ਸੁਣ ਕੇ ਕਮਾਲ ਹੋ ਗਈ। ਦੱਸ ਏਡੀ ਦੂਰ ਬੰਦਾ, ਇੰਨੇ ਦੀ ਟਿਕਟ ਖਰਚੀ ਤੇ 15 ਦਿਨ ਹੀ
4: ਬਸ, ਹੁਣ ਛੁੱਟੀਆਂ ਮਿਲਦੀਆਂ। ਇੰਡੀਆ ਚ ਲੋਕੀ ਜ਼ਿਆਦਾ ਬਿਜ਼ੀ ਆ ਕੰਮ ਯਾਰ।
1: ਇਹਦਾ ਇਦਾਂ ਦੀਆਂ ਛੁੱਟੀਆਂ ਚ ਪਿੱਛੇ ਜੇ ਆਉਂਦੇ ਹੁੰਦੇ ਸੀ ਮਾਂ ਪਿਓ ਜਾਂਦੇ ਜਾਂਦੇ ਇੱਕ ਜਣਾ ਛੱਡ ਜਾਂਦੇ ਹੁੰਦੇ ਸੀ ਉਹ ਟਰਾਲੀ ਟਰਾਲੀ ਇੱਥੇ ਲਾ ਜਾਂਦੇ ਜਾਂਦੇ ਜਾਂਦੇ
5: ਉਦੋਂ ਮੈਨੂੰ ਲੱਗਦਾ ਆਪਣਾ ਮੇਰਾ ਭਾਂਜ ਆ ਨਾ ਉਹਨੂੰ ਜਿਵੇਂ ਚਾਲੀ ਕੇ ਛੱਡ ਕੇ ਗਏ ਹੁੰਦੇ ਬਸ ਪਤਾ ਕਰਨਾ ਸੀ
1: ਸਨਾਵਰ ਵੇਖ ਆਈਏ ਕਰੇ ਤੇ ਫਿਰ ਜਾਣ ਲੱਗਿਆ ਕਹਿੰਦੇ ਵੀ ਹੁੰਦੇ ਆ ਨਾ ਵੀ ਨਹੀਂ ਠੀਕ ਹੈ ਸਾਨੂੰ ਤਸੱਲੀ ਹੈ ਨਾ ਤੇ ਘਰ ਵਰਗੇ ਮਾਹੌਲ ਚ ਬੈਠਾ ਵਾ ਨਾ ਇਹ ਤੇ ਕਹਿ ਨਹੀਂ ਸਕਦੇ ਵੀ ਜਿੱਦਾਂ ਦਾ ਉੱਥੇ ਉਦਾਂ ਦਾ ਇੱਥੇ ਆ ਬਾਰ ਵਰਗਾ ਤੇ ਸਾਨੂੰ ਕੁਝ ਲੱਗਾ ਨੀ ਇੱਥੇ ਵੀ ਤੁਸੀਂ ਪਾਠ ਹੀ ਵਿਖਾ ਛੱਡੇ ਲੰਗਰ ਹੀ ਖਵਾ ਛੱਡੇ
5: ਉਹਨਾਂ ਦਾ ਆਪਣਾ ਕਿਵੇਂ ਮੈਂ ਆਪਣਾ ਸਿਟੀ ਘੁੰਮਣ ਗਏ ਨਾ ਤੇ ਉਹ ਜੀਜਾ ਜੀ ਨਾ ਆਪਣਾ ਉਹ ਬਾਬਾ ਗੁੰਮ ਹੋ ਜਾਂਦੇ ਸੀ
1: ਜੀ ਨਾ ਹਲੇ ਵੀ
5: ਗੱਲ ਕੋਈ ਨੀ ਹੈ ਤੇ ਮੈਂ ਦੱਸ ਦੱਸ ਦੋ ਜੇ ਗੁੰਮ ਹੋ ਨਾ ਦੱਸ ਦੋ ਪਾਸਪੋਰਟ ਥੋੜਾ ਪਾੜ ਦਿੰਦੇ ਕਹਿੰਦੇ ਨਹੀਂ ਨਹੀਂ ਏਦਾਂ ਦੀ ਗੱਲ ਨੀ ਕੋਈ
1: ਇਤਿਹਾਸ
5: ਗਵਾਇਆ ਮੁੰਡੇ ਨੇ ਕਦੀ ਆਪਣਾ ਭੈਣ ਪਾਲ ਨਾਮ ਨੀ ਰੱਖਿਆ

0: ਹਾਂ ਇਹ ਸੋਹਣਾ ਲੌਜਿਕ ਕੱਢਿਆ ਤੁਸੀਂ।
1: ਇੱਕ ਬੀਬੀ ਨੇ ਸਟੇਟਸ ਪਾਇਆ ਸੀ ਹਨਾ, ਕਹਿੰਦੀ ਵੀ ਜੇਕਰ ਇਸ਼ਕ ਅਧੂਰਾ ਰਹਿਣਾ ਤੇ ਅਧੂਰਾ ਹੀ ਰਹਿਣ ਦੋ, ਜੇ ਪੂਰਾ ਹੋ ਗਿਆ ਨਾ ਤੇ ਭਾਂਡੇ ਵੀ ਮਜਵਾਊਗਾ
0: ਸਫਾਈਆਂ ਵੀ ਕਰਾਊਗਾ।
1: ਜਦੋਂ ਭਾਈ ਜਿੰਨ ਜਿੰਨ ਵਰ ਗਿਆ ਜਿੰਨ ਆ ਗਿਆ ਤੇ ਬਾਬਾ ਕੱਢਣ ਆਇਆ ਹਨਾ, ਬਾਬੇ ਨੇ ਜਿੰਨੂੰ ਵਗੜਿਆ, ਜਿਹਨੇ ਕਹਿੰਦਾ ਬਾਬਾ ਜੀ ਮੈਂ ਸਭ ਕੁਛ ਦੱਸਾਂਗਾ ਮੈਂ ਕੌਣ ਹੈ, ਪਹਿਲਾਂ ਮੇਰੇ ਪੈਰ ਤੋਂ ਆਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੇਠ ਜੀ ਸੀ ਜਿਹੜੇ ਕਦੀ ਵੀ ਖੁਸ਼ ਨਹੀਂ ਦਿਖੇ। ਪੈਸਾ ਬਹੁਤ ਜ਼ਿਆਦਾ, ਜਿੰਨਾ ਚਾਹੁੰਦੇ ਉਨਾ ਕਮਾ ਲੈਂਦੇ, ਇੱਕ ਡੀਲ ਕਰਦੇ ਤੇ ਜਿੰਨਾ ਸੋਚਦੇ ਉਹ ਤੋਂ ਵਧੇਰੇ ਘਰ ਆਉਂਦਾ। ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਸੀ, ਪੈਸੇ ਧੇਲੀ ਦੀ ਕੋਈ ਥੋੜ ਨਹੀਂ, ਹਰ ਪਾਸਿਓਂ ਸਾਰਾ ਕੁਛ ਠੀਕ, ਪਰ ਮਨ ਨੂੰ ਸ਼ਾਂਤੀ ਨਹੀਂ। ਹੌਲੀ ਹੌਲੀ ਇਹ ਚੀਜ਼ ਸਤਾਉਣ ਲੱਗੀ। ਮਨ ਹਮੇਸ਼ਾ ਪਰੇਸ਼ਾਨ ਰਹਿੰਦਾ, ਹਮੇਸ਼ਾ ਕਿਸੇ ਦੋ ਚਿੱਤੀ ਦੇ ਵਿੱਚ ਰਹਿੰਦਾ। ਗੱਲ ਗੱਲ ਦੇ ਉੱਤੇ ਸੇਠ ਹੋਣੀ ਹੁਣ ਖੁਰ ਖਿਜਣ ਵੀ ਲੱਗ ਪਏ। ਘਰ ਦੀ ਸ਼ਾਂਤੀ ਹੌਲੀ ਹੌਲੀ ਭੰਗ ਹੋਣੀ ਸ਼ੁਰੂ ਹੋ ਗਈ। ਸੇਠ ਜੀ ਇਸ ਚੀਜ਼ ਦੇ ਲਈ ਬਹੁਤ ਚਿੰਤਿਤ ਸੀ ਕਿ ਆਖਿਰ ਮੈਂ ਆਪਣੇ ਇਸ ਸੁਭਾਅ ਨੂੰ ਬਦਲਾਂ ਕਿੱਦਾਂ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਜਮਾਏ ਅਤੇ ਫਿਰ ਆਖਿਰ ਕਿਸੇ ਨੇ ਇੱਕ ਦਿਨ ਦੱਸਿਆ ਕਿ ਫਲਾਣੇ ਫਲਾਣੇ ਬੰਦੇ ਕੋਲ ਜਾ ਸਕਦਾ, ਉਹ ਸਿਆਣਾ ਵਾ, ਉਹ ਕਾਫ਼ੀ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਕਰਦਾ। ਸੇਠ ਜੀ ਸਾਧੂ ਦੀ ਕੁਟੀਆ ਕੋਲ ਪਹੁੰਚੇ ਤੇ ਸਾਧੂ ਨੂੰ ਜਾ ਕੇ ਆਪਣੀ ਸਾਰੀ ਸਮੱਸਿਆ ਦੱਸੀ। ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ, ਮੈਂ ਬੜਾ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ, ਮੈਂ ਬੜਾ ਬਾਹਰ ਅੰਦਰ ਜਾ ਕੇ ਪਹਾੜਾਂ ਦੇ ਵਿੱਚ ਵੀ ਥੋੜ੍ਹੇ ਦਿਨ ਲਾ ਕੇ ਆਇਆ, ਮੈਂ ਸਵੇਰੇ ਸਵੇਰੇ ਹੋਰ ਵੀ ਜੋ ਕੋਈ ਦੱਸਦਾ ਵਾ ਉਹ ਕਾਰ ਵਿਹਾਰ ਵੀ ਕਰਦਾ, ਬੜੇ ਤੰਤਰ ਮੰਤਰ ਲਾਏ ਨੇ, ਬੜੇ ਜਾਦੂ ਟੂਣੇ ਕੀਤੇ, ਪਰ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਇੱਕ ਤਲਖੀ ਜੀ ਰਹਿੰਦੀ ਹੈ। ਇਹ ਜੋ ਕੁਛ ਵੀ ਆ ਇਹਨੂੰ ਮਾਨਣ ਦਾ ਆਨੰਦ ਜਿਹਾ ਨਹੀਂ ਆ ਰਿਹਾ। ਤੇ ਸਾਧੂ ਨੇ ਕਿਹਾ ਕਿ ਕੁਛ ਦਿਨ ਕੱਢ ਕੇ ਆਇਆ, ਰਹਿ ਸਕਦਾ ਇੱਥੇ। ਤੇ ਸੇਠ ਨੇ ਕਿਹਾ ਜੀ ਮੇਰੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ, ਸਰਦਾ ਤਾਂ ਨਹੀਂ ਪਰ ਜੇ ਉਹ ਤੋਂ ਬਿਨਾਂ ਕੋਈ ਹੱਲ ਨਹੀਂ ਆ ਤਾਂ ਫਿਰ ਕਰਨਾ ਵੀ ਪੈਣਾ। ਸਾਧੂ ਨੇ ਕਿਹਾ ਹੁਣ ਤੂੰ ਸੌਂ ਜਾ, ਆਪਾਂ ਕੱਲ੍ਹ ਮਿਲਾਂਗੇ। ਅਗਲੇ ਦਿਨ ਦੁਪਹਿਰ ਦਾ ਸਮਾਂ ਸੀ, ਸਾਧੂ ਨੇ ਸੇਠ ਦੇ ਨਾਲ ਕੁਛ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਸੇਠ ਨੂੰ ਲੱਗ ਰਿਹਾ ਕਿ ਇਹ ਤਾਂ ਕੋਈ ਕੰਮ ਦੀ ਗੱਲ ਨਹੀਂ ਕਰ ਰਿਹਾ, ਕੋਈ ਇਹਨੇ ਮੈਨੂੰ ਮੰਤਰ ਨਹੀਂ ਦੱਸਿਆ, ਕੋਈ ਮੈਨੂੰ ਪਾਠ ਨਹੀਂ ਦੱਸਿਆ, ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾ ਰਿਹਾ, ਮੇਰੇ ਕਾਰੋਬਾਰ ਦਾ ਪੁੱਛਦਾ, ਮੇਰੇ ਪਰਿਵਾਰ ਦਾ ਪੁੱਛਦਾ, ਇਹਨੇ ਨੂੰ ਤਿੱਖੜ ਧੁੱਪ ਚੜਾਈ। ਸਾਧੂ ਨੇ ਕਿਹਾ ਚੰਗਾ ਭਾਈ ਆਪਾਂ ਹੁਣ ਚੱਲੇ ਹਾਂ ਛਾਵੇਂ, ਅਤੇ ਮੈਨੂੰ ਲੱਗਦਾ ਤੈਨੂੰ ਧੁੱਪੇ ਬੈਠਣਾ ਚਾਹੀਦਾ। ਇਹ ਗੱਲ ਥੋੜ੍ਹੀ ਜਿਹੀ ਬਦਤਮੀਜ਼ੀ ਵਾਲੀ ਲੱਗੀ ਸੇਠ ਨੂੰ, ਆਦਤ ਨਹੀਂ ਸੀ ਕੋਈ ਇਸ ਤਰੀਕੇ ਦੇ ਨਾਲ ਬੁਲਾਵੇ, ਇੱਦਾਂ ਗੱਲ ਕਰੇ। ਧੁੱਪ ਹੋਰ ਤਿੱਖੀ ਹੁੰਦੀ ਗਈ, ਸੇਠ ਦੇ ਬੁਰੇ ਹਾਲ ਹੁਣ ਕਦੀ ਧੁੱਪ 'ਚ ਨਹੀਂ ਬੈਠਾ, ਅਤੇ ਸਾਧੂ ਆਰਾਮ ਦੇ ਨਾਲ ਛਾਵੇਂ ਬੈਠਾ ਚਾਹ ਪਾਣੀ ਪੀ ਰਿਹਾ। ਅਗਲੇ ਦਿਨ ਫਿਰ ਦੁਬਾਰਾ ਤੋਂ ਉਸੇ ਜਗ੍ਹਾ ਦੇ ਉੱਤੇ ਬੈਠੇ, ਮਨ ਦੇ ਵਿੱਚ ਸੀ ਕਿ ਫਿਰ ਕਿਤੇ ਮੈਨੂੰ ਇਹ ਕਹਿ ਨਾ ਦੇਵੇ ਕਿ ਧੁੱਪੇ ਬੈਠਾ ਰਹਿ, ਕੱਲ੍ਹ ਹੀ ਸਾਰੀ ਮੇਰੀ ਚਮੜੀ ਝੁਲਸ ਗਈ ਆ। ਸੇਠ ਨੇ ਚਾਹ ਪਾਣੀ ਮੰਗਾਇਆ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੇਰਾ ਵਰਤ ਹੈ, ਜੇ ਤੂੰ ਇੱਥੇ ਰਹਿਣਾ ਤੂੰ ਆਪਣੇ ਆਪ ਨੂੰ ਠੀਕ ਕਰਨਾ ਅਤੇ ਅੱਜ ਤੂੰ ਕੁਛ ਨਹੀਂ ਖਾਵੇਂਗਾ, ਹੁਣ ਤਿੱਖੜ ਧੁੱਪ ਦੇ ਵਿੱਚ ਜੇ ਕੋਈ ਪਿਆਸਾ ਬੈਠਾ ਹੋਵੇ ਉਹਦੇ ਸਾਹਮਣੇ ਬੈਠ ਕੇ ਕੋਈ ਪਾਣੀ ਪੀਵੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ। ਸਾਧੂ ਨੇ ਪਾਣੀ ਪੀਤਾ, ਉੱਠ ਕੇ ਫਿਰ ਛਾਵੇਂ ਚਲੇ ਗਿਆ ਅਤੇ ਘੁੰਮ ਕੇ ਆਵਾਜ਼ ਦਿੱਤੀ, ਸੇਠ ਜੀ ਆਪਣੇ ਘਰ ਥੋੜ੍ਹਾ ਸੁਨੇਹਾ ਲਾਓ, ਕੁਛ ਪਕਵਾਨ ਇੱਥੋਂ ਦੇ ਲੋਕਾਂ ਦੇ ਲਈ ਤੁਹਾਡੇ ਲਈ ਜੇਕਰ ਆ ਜਾਏ ਤਾਂ ਵਧੀਆ। ਸੇਠ ਨੇ ਸੁਨੇਹਾ ਲਾਇਆ, ਤਰ੍ਹਾਂ ਤਰ੍ਹਾਂ ਦੇ ਖਾਣੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪੇੜੇ ਅਤੇ ਹੋਰ ਪਤਾ ਨਹੀਂ ਕੀ ਕੀ ਆ ਗਿਆ। ਸੋ ਇਹ ਸਾਰੇ ਪਕਵਾਨ ਜਦੋਂ ਟੇਬਲ ਦੇ ਉੱਤੇ ਪਰੋਸੇ ਗਏ ਤੇ ਸਾਧੂ ਨੇ ਫੇਰ ਕਿਹਾ, ਨਹੀਂ ਸੇਠ ਜੀ, ਅੱਜ ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ, ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਕੇ ਖਾ ਰਿਹਾ, ਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਤੇ ਸਾਧੂ ਨੇ ਕਿਹਾ, ਨਹੀਂ

0: ਕੰਮਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਆ। ਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਤੇ ਆਸ਼ਰਮ ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ, ਕਿਉਂਕਿ ਗੱਲ ਆਪਣਾ ਇਲਾਜ ਨਹੀਂ ਕਰਾਉਣਾ, ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ। ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ। ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਧੁੱਪ ਦਿੱਤੀ ਆ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ। ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ। ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾਂ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ, ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਅਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਹੈ, ਕੋਈ ਚੀਜ਼ ਸਤਾ ਰਹੀ ਹੈ, ਤਾਂ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜ੍ਹਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏ।
1: ਤਾਂ ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ

0: ਜਿਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
5: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye. Lekin

ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ, ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋ ਕਿਵੇਂ?
0: ਜੀ ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ, ਇੱਕ ਅਮੈਰੀਕਨ ਧਿਰ ਜਿਹਦੇ 'ਚ ਯੂਰਪੀ ਤਾਕਤਾਂ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਆਵਰ ਐਨੀਮੀ ਅਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਇੱਥੇ। ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ISIS ਦੇ ਨਾਲ ਰਲਦਾ ਮਿਲਦਾ, ISIS ਲੜਾਈ ਕਰਵਾਉਣ ਵਾਲੀ ਸੰਸਥਾ, ਲੜਨ ਵਾਲੀ ਸੰਸਥਾ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ, ISS ਸੰਸਥਾ ਵੀ ਨਹੀਂ ਕਹਿ ਸਕਦੇ, ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ। ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ? ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ, ਜਿਵੇਂ ਨਾਮ ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ, ਇੱਕ ਦੂਜੇ ਤੋਂ ਆਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ, ਔਰ ਉਹਨਾਂ ਨੇ ਹੀ ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ ਸੀਗਾ। ਹਾਂਜੀ, ਖਵਾਬ ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ ਉੱਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ, ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲ ਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ, ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ, ਇੱਕ ਦੂਸਰੀ ਰੋਸਮੋਕੋਸ, ਕੀ ਕਹਿੰਦੇ, ਰੋਸਮੋਸ, ਅਤੇ ਤੀਜੀ ਇੱਕ ਜੈਕਸਾ ਜਿਹੜੀ ਜਾਪਾਨ ਵਾਲੀ, ਅਤੇ ਚੌਥੀ ਈ ਐੱਸ ਏ ਯੂਰੋਪੀਅਨ ਸਪੇਸ ਏਜੰਸੀ, ਅਤੇ ਪੰਜਵੀਂ ਸੀ ਐੱਸ ਏ ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਇਹਨਾਂ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤਾ ਸੀ, ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ, ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਏ ਦੇ ਗੱਲ 'ਚ ਗੱਲ ਦੇ ਵਿੱਚ ਬਾਹਾਂ ਪਾਈਆਂ, ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ। ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ, ਇਹਦੀ ਬਿਗਨਿੰਗ ਤੋਂ ਬਈ, ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ?
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ, ਸਾਈਨ ਕੀਤਾ ਸੀ। ਹਾਂਜੀ ਹਾਂਜੀ, ਅਤੇ 1984 ਦੇ ਵਿੱਚ ਯੂ ਐੱਸ ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ। ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ, ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਵੀ ਜੌਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹੈ ਨਾ, ਉੱਪਰ ਜਾਣਾ ਚਾਹੀਦਾ। ਹਾਂ, ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ,

0: ਉਹ ਤਾਂ ਨਾਸਾ ਵੀ ਨਹੀਂ ਸੀ,
1: ਉਦੋਂ ਨਾਸਾ
0: ਉਦੋਂ ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟਰੋਨਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਂਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਈਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਤੇ US ਗਵਰਨਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ।
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ US ਦਾ ਆਰਮੀ ਦਾ ਪ੍ਰੋਜੈਕਟ ਸੀਗਾ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਹੈ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਅਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ ਜਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ, ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ 'ਚੋਂ ਆਇਆ, ਰਸ਼ੀਆ ਕਾਫੀ ਬਾਅਦ 'ਚ ਆਇਆ, ਸੋ ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਵੀ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ, ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਏ। ਤੋ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ, ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ, ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕਿ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਨਹੀਂ ਪੈਂਦਾ ਉੱਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਤੇ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ। ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟਿਫਿਕ ਲੈਵਲ 'ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ, ਅਤੇ ਹੈਗਾ ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ $10,000 ਲੱਗ ਜਾਂਦਾ, ਮਤਲਬ ਤਿੰਨ, ਹੈ ਨਾ। ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ ਤਾਂ ਤੁਸੀਂ ਰੋਕੇਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ 6 ਘੰਟੇ ਉਹ ਮਤਲਬ ਘੱਟ ਤੋਂ ਘੱਟ ਟਾਈਮ ਆ ਜਿਹੜਾ ਲੱਗੇਗਾ, ਹੈ ਨਾ। ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ, ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਅਤੇ ਉਹ ਇੱਥੋਂ ਭੇਜਣ ਲੱਗੇ ਤਾਂ 6-7 ਘੰਟੇ 'ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ, ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤੋ, ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤੋ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜ੍ਹਾ ਥੋੜ੍ਹਾ ਥੋੜ੍ਹੀ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਅਤੇ ਇਹ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਇਹ ਵੋ, ਅਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ 'ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਤੇ ਆ ਡਾਕਿੰਗ ਵਾਲੀ ਕੀ

0: ਚੀਜ਼ ਹੈ। ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ ਇਹ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ, ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਅਲੀ 7 ਚੱਲਦੇ ਆ ਕਿ 7 ਹੈਗੇ, ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵਲਪਮੈਂਟ ਜੋ ਵੀ ਹੁੰਦੀ ਗਈ, ਹੈ ਨਾ,
0: ਇੰਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੀਆਂ, ਉਹਨਾਂ ਨੂੰ ਜੋੜਦੇ, ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ ਤੇ ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ ਤੇ ਉਹਦੇ 'ਚੋਂ ਤੁਸੀਂ ਆਪਣੀ ਬਿਜ਼ਨਸ ਇਕਾਨਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਇਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ, ਓਡੇ ਓਡੇ ਇੱਕ ਕਈ ਜਹਾਜ਼ ਆਪਸ 'ਚ ਜੁੜੇ ਹੋਏ ਨੇ, ਹੈ ਨਾ।
1: ਹਾਂਜੀ ਹਾਂਜੀ, ਇਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇਗਾ ਸੀ, ਜਦੋਂ ਤੁਸੀਂ ਜਹਾਜ਼ ਦੀ ਇਗਜ਼ਾਮਪਲ ਦਿੱਤੀ ਆ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ 'ਤੇ ਬਣਾ ਲਏ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ 'ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ ਬਣਾ ਲਈ ਗਈ, ਪਰ ਉਹਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲੇ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ, ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ। ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ ਅਮੈਰੀਕਾ ਔਰ ਰਸ਼ੀਆ ਵੱਲੋਂ। ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਟ 'ਚ ਆਪਸ 'ਚ ਜੋੜਦੇ ਆ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ, ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ, ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ, ਉਹ ਚੀਜ਼ਾਂ ਹੋਈਆਂ। ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ, ਜਿਵੇਂ ਆਪਾਂ ਸੋਲਰ ਪੈਨਲ ਦੇਖਦੇ ਹਾਂ, ਹੈ ਨਾ, ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ, ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ, ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ। ਤਾਂ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ। ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ, ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ, ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਾਉਂਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ, ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀਆਂ ਆਰਮਸ ਉਹ ਕੰਮ ਕਰਦੀਆਂ। ਅਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ। ਹਾਂਜੀ,
0: ਓਕੇ, ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ, ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਉਹ ਐਡਾ ਵੱਡਾ ਹੋ ਜਾਂਦਾ ਹੈਗਾ। ਅਤੇ ਜ਼ਾਹਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ। ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ, ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ। ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ
1: ਨਾ,
0: 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ। ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ। ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ, ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾਤਾ ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ, ਕਿਉਂ ਬਣਾਇਆ? ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮੈਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ, ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ, ਆਉਣ ਤੋਂ ਬਾਅਦ ਸੰਦੀਪ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਡੀਪ ਟਾਕ ਰੇਡੀਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ imigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝੇ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਅਤੇ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਹੀ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟਾਂ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੱਡਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ, ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਆ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਆ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ, ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ, ਅਤੇ ਉਹਨਾਂ ਨੇ ਇਹ ਚੈੱਕ ਕੀਤੀ। ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ, ਤਾਂ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਬੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਬੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ, ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ, ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ। ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ।
0: ਰਾਈਟ।
1: ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲੂਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ ਜਾਂ ਜੋ ਵੀ ਸਟਰਕਚਰਸ ਹੈਗੇ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦੋਂ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਇਹ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ, ਉਹ ਵੀ ਇੱਕ ਆਪਸ਼ਨ ਹੈਗਾ ਆ। ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, 1 ਪਾਉਂਡ ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੂਗੇ ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਨੂੰ ਬਚਾ ਲਈਏ। ਉਸ ਤੋਂ ਇਲਾਵਾ ਇੱਕ ਸੇਫਟੀ ਮੈਜ਼ਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਤਾਂ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ 'ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹੈ ਨਾ ਉਹਨਾਂ ਟਾਈਮ 'ਤੇ, ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ ਨਹੀਂ ਬੱਜਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ ਤਾਂ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ 'ਤੇ ਲੱਗ ਜਾਂਦੇ ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨਸ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ ਜਿਵੇਂ ਅਸੀਂ ਅਰਥ 'ਤੇ ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ
0: ਓਕੇ
1: ਸੋ ਇਹ ਜਿਹੜਾ ਮੇਜਰ ਚੈਲੇਂਜ ਸੀਗਾ ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ ਤਾਂ ਉਹ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰ ਉਹ ਲੱਗ ਸਕਦੇ ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਆ ਨਾ ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਦਾ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ ਕਿ ਇੱਦਾਂ ਮਤਲਬ ਕੀਤਾ ਜਾਂਦਾ
0: ਔਰ ਇਹ ਕਾਫੀ ਪੀ ਲੈਂਦੇ ਨੇ
1: ਹਾਂਜੀ ਜਿਵੇਂ ਹੁਣ ਇਹ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਹੈ
0: ਓਕੇ ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ ਹਾਂ
1: ਹਾਂਜੀ ਹਾਂਜੀ
0: ਰਸ਼ੀਆ ਰਹਿ ਗਿਆ ਸੀ
1: 2000 ਦੇ ਵਿੱਚ ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ ਉਦੋਂ 2000 ਚ ਆਫੀਸ਼ੀਅਲੀ ਇਹਦਾ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ ਹਾਂਜੀ ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ ਅਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਆਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ ਕਿਉਂਕਿ ਤੁਸੀਂ
0: ਉਹਦੀ ਏਜ ਹੀ 30 ਸਾਲ ਹੈ
1: ਹਾਂਜੀ ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ ਪਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਚੇਂਜਸ ਕਿਉਂਕਿ ਇਹ ਨਹੀਂ ਹੈ ਕਿ ਉਦੋਂ ਬਣ ਗਿਆ ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਆ ਹੈ ਨਾ ਔਰ ਕੋਈ ਵੀ ਕੋਈ ਨੁਕਸਾਨ ਕੋਈ ਮਸ਼ੀਨ ਖਰਾਬ ਹੋ ਸਕਦੀ ਆ ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ ਖਾਣਾ ਭੇਜਦੇ ਹੁੰਦੇ ਸੀ ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ 10-11 ਸਾਲ ਹੋ ਗਏ ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼ ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ ਤਾਂ ਇਹ ਸਾਰੇ ਜਿਹੜੇ ਚੈਲੇਂਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ
0: ਇਹ ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਹੈ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ ਕਿ ਜਿਹੜਾ ਜਿੰਨੇ ਚੈਲੇਂਜਸ ਹੈਗੇ ਨੇ ਧਰਤੀ ਦੇ ਉੱਤੇ ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ ਕੋਈ ਰਾਹ ਤੋਂ ਭਟਕ ਗਿਆ ਇੱਦਾਂ ਆਪਾਂ ਸੁਣਦੇ ਹੈਗੇ ਹਾਂ ਕੋਈ ਕ੍ਰੈਸ਼ ਹੋ ਗਿਆ ਕੋਈ ਕੁਛ ਹੋ ਗਿਆ ਕੋਈ ਕੁਛ ਹੋ ਗਿਆ ਹੈ ਨਾ ਅਤੇ ਮਿਸ਼ਨ ਸਕਸੈਸਫੁੱਲ ਨਹੀਂ ਹੁੰਦੇ ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ ਇਸੇ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ ਉਹ ਘੱਟ ਹੋ ਸਕਣ ਅਦਰ ਦੈਨ ਦੈਟ ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦੇ
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਗਏ ਵੀ ਹੈ ਨਾ ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ, ਨਾ ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ, ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਆਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ, ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਬਾਰ ਬਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ, ਹੈ ਨਾ। ਪਰ ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਹੈ ਨਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੋਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼, ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਆ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ। ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ? ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਓਸਟੀਓਪਰੋਸਿਸ ਦਾ ਪਤਾ ਹੈ, ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਹੈ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ, ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਲਈ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜ੍ਹੇ ਜਣੇ ਹੁੰਦੇ, ਹੈ ਨਾ, ਕੋਈ ਆਲੇ ਦੁਆਲੇ, ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦੇਖਦੀ ਆ, ਹੈ ਨਾ, ਨੇਚਰ ਦੇਖਦੀ ਆ, ਟ੍ਰੀਜ਼ ਦੇਖਦੇ ਆ, ਪਾਣੀ, ਬਰਡਸ, ਹਾਂਜੀ। ਸੋ ਇਹਨਾਂ ਨੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਅਤੇ ਬਟ ਜਦੋਂ ਕਈ ਐਸਟ੍ਰੋਨੋਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਹੈ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬਾਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਅਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਅਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫੋਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ, ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ, ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ, ਹਿਊਮਨ ਬੋਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਹੈ ਡਰੱਗਸ ਜਾਂ ਮੈਡੀਸਿਨ ਇੰਡਸਟਰੀ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ, ਵੈਸੇ ਤਾਂ ਤੁਸੀਂ ਖਾਣੇ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ, ਉਹਨਾਂ ਦਾ ਬੜਾ ਇੱਕ ਟਾਈਮ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ, ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੂੰ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਆਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਅੜਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਇਹ ਸਟਰੋਂਗ ਹੁੰਦਾ, ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੁਣ ਅਨਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਆ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਏ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ, ਹੈ ਨਾ। ਕੋਈ ਡਰਿੰਕਸ, ਕੋਈ ਇੱਦਾਂ ਦੀ ਕੋਲਡ ਡਰਿੰਕਸ ਟਾਈਪ ਦੀ ਚੀਜ਼ਾਂ ਨਹੀਂ ਖਾ ਸਕਦੇ ਕਿਉਂਕਿ ਉਹ ਵੀ ਮਸ਼ੀਨਾਂ ਨੂੰ ਜਿਹੜੀ ਖਰਾਬ ਕਰ ਸਕਦੀਆਂ। ਸੋ ਡਿਫਰੈਂਟ ਡਿਫਰੈਂਟ ਪਰਪਸ ਦੇ ਲਈ ਕਿਸ, ਔਰ ਉਸ ਤੋਂ ਇਲਾਵਾ ਕਿਸ, ਮਤਲਬ ਜਿਹੜੇ ਉੱਥੇ ਜਾ ਰਹੇ ਆ ਉਹ ਕੀ, ਉਹਨਾਂ ਦਾ ਕੀ ਪਰਪਸ ਹੋਏ, ਓਕੂਪੇਸ਼ਨ ਕੀ, ਇੰਜੀਨੀਅਰਸ ਨੇ ਉਹ, ਮੈਡੀਕਲ ਟੀਮ ਹੈ ਜਾਂ ਬਾਇਓਲੋਜਿਸਟ ਹੈ, ਹੈ ਨਾ। ਤਾਂ ਉਹਨਾਂ ਨੂੰ ਉਹਦੇ ਅਕੋਰਡਿੰਗ ਜਿਹੜੀ ਅਲੱਗ ਤਰ੍ਹਾਂ ਦੀ ਖਾਸ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਆ।
0: ਹਾਂਜੀ, ਸੋ ਇਹ ਇੱਕ ਚੀਜ਼ ਇਹ ਆਪਾਂ ਦੇਖ ਵੀ ਰਹੇ ਸੀ ਕਿ ਵੀਡੀਓ 'ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ, ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ। ਪਰ ਜਿਹੜੀ ਇੱਕ ਦੂਜੀ ਚੀਜ਼, ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ, ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ, ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ ਬੁੱਚ ਵਿਲਮਰ ਵਾਰੀ ਆਏ ਸੀਗੇ ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ, ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜਿਆ ਆਇਆ ਭਾਈ, ਹੈ ਨਾ। ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ, ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ, ਹੈ ਨਾ, ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ। ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੋਨ ਡੈਂਸਿਟੀ ਲੂਜ਼ ਹੋ ਜਾਂਦੀ ਹੈ, ਉਹਦੇ 'ਤੇ ਕੰਮ ਕੀਤਾ ਜਾਂਦਾ, ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ, ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ। ਸੋ ਐਡਾ ਨੁਕਸਾਨ ਜਿਹੜਾ ਹੈਗਾ,
1: ਹਾਂਜੀ, ਨੁਕਸਾਨ ਬੋਡੀ ਨੂੰ ਕਾਫੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ, ਹੈ ਨਾ, 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ, ਆਈ ਥਿੰਕ। ਅਤੇ ਉਹਦੇ ਨਾਲ ਜਿਹੜੇ ਆ ਜਦੇ ਉੱਥੇ ਆ ਕੇ, ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ, ਹੈ ਨਾ, ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ, ਤਾਂ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ। ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ, ਹੈ ਨਾ, ਲੈ ਕੇ ਆਉਣ, ਉਹ ਚੀਜ਼ ਹੋ ਜਾਂਦੀ ਆ।
0: ਮਤਲਬ ਕੋਈ ਬੈਕਟੀਰੀਆ,
1: ਹਾਂਜੀ, ਕੋਈ ਬੈਕਟੀਰੀਆ ਵਗੈਰਾ, ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ, ਤਾਂ ਉਸ ਚੀਜ਼ ਦੇ। ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ। ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ।
0: ਹਾਂਜੀ,
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਆ, ਪਹਿਲਾਂ ਤਾਂ ਬਣਨਾ ਔਖੀ ਆ, ਅਤੇ ਫਿਰ ਉੱਥੇ ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ, ਹੈ ਨਾ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ। ਤਾਂ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ। ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ, ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ, ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ, ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਇਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ। ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ, ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ।
0: ਰਾਈਟ ਰਾਈਟ, ਨਹੀਂ ਠੀਕ ਹੈ, ਅੱਜ ਦਾ ਇਹ ਐਪੀਸੋਡ ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਇਹਨੂੰ, ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ, ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ, ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਤੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ, ਅਤੇ ਉਹ ਕਾਹਦੇ ਲਈ? ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ, ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸਟ੍ਰੋ ਉਹ ਪੁਲਾੜ ਦੇ ਵਿੱਚ ਜਾਂਦੀ? ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ, ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ, ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ, ਫਿਰ ਉਹਨੂੰ ਬਣਾਇਆ ਕਿਵੇਂ ਗਿਆ, ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ, ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ, ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ?
1: ਹਾਂਜੀ, ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ, ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ, ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ, ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ, ਔਰ ਫਸਟ ਵਿਮੈਨ ਜਿਹੜੀ ਸੀ ਉਹ ਤਮਾਰਾ ਨਾਮ ਸੀ ਉਹਨਾਂ ਦਾ, May 1999 ਦੇ ਵਿੱਚ ਜਿਹੜਾ ਉਹ ਗਏ। ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ, ਔਰ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ, ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ। ਹਾਂਜੀ, ਟ੍ਰੇਨਿੰਗ ਦੇਣੀ ਪੈਂਦੀ ਆ, ਔਰ ਮਤਲਬ ਟਾਈਮ ਟੂ ਟਾਈਮ, ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ, ਹੈ ਨਾ, ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ। ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ, ਕਿੰਨੇ ਟਾਈਮ 'ਤੇ ਸਫਾਈ ਕੀਤੀ, ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਅਤੇ ਹਾਂਜੀ, ਤਾਂ ਫਿਰ
0: ਇਹ ਨੌਕਰੀ ਕਿਹਦੀ ਕਰ ਰਹੇ ਨੇ ਵੈਸੇ, ਨਾਸਾ ਦੀ ਇੱਕ ਰੋਸਕਮੋਸ ਦੀ ਆਈ ਹੈ,
1: ਸਾਰੇ ਅਲੱਗ ਅਲੱਗ ਐਸਟ੍ਰੋਨੋਟ, ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ ਨੂੰ,
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੋਟ ਸਾਰਿਆਂ ਦੇ, ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ
0: ਈਅਰ,
1: ਤਾਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ, ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਆ ਉਹ ਪੰਜ ਕੰਟਰੀਜ਼ 'ਚ ਆ, ਪੰਜ ਸਪੇਸ ਏਜੰਸੀਜ਼ ਆ, ਬਟ ਜਿਹੜੇ ਐਸਟ੍ਰੋਨੋਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ, ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ, ਹੈ ਨਾ, ਉਹਦੀ ਹਾਰਮੋਨਸ ਅਲੱਗ ਹੁੰਦੀ, ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਇਨਵਾਇਰਮੈਂਟ ਨੂੰ ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼ DNA ਵਾਈਜ਼ ਜਿਹੜੀ ਆ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਂਗਸ ਨੂੰ ਜੈਂਡਰ ਨੂੰ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ 'ਤੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
0: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਅਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
1: ਹਾਂਜੀ,
0: ਪਿਛਲੇ ਸਾਲ ਗਏ ਸੀਗੇ ਉਹ, ਅਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਅਤੇ ਔਰ ਮੈਨੂੰ ਇਹ ਤਾਂ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ, ਬਚਪਨ ਦੇ ਵਿੱਚ ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਹੈ ਇਸ ਪੂਰੇ ਪਾਰਟ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੋਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ। ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਪ੍ਰਦੂਸ਼ਣ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 499 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: Star Studio 18 and Panorama Studios Production present.
4: Nahi beti ke liye justice chahiye.
5: Mujhe justice nahi, badla chahiye.
3: Drishyam The Conclusion, starring Ajay Devgan, Tabu, Shreya Saran, Jaydeep Alawar and many more.
6: Is baar khatra kab, kaise aur kahan se aayega, batana mushkil hai.
3: The end we've been waiting for. Drishyam The Conclusion in cinema 2nd October.
6: Kyunki kahani abhi khatam nahi hui hai. Aakhri hissa baki hai.
3: Overseas release by Z Studios.
7: यार तू इतने ही नीचे थी आके पक्का भी हो गया की जुगाड़ लाया है
8: जुगाड़ नहीं ये है 8 साल तो भी वद्दा तजुर्बा बंसल इमिग्रेशन दा जिन्होंने वधिया कोर्स विच एडमिशन कराई अते फिर मेनू PR दी राह भी दिखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
7: नंबर दा दे बंसल इमिग्रेशन वालिया दा
8: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
0: ऑस्ट्रेलिया विच इमिग्रेशन दा मसला ना जाओ इधर उधर सिद्धे आओ IME ऐडवाइजर अपनी मां बोली विच समझण तुहाडी लोड़ नू नाले वरियां तो स्किल्ड वीजा 186 189 190 482 ते 491 स्किल असेसमेंट पार्टनर वीजा पेरेंट वीजा जां स्टूडेंट वीजा तो PR तक हर इमिग्रेशन प्रोसेस ली एक्सपर्ट गाइडेंस आज ही भरोसे नाल संपर्क करो IME ऐडवाइजर कॉल 02-9063-1618 हुण पैरामेटा सिडनी अते न्यू दिल्ली विच भी IME ऐडवाइजर
9: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
10: Bale bale bale.
9: Bale bale bale.

சொல்றேன் ரேடியோ பாதி.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 मास करते हैं दिन वधिया जा रहा होगा चढ़दी कला च होगे चेहरे ते होगी खुशी जेकर दिन वधिया ते चेहरे दे उत्ते खुशी जरूर होनी चाहिए है सवेरे सवेरे दा समा ते बाकी सारा दिन जिद्दां दा भी तुसीं अपना चाहुंदे हो उदां दी शुरुआत एक करी सवेरे सवेरे सानू करनी पैंदी है ते आओ फिर जेकर नहीं ते चेहरे दे उत्ते खुशी लैके आईए। बिल्कुल इस तरह के नाल इस खुशी नू सजा के रखियो अपने चेहरे के उत्ते एहो ही आ शुकराना उस रब दा। समा हो चुका अज दी कहानी दा अज दे विचार दा। बाहर काफ़ी ठंड हो चुकी वैसे भी थोड़ी जी गिलवत जी चल रही एक छोटा जिहा कमरा कमरे दे सारे परदे बंद ते अंदर निग दे लई अग बाली एक प्यो अपने पुत दे नाल शतरंज खेड रहा खेडदे आपस दे विच कुहासा ठठा कलोलां चल रही ने मां भी परले पासे रसोई दे विच उहनां दे लई कुछ शायद बना रही आ थोड़ा जा खड़का विच विच जरूर सुन पैंदा। अचानक बाहर गेट दे उत्ते इदां लगा जिवें कोई आया पहलां तां कदमां दी आवाज़ सुनी उस तो बाद दरवाजे दे उत्ते हल्की जी ठक ठक प्यो काली दे नाल उठिया दरवाजे ते जाके वेख्या उदा एक अजीज मित्र बाहर खड़ा सी लम्मा चौड़ा आदमी सोहनी परसनैलिटी दोवें एक दूसरे नूं वेख के काफ़ी खुश होए खुश इस करके भी क्योंकि दोस्त काफ़ी लम्मा समा भारत रह के आया सी फौज दे विच होण करके उहदी ड्यूटी भारत दे विच लगी सी बस फिर लम्मा समा गल्लां बातां चलदियां रहियां इंग्लैंड दे हालातां बारे उत्थों दी ठंड बारे भारत दे रीति रिवाजां बारे बड़ा कुछ नवां जानण नूं मिलिया। थोड़ी समय बाद जाम दे नाल जाम टकराए हल्का जिहा सरूर बन तो बाद भारत दे विच होर थोड़ी जी दिलचस्पी जताउंदिआं मिस्टर वाइट ने पूछा मैं सुनिआ भारत दे विच बड़े लोग टूने टप्पणे भी करदे ने कि इस गल दे विच कोई सच्चाई है जां फिर एवें अफवाहां ही सुनिआं। उन्नी देर तक एक एक दो दो पैग लग चुके सी बस फिर की सी फौजी दोस्त ने बड़ियां गल्लां बातां सुनाउणियां शुरू कीतियां मैं दावे ना ते नहीं कुछ कह सकदा पर हाँ जो तू सुनिया वह मैं भी बड़ी बार बड़िया लोगों को सुनिया ते बड़िया चीज़ां सच लगदियां भी ने पर हुण उन्हां नूं कहीए किदां लोक मनना भी ते चाहीदे ने ना। हाँ ये सब दे दरम्यान मैं तैनूं एक अपना तजर्बा सांझा कर सकदा मेरे मन दे विच भी बड़ी उत्सुकता सी इसे विषय दे उत्ते मैं भी जानन दी बड़ी कोशिश कीती। एक दिन मैनूं एक पिंड दे विच पता लगा कि एक फकीर ने एक बांदर दे उत्ते कोई जादू टूना कीता सो उस भारती फकीर ने बांदर दे पंजे दे विच कुछ ऐसियां शक्तियां भर दित्तियां जिहदे नाल तुसीं अपनियां मंगां पूरियां कर सकदे हो। दोवां ने गलास पासे रख्या ते होर दिलचस्पी दे नाल इह गल्लां सुणन लग पए सारे परिवार की उत्सुकता हुण वध चुकी सी सारे होर जानना चाहुंदे सी की होया किद्दां होया किवें ਉਧਰੋਂ ਵਹੁਟੀ ਨੇ ਪੁੱਛਿਆ ਕਿ ਸੱਚੀ ਇੱਦਾਂ ਦੇ ਜਾਦੂ ਹੁੰਦੇ ਨੇ? ਕੀ ਉਹ ਵਾਕਈ ਜਾਦੂ ਕੰਮ ਕਰਦਾ ਸੀ? ਕੀ ਉਹ ਆਦਮੀ ਬੜਾ ਬੜਾ ਪਵਿੱਤਰ ਸੀ? ਉਹਨੇ ਇਹ ਸਭ ਕਿੱਦਾਂ ਕੀਤਾ ਹੋਊਗਾ? ਜਿੱਦਾਂ ਸਵਾਲਾਂ ਦਾ ਇੱਕ ਢੇਰ ਹੀ ਲਾ ਦਿੱਤਾ ਹੋਵੇ। ਪਰ ਉਸ ਫੌਜੀ ਦੋਸਤ ਨੇ ਸਿਰਫ ਇੰਨਾ ਦੱਸਿਆ ਕਿ ਹਾਂ, ਮੈਨੂੰ ਤਾਂ ਇੰਨਾ ਪਤਾ ਕਿ ਬਾਂਦਰ ਦੇ ਪੰਜੇ ਦੇ ਉੱਤੇ ਜੋ ਵੀ ਉਹਨੇ ਜਾਦੂ ਫੂਕਿਆ ਸੀ ਉਹ ਕੰਮ ਕਰਦਾ ਸ਼ਾਇਦ। ਵੈਸੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਮੈਂ ਬਾਂਦਰ ਦਾ ਪੰਜਾ ਨਾਲ ਹੀ ਲੈ ਆਇਆ। ਮੈਂ ਸੋਚਿਆ ਸੀ ਇੰਗਲੈਂਡ ਜਾ ਕੇ ਟਰਾਈ ਕਰ ਲਾਂਗੇ, ਪਰ ਮੇਰਾ ਇੱਦਾਂ ਦਾ ਹੀਲਾ ਨਹੀਂ ਪਿਆ। ਇੱਦਾਂ ਦਾ ਹੀਲਾ ਪੈਣਾ ਮੈਂ ਕਿੱਥੋਂ ਸੀ? ਕਿਉਂਕਿ ਅਖੀਰੀ ਵਾਰ ਜਿਹੜੇ ਬੰਦੇ ਨੇ ਇਹਦੀ ਵਰਤੋਂ ਕੀਤੀ ਸੀ ਉਹਨੇ ਆਪਣੀ ਆਖਰੀ ਮੰਗ ਇਹੀ ਮੰਗੀ ਸੀ ਕਿ ਮੇਰਾ ਛੁਟਕਾਰਾ ਕਰ ਦਿੱਤਾ ਜਾਵੇ। ਯਾਨੀ ਕਿ ਉਹਨੇ ਆਖਰੀ ਮੰਗ ਮੌਤ ਹੀ ਮੰਗੀ ਸੀ। ਸੋ ਇਸ ਕਰਕੇ ਮੈਂ ਤਾਂ ਭਾਈ ਇਹ ਪੰਗਾ ਨਹੀਂ ਕਦੀ ਲਿਆ, ਪਰ ਇਸ ਪਰਿਵਾਰ ਦੀ ਉਤਸੁਕਤਾ ਹੁਣ ਵੱਧ ਚੁੱਕੀ ਸੀ। ਇਸੇ ਦੇ ਦਰਮਿਆਨ ਉਸ ਫੌਜੀ ਦੋਸਤ ਨੇ ਆਪਣੀ ਜੇਬ ਦੇ ਵਿੱਚੋਂ ਉਹ ਪੰਜਾ ਕੱਢਿਆ ਅਤੇ ਸਾਹਮਣੇ ਬਲਦੀ ਅੱਗ ਦੇ ਵਿੱਚ ਸੁੱਟ ਦਿੱਤਾ। ਮੈਂ ਨਹੀਂ ਚਾਹੁੰਦਾ ਇਹ ਹੋਰ ਕਿਸੇ ਦੀ ਜ਼ਿੰਦਗੀ ਖਰਾਬ ਕਰੇ, ਪਤਾ ਨਹੀਂ ਮੈਂ ਵੀ ਕਿਉਂ ਐਵੇਂ ਜੇਬ ਦੇ ਵਿੱਚ ਲਈ ਫਿਰਦਾ। ਪਰ ਮਿਸਟਰ ਵਾਈਟ ਨੂੰ ਇਹ ਚੰਗਾ ਨਹੀਂ ਲੱਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਅੱਗ ਦੇ ਵਿੱਚੋਂ ਪੰਜਾ ਕੱਢ ਲਿਆ। ਇੱਦਾਂ ਕਿੱਦਾਂ, ਸਾਨੂੰ ਅਜਮਾ ਕੇ ਤਾਂ ਜ਼ਰੂਰ ਵੇਖਣਾ ਚਾਹੀਦਾ, ਇੱਦਾਂ ਥੋੜ੍ਹੀ ਅੱਗ 'ਚ ਸੁੱਟ ਦਿਆਂਗੇ, ਪਤਾ ਤਾਂ ਲੱਗੇ ਸੱਚ ਆ ਕਿ ਝੂਠ ਹੈ। ਅਤੇ ਫਿਰ ਕਿੰਨਾ ਲੰਮਾ ਸਮਾਂ ਗੱਲਾਂ ਚੱਲਦੀਆਂ ਰਹੀਆਂ। ਉਹ ਫੌਜੀ ਦੋਸਤ ਜਦੋਂ ਘਰ ਚਲਾ ਗਿਆ ਪਰਿਵਾਰ ਦੇ ਵਿੱਚ ਫਿਰ ਵੀ ਉਹੀ ਗੱਲਾਂ ਚੱਲ ਰਹੀਆਂ ਨੇ। ਪੁੱਤਰ ਨੇ ਹਾਸੇ ਮਜ਼ਾਕ ਦੇ ਵਿੱਚ ਕਿਹਾ, ਪਾਪਾ ਸਾਨੂੰ ਇਹ ਵਰਤ ਕੇ ਵੇਖ ਹੀ ਲੈਣਾ ਚਾਹੀਦਾ, ਸਿਰਫ ਗੱਲਾਂ ਹੀ ਕਰੀ ਜਾਵਾਂਗੇ। ਵਹੁਟੀ ਨੇ ਕਿਹਾ, ਹਾਂ ਪਤਾ ਤਾਂ ਲੱਗ ਜੇ ਆਖਰ ਇਹਦੇ ਵਿੱਚ ਹੈ ਕੀ। ਅਤੇ ਮਿਸਟਰ ਵਾਈਟ ਨੇ ਕਿਹਾ, ਮੇਰੇ ਵੀ ਮਨ 'ਚ ਇਹ ਗੱਲ ਚੱਲ ਰਹੀ ਆ ਪਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਮੰਗਾਂ ਕੀ। ਅਤੇ ਸੱਚ ਆ, ਜਦੋਂ ਕੁਛ ਇੱਦਾਂ ਦੀ ਸਿਚੁਏਸ਼ਨ ਬਣੇ ਤਾਂ ਫਿਰ ਸਾਨੂੰ ਮੰਗਣ ਨੂੰ ਵੀ ਕੁਛ ਨਹੀਂ ਲੱਭਦਾ, ਕਿਉਂਕਿ ਰੱਬ ਨੇ ਸਾਨੂੰ ਦਿੱਤਾ ਤਾਂ ਸਾਰਾ ਕੁਛ ਹੀ ਹੁੰਦਾ। ਸਾਡੇ ਗੁਜ਼ਾਰੇ ਚੱਲ ਰਹੇ ਹੁੰਦੇ, ਸਾਹ ਚੱਲ ਰਹੇ ਹੁੰਦੇ, ਕੋਈ ਨਾ ਕੋਈ ਇੰਤਜ਼ਾਮ ਅੱਗੇ ਦੀ ਅੱਗੇ ਹੋ ਹੀ ਰਿਹਾ ਹੁੰਦਾ ਜ਼ਿੰਦਗੀ ਦੇ ਵਿੱਚ। ਪਰ ਫਿਰ ਵੀ ਇਨਸਾਨ ਚਾਹੁੰਦਾ ਮੇਰੇ ਕੋਲ ਕੋਈ ਨਾ ਕੋਈ ਕਮੀ ਪੇਸ਼ੀ ਹੈਗੀ ਹੈ, ਉਹ ਮੈਂ ਕਮੀ ਪੇਸ਼ੀ ਪੂਰੀ ਕਰ ਲਵਾਂ। ਪਰ ਅਚਾਨਕ ਸੋਚਣ ਦੇ ਉੱਤੇ ਇਹ ਕਮੀ ਪੇਸ਼ੀ ਤੁਹਾਨੂੰ ਵੀ ਨਹੀਂ ਲੱਭਣੀ। ਅਚਾਨਕ ਪੁੱਤ ਦਾ ਸੁਝਾਅ ਆਇਆ, ਇਹ ਜਿਹੜਾ ਸਾਡੇ ਘਰ ਦੀ 200 ਪਾਉਂਡ ਦੀ ਕਿਸ਼ਤ ਟੁੱਟ ਰਹੀ ਹੈ ਇਹੋ ਹੀ ਮੰਗ ਲਓ ਫਿਰ।

ਜਿੱਦਾਂ ਕਿਸੇ ਸੱਪ ਦੀ ਹਰਕਤ। ਪਰ ਖੈਰ ਚਲੋ, ਹੁਣ ਆਪਾਂ ਇੰਤਜ਼ਾਰ ਕਰਦੇ ਹਾਂ ਭਲਾ ਇਹ 200 ਪੌਂਡ ਕਿੱਥੋਂ ਆਉਂਦਾ। ਦਰਵਾਜ਼ੇ 'ਤੇ ਨਜ਼ਰ ਰੱਖੋ ਭਾਈ, ਇੱਕ ਦੂਸਰੇ ਦੇ ਨਾਲ ਮਜ਼ਾਕ ਫਿਰ ਚੱਲ ਰਿਹਾ, ਹਾਸੇ ਠੱਠੇ ਚੱਲ ਰਹੇ ਨੇ, ਪਰ ਇੱਦਾਂ ਦਾ ਤਾਂ ਕੁਛ ਨਹੀਂ ਹੋਇਆ। ਅਗਲੀ ਸਵੇਰ ਬਿਲਕੁਲ ਸਧਾਰਨ ਸੀ। ਪੁੱਤ ਆਪਣੇ ਕੰਮਕਾਰ ਦੇ ਉੱਤੇ ਚਲਾ ਗਿਆ, ਮਾਂ ਘਰ ਦੇ ਕੰਮਾਂ ਕਾਰਾਂ 'ਚ ਲੱਗੀ ਹੈ, ਅਤੇ ਮਿਸਟਰ ਵਾਈਟ ਵੀ ਆਪਣੇ ਕੰਮ 'ਚ ਮਸਰੂਫ ਹੋ ਗਿਆ। ਹੁਣ ਇਸ ਸਮੇਂ ਘਰ ਦੇ ਵਿੱਚ ਦੋਵੇਂ ਜੀ ਨੇ, ਅਤੇ ਅਚਾਨਕ ਮਾਂ ਦਾ ਧਿਆਨ ਪੈਂਦਾ। ਬਾਹਰ ਇੱਕ ਸੋਹਣਾ ਸੂਟ ਬੂਟ ਪਾ ਕੇ ਵਿਅਕਤੀ ਉਹਨਾਂ ਦੇ ਘਰ ਵੱਲ ਵੇਖੀ ਜਾਂਦਾ। ਮਾਂ ਨੇ 2-3 ਵਾਰ ਇਸ ਚੀਜ਼ ਦੇ ਉੱਤੇ ਸ਼ੱਕ ਜ਼ਾਹਰ ਕੀਤਾ, ਅਤੇ ਫਿਰ ਸੋਚਿਆ ਇਹਨੂੰ ਪੁੱਛ ਹੀ ਲੈਣਾ ਚਾਹੀਦਾ, ਇਹ ਵਿਅਕਤੀ ਮੈਨੂੰ ਥੋੜ੍ਹਾ ਸ਼ੱਕੀ ਲੱਗਦਾ। ਮਾਂ ਦਾ ਦਰਵਾਜ਼ਾ ਖੋਲ੍ਹਣ ਦੀ ਦੇਰ ਸੀ ਕਿ ਉਹ ਵਿਅਕਤੀ ਹੌਲੀ ਹੌਲੀ ਕਰਦਾ ਉਹਨਾਂ ਦੇ ਘਰ ਦੇ ਵੱਲ ਨੂੰ ਆ ਗਿਆ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਘਰ ਦੇ ਅੰਦਰ ਆ ਸਕਦਾ? ਮੈਂ ਉਸ ਕੰਪਨੀ ਤੋਂ ਆਇਆ ਜਿੱਥੇ ਤੁਹਾਡਾ ਪੁੱਤਰ ਕੰਮ ਕਰਦਾ। ਤੁਸੀਂ ਸੋਚ ਰਹੇ ਹੋਗੇ ਮੈਂ ਕਿੰਨੀ ਦੇਰ ਤੋਂ ਬਾਹਰ ਕੀ ਕਰੀ ਜਾਣਾ। ਅਸਲ ਦੇ ਵਿੱਚ ਮੈਂ ਚੱਕ ਰਿਹਾ, ਮੈਂ ਇਹ ਖ਼ਬਰ ਤੁਹਾਡੇ ਨਾਲ ਕਿੱਦਾਂ ਸਾਂਝੀ ਕਰਾਂ। ਹੋਇਆ ਕੁਛ ਇਸ ਤਰ੍ਹਾਂ ਕਿ ਕੰਮ ਕਰਦਿਆਂ ਤੁਹਾਡਾ ਪੁੱਤਰ ਇੱਕ ਮਸ਼ੀਨ ਦੀ ਲਪੇਟ ਦੇ ਵਿੱਚ ਆ ਗਿਆ। ਮਾਂ ਦੀ ਤਾਂ ਜਿੱਦਾਂ ਚੀਕ ਹੀ ਨਿਕਲ ਗਈ ਹੋਵੇ। ਜਿੱਦਾਂ ਸਾਰਾ ਕੁਛ ਦਿਨ ਦਿਹਾੜੇ ਹਨੇਰੇ ਦੇ ਵਿੱਚ ਡੁੱਬ ਗਿਆ ਹੋਵੇ। ਇਹ ਕੀ ਹੋ ਗਿਆ? ਰੋਣ ਕੁਰਲਾਉਣ ਸ਼ੁਰੂ ਹੋ ਗਿਆ, ਕੁਛ ਸਮਝ ਨਹੀਂ ਆ ਰਹੀ। ਅਤੇ ਅਚਾਨਕ ਜਾਣ ਲੱਗੇ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ, ਕਹਿਣ ਲੱਗਾ ਵੈਸੇ ਤਾਂ ਕੰਪਨੀ ਇਸ ਮੌਤ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ, ਪਰ ਫਿਰ ਵੀ ਤੁਹਾਡਾ ਪੁੱਤਰ ਬਹੁਤ ਵਧੀਆ ਕੰਮਾਂ ਸੀ। ਕੰਪਨੀ ਨੇ ਫੈਸਲਾ ਲਿਆ ਕਿ 200 ਪੌਂਡ ਪਰਿਵਾਰ ਦੀ ਮਦਦ ਦੇ ਲਈ ਦਿੱਤਾ ਜਾਵੇ। ਇਹਨਾਂ ਕਹਿ ਕੇ ਉਹਨੇ ਲਿਫਾਫਾ ਟੇਬਲ 'ਤੇ ਰੱਖ ਦਿੱਤਾ। ਦੋਵੇਂ ਜੀ ਇੱਕ ਦੂਸਰੇ ਦੇ ਮੂੰਹ ਵੱਲ ਵੇਖੀ ਜਾਂਦੇ ਨੇ ਕੀ ਇਹ ਬਾਂਦਰ ਦੇ ਪੰਜੇ ਨੇ ਕੀਤਾ। ਖੈਰ ਇੰਨਾ ਕੁਛ ਸੋਚਣ ਦਾ ਤਾਂ ਹੁਣ ਮੌਕਾ ਹੀ ਨਹੀਂ। ਹੁਣ ਤਾਂ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਜਾ ਚੁੱਕਾ ਸੀ, ਬੜੀ ਦੂਰ ਜਿੱਥੋਂ ਕੋਈ ਕਦੀ ਵਾਪਸ ਨਹੀਂ ਮੁੜਦਾ। ਪੁੱਤ ਦੇ ਜਾਣ ਤੋਂ ਬਾਅਦ ਮਾਂ ਜਿੱਦਾਂ ਪਾਗਲ ਹੋ ਗਈ ਹੋਵੇ। ਦਿਨ ਰਾਤ ਉਹਨੇ ਰੋ ਰੋ ਕੇ ਕੱਢੇ, ਬੁਰੇ ਹਾਲ। ਘਰ ਦੇ ਹਾਲਾਤ ਕਿੱਦਾਂ ਬਦਲੇ ਕਿਸੇ ਨੂੰ ਕੁਛ ਸਮਝ ਹੀ ਨਹੀਂ ਆਇਆ। ਅੱਜ ਇੱਕ ਹਫ਼ਤਾ ਬੀਤ ਚੁੱਕਾ ਪੁੱਤ ਨੂੰ ਗਿਆ। ਪਤਾ ਨਹੀਂ ਮਾਂ ਦੇ ਦਿਮਾਗ ਦੇ ਵਿੱਚ ਅਚਾਨਕ ਕੀ ਆਇਆ। ਪਿਓ ਦੇ ਕੋਲ ਆ ਕੇ ਕਹਿਣ ਲੱਗੀ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ, ਇਹ ਜੋ ਕੁਛ ਵੀ ਹੋਇਆ ਵਾਪਰਿਆ ਇਸ ਬਾਂਦਰ ਦੇ ਪੰਜੇ ਕਰਕੇ ਹੋਇਆ ਵਾਪਰਿਆ। ਤੁਹਾਨੂੰ ਯਾਦ ਹੈ ਤੁਹਾਡਾ ਉਹ ਫੌਜੀ ਦੋਸਤ ਕਹਿੰਦਾ ਸੀ ਇਹਦੇ ਕੋਲੋਂ ਇੱਕ ਬੰਦਾ ਘੱਟ ਤੋਂ ਘੱਟ 3 ਮੰਗਾਂ ਮੰਗ ਸਕਦਾ। ਸਾਡੀਆਂ ਹਾਲੇ 2 ਮੰਗਾਂ ਅਧੂਰੀਆਂ ਪਈਆਂ ਨੇ, ਕਿਉਂ ਨਾ ਆਪਾਂ ਆਪਣੇ ਪੁੱਤ ਨੂੰ ਵਾਪਸ ਬੁਲਾ ਲਈਏ। ਮਿਸਟਰ ਵਾਈਟ ਨੇ ਬਥੇਰਾ ਸਮਝਾਇਆ ਪਰ ਮਾਂ ਨਹੀਂ ਮੰਨੀ। ਮਾਂ ਦਾ ਦਿਲ ਆ ਨਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਮਜਬੂਰ ਕੀਤਾ ਕਿ ਉਹ ਦੂਸਰੀ ਮੰਗ ਮੰਗ ਕੇ ਮੇਰੇ ਪੁੱਤ ਨੂੰ ਵਾਪਸ ਬੁਲਾ ਲਵੇ। ਪਿਓ ਨੇ ਮੰਗ ਮੰਗੀ, ਫਿਰ ਦੁਬਾਰਾ ਉਸੇ ਤਰ੍ਹਾਂ ਦੀ ਇੱਕ ਹਰਕਤ ਹੋਈ, ਪੰਜਾ ਹੱਥ ਦੇ ਵਿੱਚੋਂ ਛੁੱਟਾ, ਅਤੇ ਦੋਵੇਂ ਜੀ ਬੈਠ ਕੇ ਇੰਤਜ਼ਾਰ ਕਰਨ ਲੱਗੇ। ਥੋੜ੍ਹੇ ਹੀ ਸਮੇਂ ਬਾਅਦ ਦਰਵਾਜ਼ੇ ਦੇ ਉੱਤੇ ਹਲਕੀ ਜੀ ਠੱਕ ਠੱਕ। ਇੱਕਦਮ ਦੋਵਾਂ ਦੇ ਜਿੱਦਾਂ ਕੰਨ ਖੜ੍ਹੇ ਹੋ ਗਏ ਹੋਣ। ਫਿਰ ਦੁਬਾਰਾ ਤੋਂ ਉਹੀ ਠੱਕ ਠੱਕ। ਮਾਂ ਨੇ ਕਿਹਾ ਮੈਂ ਦਰਵਾਜ਼ਾ ਖੋਲ੍ਹਦੀ ਹਾਂ, ਪਰ ਉਨੀ ਦੇਰ ਨੂੰ ਪਤਾ ਨਹੀਂ ਪਿਓ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਪਿਓ ਨੇ ਰੋਕਣਾ ਸ਼ੁਰੂ ਕੀਤਾ, ਨਹੀਂ ਤੂੰ ਦਰਵਾਜ਼ਾ ਨਹੀਂ ਖੋਲ੍ਹੇਂਗੀ। ਪਰ ਮਾਂ ਦਾ ਦਿਲ ਆ ਨਾ, ਮਾਂ ਆਪਣੇ

0: ਪੁੱਤ ਨੂੰ ਵੇਖਣਾ ਚਾਹੁੰਦੀ ਹੈ ਕਿ ਵਾਕਈ ਉਹ ਬਾਹਰ ਆਇਆ, ਕਿ ਉਹ ਦੁਬਾਰਾ ਤੋਂ ਜਿਉਂਦਾ ਹੋ ਗਿਆ। ਇਸ ਦੇ ਦਰਮਿਆਨ ਉਹ ਠਕ ਠਕ ਹੋਰ ਜ਼ਿਆਦਾ ਤੇਜ਼। ਮਾਂ ਨੇ ਭੱਜ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਿਓ ਵੀ ਪਿੱਛੇ ਭੱਜ ਕੇ ਥੱਲੇ ਆ। ਪਿਓ ਨੇ ਮਹਿਸੂਸ ਕੀਤਾ ਕਿ ਜਿੱਦਾਂ ਬਾਹਰੋਂ ਅਜੀਬ ਜੀ ਹਮਕਾਉਣ ਲਈ, ਇੱਦਾਂ ਦੀ ਬੋ ਜਿਹੜੀ ਉਹ ਬਰਦਾਸ਼ਤ ਹੀ ਨਹੀਂ ਕਰ ਸਕਦਾ। ਉੱਥੇ ਮਨ ਦੇ ਵਿੱਚ ਅਚਾਨਕ ਵਿਚਾਰ ਆਇਆ, ਇੱਕ ਹਫ਼ਤਾ ਕਬਰ ਦੇ ਵਿੱਚ ਰਹਿਣ ਤੋਂ ਬਾਅਦ ਉਹ ਕਿੱਦਾਂ ਦਾ ਦਿਖਦਾ ਹੋਊਗਾ। ਕੰਪਨੀ ਵਾਲੇ ਦੱਸਦੇ ਸੀ ਜਿਹੜੇ ਤਰੀਕੇ ਦੇ ਨਾਲ ਉਹਨੂੰ ਸੱਟਾਂ ਲੱਗੀਆਂ ਕਿ ਉਹ ਜੀਵ ਕੇ ਸਰਵਾਈਵ ਕਰ ਪਾਊਗਾ, ਸ਼ਾਇਦ ਨਹੀਂ। ਜਦੋਂ ਉਹਦਾ ਆਖਰੀ ਕਿਰਿਆਕਰਮ ਕਰਨ ਗਏ ਸੀ, ਮੇਰੇ ਕੋਲ ਤਾਂ ਉਹਦੇ ਮੂੰਹ ਵੱਲ ਵੀ ਨਹੀਂ ਸੀ ਵੇਖਿਆ ਗਿਆ ਕਿ ਦੁਬਾਰਾ ਤੋਂ ਆਪਾਂ ਉਹਨੂੰ ਵੇਖ ਪਾਵਾਂਗੇ। ਇੰਨਾ ਸੋਚ ਕੇ ਉੱਚੀ ਦੇਣੀ ਆਵਾਜ਼ ਮਾਰ ਕੇ ਫਿਰ ਦੁਬਾਰਾ ਤੋਂ ਵਹੁਟੀ ਨੂੰ ਰੋਕਿਆ, ਨਾ ਦਰਵਾਜ਼ਾ ਨਾ ਖੋਲ੍ਹੀ, ਅਤੇ ਸ਼ਾਇਦ ਉਹਦੇ ਕੋਲ ਵੀ ਚੁਟਕਣੀ ਤੱਕ ਪਹੁੰਚਿਆ ਨਹੀਂ ਜਾ ਰਿਹਾ। ਮਾਂ ਪਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਉਹ ਦਰਵਾਜ਼ਾ ਖੋਲ੍ਹੇ, ਆਪਣੇ ਪੁੱਤ ਨੂੰ ਵੇਖੇ, ਉਹਨੂੰ ਗੱਲ ਲਾਵੇ, ਉਹਨੂੰ ਆਪਣੇ ਘਰ ਜੀ ਆਇਆ ਆ ਕੇ। ਪਰ ਪਿਓ ਦੇ ਮਨ ਦੇ ਵਿੱਚ ਕੁਛ ਹੋਰ ਚੱਲ ਰਿਹਾ। ਪਿਓ ਪ੍ਰਤੱਖ ਵੇਖ ਰਿਹਾ ਕਿ ਇਸ ਤੋਂ ਇਲਾਵਾ ਲਾਸ਼ ਦੇ ਵਿੱਚ ਤਾਂ ਕਰਮ ਵੀ ਚੱਲ ਚੁੱਕੇ ਹੋਣਗੇ। ਇੱਕ ਹਫ਼ਤਾ ਕਬਰ ਦੇ ਵਿੱਚ ਰਹਿਣ ਤੋਂ ਬਾਅਦ ਕੀ ਉਹ ਪੁੱਤ ਨੂੰ ਆਪਣੇ ਘਰ ਦੇ ਵਿੱਚ ਜੀ ਆਇਆ ਆਖ ਪਾਉਣਗੇ? ਹਾਲੇ ਤਾਂ ਉਹ ਬਾਹਰ ਖੜ੍ਹਾ ਅਤੇ ਘਰ ਦੇ ਵਿੱਚ ਨੱਕ ਨਹੀਂ ਦਿੱਤਾ ਜਾਂਦਾ। ਪਰ ਮਾਂ ਉਹ ਤੇ ਮਮਤਾ ਦੇ ਵਿੱਚ ਅੰਨੀ ਆ। ਮਿਸਟਰ ਵਾਈਟ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ, ਭੱਜ ਕੇ ਦੁਬਾਰਾ ਤੋਂ ਫਿਰ ਉਹੀ ਪੰਜਾ ਲੱਭਣਾ ਸ਼ੁਰੂ ਕੀਤਾ। ਹਫੜਾ ਦਫੜੀ ਦੇ ਵਿੱਚ ਪੰਜਾ ਲੱਭ ਕੇ ਆਪਣੀ ਆਖਰੀ ਮੰਗ ਮੰਗੀ, ਜਿੱਥੋਂ ਆਇਆ ਇਹ ਉੱਥੇ ਵਾਪਸ ਚਲਾ ਜਾਵੇ, ਰਾਬੇ ਦੀ ਰੂਹ ਨੂੰ ਸਕੂਨ ਦੇਵੇ, ਜਿੱਥੇ ਵੀ ਕਿਤੇ ਰਹੇ ਉੱਥੇ ਖੁਸ਼ ਰਹੇ, ਸੁਖੀ ਰਹੇ। ਅਤੇ ਅਚਾਨਕ ਦਰਵਾਜ਼ੇ ਦੇ ਉੱਤੇ ਠੱਕ ਠੱਕ ਬੰਦ ਹੋ ਗਈ। ਇੰਨੀ ਦੇਰ ਨੂੰ ਮਾਂ ਨੇ ਦਰਵਾਜ਼ਾ ਖੋਲ੍ਹਿਆ, ਬਾਹਰ ਕੋਈ ਨਹੀਂ ਸੀ। ਪਾਗਲ ਹੋਈ ਮਾਂ ਦੂਰ ਤੱਕ ਭੱਜੀ ਨੱਠੀ ਵੇਖਦੀ, ਸਾਹਮਣੇ ਗਲੀ ਦੀਆਂ ਬੱਤੀਆਂ ਟਿਮਟਮਾ ਰਹੀਆਂ ਸੀ, ਸੜਕ ਬਿਲਕੁਲ ਸ਼ਾਂਤ ਸੁਨਸਾਨ, ਅਤੇ ਪਿਓ ਮਾਂ ਨੂੰ ਹੌਂਸਲਾ ਦੇ ਰਿਹਾ, ਜੋ ਹੋਣਾ ਸੀ ਉਹ ਹੋ ਚੁੱਕਾ, ਜੋ ਅਸੀਂ ਚਾਹਿਆ ਸੀ ਉਹ ਹੋ ਚੁੱਕਾ, ਜੋ ਤੁਸੀਂ ਚਾਹੋਗੇ ਸ਼ਾਇਦ ਉਹ ਹੋ ਤਾਂ ਜਾਂਦਾ, ਪਰ ਕਿਹੜੀ ਸ਼ਰਤ ਦੇ ਉੱਤੇ ਇਹ ਸਮਝਣਾ ਬੜਾ ਔਖਾ। ਕਹਾਣੀ ਸਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜੋ ਜ਼ਿੰਦਗੀ ਦੇ ਵਿੱਚ, ਜੋ ਤੁਹਾਡੀ ਲੇਖਾਂ ਦੇ ਵਿੱਚ ਲਿਖਿਆ, ਜੋ ਕਿਸਮਤ ਦੇ ਵਿੱਚ ਲਿਖਿਆ, ਉਹ ਤੁਹਾਨੂੰ ਹਰ ਹੀਲੇ ਮਿਲਣਾ। ਅਤੇ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ, ਤੁਸੀਂ ਆਪਣੀ ਕਿਸਮਤ ਨੂੰ ਬਦਲਣ ਦੀ ਗੱਲ ਕਰਦੇ ਹੋ, ਚਾਹੇ ਤੁਸੀਂ ਟੂਣੇ ਟੱਪੇ ਕਰਕੇ ਬਦਲਣ ਦੀ ਕੋਸ਼ਿਸ਼ ਕਰੋ, ਚਾਹੇ ਤੁਸੀਂ ਲੱਖ ਉਪਾਅ ਕਰਕੇ ਬਦਲਣ ਦੀ ਕੋਸ਼ਿਸ਼ ਕਰੋ, ਦੁਨੀਆਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਯਤਨ ਲੋਕ ਕਰਦੇ ਨੇ ਆਪਣੀ ਕਿਸਮਤ ਨੂੰ ਬਦਲਣ ਦੇ ਲਈ, ਕਿਉਂਕਿ ਦੁਨੀਆਂ ਦੇ ਵਿੱਚ ਸ਼ਾਇਦ ਹੀ ਕੋਈ ਇਨਸਾਨ ਹੋਵੇ ਜਿਹਨੂੰ ਇਹ ਵਰਤਾਰਾ ਠੀਕ ਲੱਗ ਰਿਹਾ ਹੋਵੇ ਜੋ ਉਹਦੇ ਨਾਲ ਹੋ ਰਿਹਾ। ਹਰ ਕਿਸੇ ਵਿਅਕਤੀ ਨੂੰ ਕੋਈ ਨਾ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਹਮੇਸ਼ਾ ਰੜਕਦੀ ਰਹਿੰਦੀ ਹੈ। ਕਿਸੇ ਨੂੰ ਪੈਸੇ ਦੀ ਘਾਟ ਰੜਕਦੀ, ਕਿਸੇ ਨੂੰ ਜੀਆਂ ਦੀ, ਕਿਸੇ ਨੂੰ ਜੀਆਂ ਦੇ ਵਰਤਾਰੇ ਦੀ, ਕਿਸੇ ਨੂੰ ਆਪਣੇ ਆਪ ਨੂੰ ਜਾਂ ਫਿਰ ਆਪਣੇ ਜੀਆਂ ਨੂੰ ਲੱਗੀਆਂ ਭੈੜੀਆਂ ਬਿਮਾਰੀਆਂ ਦੀ, ਕਈਆਂ ਨੂੰ ਆਪਣੀ ਔਲਾਦ ਨੂੰ ਲੱਗੀਆਂ ਭੈੜੀਆਂ ਕੋਝੀਆਂ ਆਦਤਾਂ ਦੀ। ਕਿਸੇ ਨੂੰ ਵੱਡਾ ਘਰ ਚਾਹੀਦਾ ਅਤੇ ਕਿਸੇ ਨੂੰ ਉਸ ਵੱਡੇ ਘਰ ਦੇ ਵਿੱਚ ਸ਼ਾਂਤੀ ਚਾਹੀਦੀ, ਕਈਆਂ ਨੂੰ ਵੱਡੇ ਘਰ ਮਿਲ ਕੇ ਵੀ ਉਹਨਾਂ ਦੀਆਂ ਕਿਸ਼ਤਾਂ ਨਹੀਂ ਤਰਦੀਆਂ, ਤੇ ਕਈ ਛੋਟੇ ਘਰਾਂ ਦੇ ਵਿੱਚ ਰਾਤ ਦਿਨ ਝੂਰਦੇ ਰਹਿੰਦੇ ਆ ਕਦੋਂ ਸਾਡੇ ਵੱਡੇ ਮਹਿਲ ਬਣਨਗੇ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦੁਨੀਆਂ ਦਾ ਕੋਈ ਵੀ ਇਨਸਾਨ ਖੁਸ਼ ਨਹੀਂ ਆ। ਉਹਨੂੰ ਇੱਦਾਂ ਲੱਗਦਾ ਕਿ ਮੇਰੀ ਕਿਸਮਤ ਦੇ ਵਿੱਚ ਕੁਛ ਹੋਰ ਵਧੇਰੇ ਕੁਛ ਬਿਹਤਰ ਚਾਹੀਦਾ, ਮੇਰੇ ਨਾਲ ਰੱਬ ਨੇ ਆਹ ਚੰਗਾ ਨਹੀਂ ਕੀਤਾ, ਇਹ ਸਿਰਫ ਗੁਆਂਢੀ ਦੇ ਨਾਲ ਚੰਗਾ ਕੀਤਾ, ਫਲਾਣੇ ਰਿਸ਼ਤੇਦਾਰ ਨੂੰ ਜੋ ਮਿਲਿਆ ਉਹ ਮੈਨੂੰ ਕਿਉਂ ਨਹੀਂ ਦਿੱਤਾ। ਹਰ ਕੋਈ ਆਪੋ ਆਪਣੀ ਕਮੀ ਪੇਸ਼ੀ ਵੇਖਦਾ ਅਤੇ ਆਪਣੀ ਉਸ ਕਿਸਮਤ ਨੂੰ ਹਮੇਸ਼ਾ ਝੂਰਦਾ ਰਹਿੰਦਾ ਅਤੇ ਜਿੱਥੇ ਵੀ ਕਿਤੇ ਮੌਕਾ ਮਿਲੇ ਉਸ ਕਿਸਮਤ ਨੂੰ ਬਦਲਣ ਦੀ ਕੋਸ਼ਿਸ਼ ਕਰਦਾ। ਅਤੇ ਜਦੋਂ ਵੀ ਕਿਤੇ ਇੱਦਾਂ ਦਾ ਜੀ ਕਰੇ ਸ਼ਾਇਦ ਇਹ ਕਹਾਣੀ ਤੁਹਾਡੇ ਕੰਮ ਆਵੇ। ਆਪਾਂ ਆਪਣੀ ਕਿਸਮਤ ਨੂੰ ਸ਼ਾਇਦ ਬਦਲ ਤੇ ਲਵਾਂਗੇ। ਕਹਿੰਦੇ ਨੇ ਕਿ ਜਦੋਂ ਇਨਸਾਨ ਕਰਨ 'ਤੇ ਆਉਂਦਾ ਤਾਂ ਫਿਰ ਉਹ ਕੁਛ ਵੀ ਕਰ ਲੈਂਦਾ, ਪਰ ਜੇਕਰ ਆਪਾਂ ਆਪਣੀ ਧੱਕੇ ਦੇ ਨਾਲ ਬਦਲੀ ਕਿਸਮਤ ਨੂੰ ਬਦਲ ਵੀ ਲਿਆ ਤਾਂ ਸ਼ਾਇਦ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਊਗਾ। ਸ਼ਾਇਦ ਇਸ ਕਹਾਣੀ ਵਾਂਗ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਸ਼ੋਰਟਕੱਟ ਕੰਮ ਨਹੀਂ ਆਉਂਦਾ। ਜੋ ਵੀ ਤੁਸੀਂ ਲੈ ਸਕਦੇ ਹੋ, ਜੋ ਵੀ ਤੁਸੀਂ ਅਚੀਵ ਕਰਨਾ, ਉਹ ਤੁਸੀਂ ਮਿਹਨਤ ਦੇ ਨਾਲ ਜ਼ਰੂਰ ਕਰ ਸਕਦੇ ਹੋ, ਕਿਉਂਕਿ ਖਮਿਆਜ਼ਾ ਤਾਂ ਉੱਥੇ ਵੀ ਤੁਹਾਨੂੰ ਭੁਗਤਣਾ ਪੈਂਦਾ, ਪਰ ਉੱਥੇ ਤੁਸੀਂ ਮਿਹਨਤ ਦਾ ਖਮਿਆਜ਼ਾ ਭੁਗਤਦੇ ਹੋ, ਉੱਥੇ ਤੁਸੀਂ ਮੁਸ਼ੱਕਤ ਕਰਦੇ ਹੋ, ਉੱਥੇ ਤੁਸੀਂ ਆਪਣਾ ਖੂਨ ਪਸੀਨਾ ਰੋੜਦੇ ਹੋ ਅਤੇ ਇੱਕ ਇਮਾਨਦਾਰੀ ਦੇ ਨਾਲ ਕੀਤੀ ਮਿਹਨਤ ਦੇ ਨਾਲ ਆਪਣੀ ਕਿਸਮਤ ਨੂੰ ਤੁਸੀਂ ਬਦਲ ਲੈਂਦੇ। ਪਰ ਜੇ ਕੋਈ ਚਾਹੇ ਕਿ ਮੈਂ ਹੱਥ 'ਤੇ ਹੱਥ ਧਰ ਕੇ ਬੈਠਾ ਰਹਾਂ ਅਤੇ ਕੋਈ ਸੌਖਾ ਜਿਹਾ ਤਰੀਕਾ ਲੱਭਾਂ, ਬਸ ਇੱਦਾਂ ਦਾ ਹੀ ਕੋਈ ਟੂਣੇ ਟੱਪੇ ਵਾਲਾ ਜਾਂ ਫਿਰ ਕੁਛ ਹੋਰ ਕਿਸੇ ਵੀ ਤਰ੍ਹਾਂ ਦਾ, ਯਾਦ ਰਹੇ ਕਿ ਕਦੀ ਵੀ ਦਿਨ ਬੈਠੇ ਬਿਠਾਇਆ ਹੱਥ 'ਤੇ ਹੱਥ ਧਰ ਕੇ ਨਹੀਂ ਬਦਲਦੇ। ਜੇ ਬਦਲਣੇ ਤਾਂ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਅਤੇ ਜੋ ਤੁਹਾਡੀ ਕਿਸਮਤ 'ਚ ਉਸ ਰੱਬ ਨੇ ਲਿਖਿਆ ਉਹ ਸਵੀਕਾਰ ਕਰਨਾ ਪੈਣਾ, ਕਿਉਂਕਿ ਉਹ ਤੁਹਾਡੇ ਲਈ ਸਭ ਤੋਂ ਬਿਹਤਰ ਜਾਣਦਾ, ਉਹ ਤੁਹਾਡੇ ਲਈ ਸਭ ਤੋਂ ਬਿਹਤਰ ਕਰਦਾ। ਸਾਨੂੰ ਵਿਸ਼ਵਾਸ ਰੱਖਣਾ ਪਊਗਾ ਉਸ ਰੱਬ ਦੇ ਉੱਤੇ ਅਤੇ ਸ਼ੁਕਰਾਨਾ ਹਮੇਸ਼ਾ ਕਰਦੇ ਰਹਿਣਾ ਪਊਗਾ ਉਸ ਸੱਚੇ ਰੱਬ ਦਾ। ਇਹ ਕਹਾਣੀ ਲਿਖੀ ਸੀ WWYAK ਦੀ ਮੰਕੀ ਪਾ। ਆਸ ਕਰਦਾ ਕਿ ਇਸ ਕਹਾਣੀ ਨੂੰ ਤੁਸੀਂ ਪਸੰਦ ਕੀਤਾ ਹੋਊਗਾ ਅਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਵੀ ਰੱਖੋਗੇ। ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜੇ ਕੋਈ ਭੁੱਲ ਚੁੱਕ ਕੋਈ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਰੱਬ ਰੱਖ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ इस दिवाली खुशियां बने और भी रोशन शान के साथ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: यार तू इतनी इनी छेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ
5: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ
6: ਦੇਸ਼ ਭਗਤੀ ਤੋਂ ਯਾਦ ਆ ਗਈ
7: ਦੇਸ਼ ਕੌਣ ਸਾ ਹੈ ਇਹ ਭੁੱਲ ਗਿਆ
4: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ
8: ਉਹਦੀ ਇੱਕ ਬਾਰਡਰ ਚੱਲ ਰਹੀ ਹੈ
4: ਨਹੀਂ ਜੀ ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ

0: ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.